ਚਿਆਰ ਥਾਪਿਆ ਨਜਾਇ ਕੀਤਾ ਨਾ ਹੋਵੇ ਆਪੇ ਆਪ ਨਿਰੰਜਨ ਸੋਏ ਜਿਨ ਸੇਵਿਆ ਤਨ ਪਾਇਆ ਮਾਂ ਨਾਨਕਾ ਵਿਗੁਣੀ ਨਿਧਾਨ ਗਾਵੀਏ ਸੁਣੀਏ ਮਨ ਰੱਖੀਏ ਭਾਉ ਦੁੱਖ ਪਰ ਹਰ ਸੁਖ ਕਰ ਲੈ ਜਾਇ ਗੁਰਮੁਖ ਨਾਦ ਗੁਰਮੁਖ ਵੇਦੰ ਗੁਰਮੁਖ ਰਹਿਆ ਸਮਾਈ ਗੁਰ ਈਸ਼ਰ ਗੁਰ ਗੋਰਖ ਬਰਮਾ ਗੁਰ ਪਾਰਵਤੀ ਮਾਈ ਜੇ ਹਉ ਜਾਣਾ ਖਾਣਾ ਹੀ ਕਹਿਣਾ ਕਥਨ ਨਾ ਜਾਈ ਗੁਰ ਇੱਕ ਦੇਹ ਬੁਝਾਈ ਸਭ ਨਾ ਜੀਆਂ ਕਾ ਇੱਕ ਦਾਤਾ ਸੋ ਮੈਂ ਵਿਸਰਨਾ ਜਾਈ ਤੀਰਥ ਨਾਵਾਂ ਜਿਤ ਪਾਵਣ ਪਾਣੇ ਕੇ ਨਾਈ ਕਰੀ ਜੇਤੀ ਸਰਠੋ ਪਾਈ ਵੇਖਾਂ ਬਿਨ ਕਰਮਾਂ ਕੇ ਮਿਲੈ ਲਈ ਮਤ ਵਿਚਰਤਨ ਜਵਾਹਰ ਮਾਣਕ ਜੀ ਇੱਕ ਗੁਰ ਕੀ ਸਿੱਖ ਸੁਣੀ ਗੁਰ ਇੱਕ ਦੇਹ ਬੁਝਾਈ ਸਭਨਾ ਜੀਆਂ ਕਾ ਇੱਕ ਦਾਤਾ ਸੋ ਮੈਂ ਵਿਸਰਨਾ ਜਾਈ ਜੇ ਜੁਗਚਾਰੇ ਯਾਰ ਜਾ ਹੋਰ ਦਸੂਣੀ ਹੋਏ ਨਵਾਂ ਖੰਡਾ ਬਜਾਣੀ ਨਾ ਚੱਲੇ ਸਭ ਖੋਏ ਚੰਗਾ ਨਾਉਂ ਰਖਾਏ ਕਹਿ ਜਸ ਕੀਰਤ ਜਗਲੇ ਜੇ ਤਸਨਦਰ ਨਾ ਆਵਈ ਤਾਂ ਬਾਤ ਨਾਮ ਪੁੱਛੈ ਕੀ ਕੀਟਾ ਨਿਰਕੀਟ ਕਰ ਦੋਸ਼ੀ ਦੋਸ਼ ਧਰੇ ਨਾਨਕ ਨਿਰਗੁਣ ਗੁਣ ਕਰੇ ਗੁਣਵੰਤਿਆਂ ਗੁਣ ਦੇ ਤਿਆ ਕੋਈ ਨਾ ਸੁਜਈ ਜੇ ਤਿਸ ਗੁਣ ਕੋਈ ਕਰੇ ਸੁਣੇ ਸਹਿਤ ਪੀਰ ਸੁਰਨਾਥ ਸੁਣਿਆ ਧਰਤਵਲਿਆ ਕਾਲ ਸੁਣੇ ਦੀਪ ਲੋ ਪਾਤਾਲੂ ਸੁਣਿਆ ਪੋਹੇ ਨਾ ਸਕੈ ਕਾਲੂ ਨਾਨਕ ਭਗਤਾਂ ਨੂੰ ਸਦਾ ਵਿਗਾਓ ਸੁਣੇ ਦੁੱਖ ਪਾਪ ਕਾ ਨਾ ਸੁਣਿਆ ਈਸ਼ਰ ਬਰਮੈਨ ਸੁਣਿਆ ਮੁਖਸਾਲਾ ਹਨੁਮੰਦ ਸੁਣੇ ਜੋਗ ਜੋ ਤਨ ਭੇਦ ਸੁਣੇ ਸ਼ਾਸ ਸਿਮਰਤ ਵੇਦ ਨਾਨਕ ਭਗਤਾਂ ਸਦਾ ਵਿਗਾਓ ਸੁਣੇ ਦੁੱਖ ਪਾਪ ਕਾ ਨਾ ਸੁਣੇ ਸਤ ਸੰਦੋ ਗਿਆਨ ਸੁਣਿਆ ਅੜ ਸੜ ਕਾ ਇਸ਼ਨਾਨ ਸੁਣੇ ਪੜ ਪੜ ਪਾਵੈ ਮਾਨ ਸੁਣਿਆ ਲਾਗਾ ਸਹਿਜ ਧਿਆਨ ਨਾਨਕ ਭਗਤਾਂ ਸਦਾ ਵਿਗਾ ਸੁਣੇ ਦੁੱਖ ਪਾਪ ਕਾ ਨਾ ਸੁਣੇ ਸਰਾ ਗੁਣਾ ਕੀ ਗਾ ਸੁਣੇ ਸਿੱਖ ਪੀਰ ਪਾਤਸ਼ਾਹ ਸੁਣੇ ਅੰਧੀ ਪਾਵੈ ਰਾਵ ਸੁਣੇ ਹੱਥ ਵੈਸ ਗਾਓ ਨਾਨਕ ਭਗਤਾਂ ਸਦਾ ਵਿਗਾ ਸੁਣੇ ਦੁੱਖ ਪਾਪ ਕਾ ਨਾਸ ਮੰਨੇ ਕੀ ਗਲਤ ਕਹੀ ਨਾ ਜਾਏ ਜੇ ਕੋ ਵੈ ਬੱਚਾ ਪਛਤਾਏ ਕਾਗਜ ਕਲਮ ਲਿਖਣ ਹਾਰ ਮੰਨੇ ਕਬ ਕਰਨ ਵਿਚਾਰ ਸਾਨਾ ਨਿਰੰਜਨ ਹੋਏ ਜੇ ਕੋ ਮਨ ਜਾਣੈ ਮਨ ਕੋਈ ਮੰਨੇ ਸੁਰਤ ਹੋਵੈ ਮਨ ਬੁੱਧ ਮੰਨੇ ਸਗਲ ਭਵਨ ਕੀ ਸੁੱਧ ਮੰਨੈ ਮੋਹ ਚੋਟਾ ਨਾ ਖਾਏ ਮੰਨੈ ਜਮਕਾਏ ਸਾਥ ਨਾ ਜਾਏ ਐਸਾ ਨਾਮ ਨਿਰੰਜਨ ਹੋਏ ਜੇ ਕੋ ਮਨ ਜਾਣੈ ਮਨ ਕੋਏ ਮੰਨੈ ਮਾਰਗ ਠਾਕ ਨਾ ਪਾਏ ਮੰਨੈ ਪਤ ਸੰਪਰਕਟ ਜਾਏ ਮੰਨੈ ਮਗਨ ਚੱਲੈ ਪੰਥ ਮੰਨੈ ਧਰਮ ਸਿੱਧੀ ਸੰਬੰਧੁ ਐਸਾ ਨਾਮ ਨਿਰੰਜਨ ਹੋਏ ਜੇ ਕੋ ਮਨ ਜਾਣੈ ਮਨ ਕੋਏ ਮੰਨੈ ਪਾਵੈ ਮੁਖ ਦੁਆਰ ਮੰਨੈ ਪਰਵਾਰ ਸਾਧਾਰ ਮੰਨੈ ਤਰੈ ਤਾਰੇ ਗੁਰਸਿੱਖ ਮੰਨੈ ਨਾਨਕ ਭਵੈ ਨਾ ਭੇਖੋ ਐਸਾ ਨਾਮ ਨਿਰੰਜਨ ਹੋਏ ਜੇ ਕੋ ਮਨ ਜਾਣੈ ਮਨ ਕੋਏ ਪੰਜ ਪ੍ਰਵਾਨ ਪੰਜ ਪ੍ਰਧਾਨ ਪੰਜੇ ਭਾਵੈ ਦਰਗਹਿ ਮਾਨ ਪੰਜੇ ਸੋਹਾਂ ਦਰ ਰਾਜਾਨ ਪੰਜਾਂ ਕਾ ਗੁਰੂ ਇੱਕ ਧਿਆਨ ਜੇ ਕੋ ਕਹਿ ਕਰੈ ਵਿਚਾਰ ਕਰਤੇ ਕਾ ਕਰਨੈ ਨਾਹੀ ਸੁਮਾਰ ਧੌਲ ਧਰਮ ਦਇਆ ਕਾਪੂ ਸੰਦੋਖ ਥਾਪ ਰੱਖਿਆ ਜਿਨ ਸੂਤ ਜੇ ਕੋ ਬੁਝਾ ਹੋਵੈ ਸਚਿਆਰ ਧਵਲਾ ਉੱਪਰ ਕੀਤਾ ਭਾਰ ਧਰਤੀ ਹੋਰ ਪਰੈ ਹੋਰ ਹੋਰ ਤਿਸਤੇ ਭਾਰ ਤਲੈ ਕਵਨ ਜੋ ਜੀ ਦਾਤ ਰੰਗਾ ਕੇ ਨਾਮ ਸਭਨਾ ਲਿਖਿਆ ਬੜੀ ਕਲਾਬ ਇਹ ਲੇਖਾ ਲਿਖ ਜਾਣਾ ਕੋਈ ਲੇਖਾ ਲਿਖਿਆ ਕੀਤਾ ਹੋਏ ਕੀਤਾ ਤਾਂ ਸਵਾਲੇ ਰੂਪ ਹੋ ਕੀਤੀ ਦਾ ਜਾਣੈ ਕੌਣ ਕੂਤ ਕੀਤਾ ਵਸਾਓ ਇੱਕੋ ਗਵਾਓ ਤਿਸਤੇ ਹੋਏ ਲੱਖ ਦਰੀਆਓ ਕੁਦਰਤ ਕਵਨ ਕਹਾ ਵਿਚਾਰੂ ਵਾਰਨ ਜਾਵਾਂ ਇੱਕ ਵਾਰ ਜੋ ਤੁਤ ਭਾਵਾ ਈਸਾਈ ਭਲੀ ਕਾਰ ਤੂੰ ਸਦਾ ਸਲਾਮਤ ਨਿਰੰਕਾਰ ਸੰਘ ਜਾਓ ਸੰਘ ਭਾਓ ਸੰਘ ਪੂਜਾ ਸੰਘ ਤਪ ਥਾਓ ਸੰਘ ਗ੍ਰੰਥ ਮੁਖ ਵੇਦ ਪਾਠ ਹੋ ਸੰਘ ਯੋਗ ਮਨ ਰਹਿ ਉਦਾਸ ਸੰਘ ਭਗਤ ਗੁਣ ਗਿਆਨ ਵਿਚਾਰ ਸੰਘ ਸਤੀ ਸੰਘ ਦਾ ਤਾਰ ਅਸੰਖ ਸੂਰਮਾ ਪਕਸਰ ਸੰਖ ਮੋਲਿਵ ਲਾਇ ਤਾਰ ਕੁਦਰਤ ਕਵਨ ਕਹਾ ਵਿਚਾਰ ਵਾਰਨ ਜਾਵਾ ਏਕ ਵਾਰ ਜੋ ਤੁਦ ਭਾਵੈ ਸਾਈ ਭਲੀ ਕਾਰ ਤੂੰ ਸਦਾ ਸਲਾਮਤ ਨਿਰੰਕਾਰ ਸੰਖ ਜਬ ਸੰਘ ਭਾਓ ਸੰਘ ਪੂਜਾ ਸੰਘ ਤਪਤਾਓ ਸੰਘ ਗ੍ਰੰਥ ਮੁਖ ਵਿਦ ਪਾਠ ਸੰਘ ਜੋ ਮਨ ਰਹਿ ਉਦਾਓ ਸੰਘ ਭਗਤ ਗੁਣ ਗਿਆਨ ਵਿਚਾਰ ਸੰਘ ਸਤੀ ਸੰਘ ਦਾ ਤਾਰ ਅਸੰਖ ਸੂਰਮ ਪਕਸਰ ਸੰਖ ਮੋਲਿਵ ਲਾਇ ਤਾਰ ਕੁਦਰਤ ਕਵਨ ਕਹਾ ਵਿਚਾਰ ਵਾਰਨ ਜਾਵਾ ਏਕ ਵਾਰ ਜੋ ਤਦ ਭਾਵੈ ਸਾਈ ਭਲੀ ਕਾਰ ਤੂੰ ਸਦਾ ਸਲਾਮਤ ਨਿਰੰਕਾਰ ਸੰਖ ਮੂਰਖੰਧ ਘੋਰ ਸੰਖ ਚੋਰ ਹਰਾਮ ਖੋਰ ਸੰਖ ਅਮਰ ਕਰ ਜਾਏ ਜੋਰ ਸੰਘ ਗਲ ਵੱਢ ਹੱਤੈ ਕਮਾਏ ਸੰਖ ਪਾਪੀ ਪਾਪ ਕਰ ਜਾਏ ਸੰਘ ਕੂੜਿਆਰ ਕੂੜੇ ਫਰਾਏ ਸੰਖ ਮਲੇਸ਼ ਮਲ ਪਾ ਖਾਏ ਸੰਖ ਨਿੰਦਕ ਸਿਰ ਕਰੈ ਭਾਰ ਨਾਨਕ ਨੀਚ ਕਹਿ ਵਿਚਾਰ ਵਾਰ ਨਜਾਵਾਂ ਇੱਕ ਵਾਰ ਜੋ ਤਦ ਭਾਵੈ ਸਾਈ ਭਲੀ ਕਾਰ ਤੂੰ ਸਦਾ ਸਲਾਮਤ ਨਿਰੰਕਾਰ ਅਸੰਖ ਨਾਵ ਸੰਖ ਥਾਵ ਗਮ ਗਮ ਸੰਖ ਲੋ ਸੰਖ ਹੈ ਸਰਪਾਰ ਅਖਰੀ ਨਾਵ ਖਰੀ ਸਾਲ ਆਖਰੀ ਗਿਆਨ ਗੀਤ ਗੁਣ ਗਾ ਅਖਰੀ ਲਿਖਣ ਬੋਲਣ ਬਾਨ ਕਰਨ ਸਰ ਸੰਯੋਗ ਵਖਾਨ ਜੇ ਨੀ ਲਿਖੇ ਤੇ ਸਰਨਾਏ ਜੇ ਪਰਮਾਏ ਤੇ ਉੱਤੇ ਪਾਹੀ ਜੇ ਤਾ ਕੀ ਧਤੀ ਤਾ ਨਾ ਉਹ ਬਿਰਨਾਵੈ ਨਾ ਹੀ ਕੋ ਥਾਉ ਕੁਦਰਤ ਕਵਨ ਕਹਾਂ ਵਿਚਾਰ ਵਾਰਨ ਜਾਵਾਂ ਇੱਕ ਵਾਰ ਜੋ ਤੁਦ ਭਾਵੈ ਸਾਈ ਭਲੀ ਕਾਰ ਤੂੰ ਸਦਾ ਸਲਾਮਤ ਨਿਰੰਕਾਰ ਭਰੀ ਹੱਥ ਪੈਰ ਤਾਂਦੀ ਪਾਣੀ ਧੋਤਾ ਉਤਰ ਸਕੇ ਮੂਤ ਪ੍ਰੀਤ ਕਾਪੜ ਹੋਏ ਦੇ ਸਾਬੂਨ ਲਈ ਧੋਏ ਪ੍ਰੀਆ ਮਤ ਪਾਪਾ ਕਹਿ ਸੰਗ
ਉਹ ਧੋਪਾ ਹੈ ਨਾਵੈ ਕਹੇ ਰੰਗ ਪੁੰਨੀ ਪਾਪੀਆ ਕਰਨਾ ਹੀ ਕਰ ਕਰ ਕਰਨਾ ਲਿਖ ਲੈ ਜਾਹੋ ਆਪੀ ਬੀਜ ਆਪੇ ਹੀ ਖਾਓ ਨਾਨਕ ਹੁਕਮ ਆਵੋ ਜਾਓ ਧੀਰ ਤਪ ਦਇਆ ਦਾਦਾ।

ਜੇ ਕੋ ਪਾਵੇ ਤਲਕਾ ਮਾਣ। ਸੁਣਿਆ ਮੰਨਿਆ ਮਨ ਕੀਤਾ ਭਾਉ ਅੰਤਰਗਾ ਤੀਰਥ ਮਲ ਨਾਉ, ਸਭ ਗੁਣ ਤੇਰੇ ਮੈਂ ਨਾ ਹੀ ਕੋਏ, ਬਿਨ ਗੁਣ ਕੀਤੇ ਭਗਤ ਨਾ ਹੋਏ। ਸਵਾਸਤਾਤ ਬਾਣੀ ਬਰਮਾਉ, ਸਤਸਵਾਨ ਸਦਾ ਮਨ ਚਾਉ। ਕਵਨ ਸੁਵੇਲਾ ਵਖਤ ਕਵਨ, ਕਵਨ ਥਿਤ ਕਵਨ ਵਾਰ, ਕਵਨ ਸੁਰਤੀ ਮਾਉ, ਕਵਨ ਜਿਤ ਹੋ ਆਕਾਰ। ਵੇਲ ਨ ਪਾਈਏ ਪੰਡਤੀ ਜਿਹੋ ਵੇਲੇ, ਪੁਰਾਣ ਵਖਤ ਨ ਪਾਇਓ ਕਾਦੀਆਂ, ਜਿ ਲਿਖਣ ਲੇ ਕੁਰਾਨ। ਤਿਤਵਾਰ ਨ ਜੋਗੀ ਜਨ ਰਤਮਾਉ ਨਾ ਕੋਈ, ਜਾ ਕਰਤਾ ਸਿਰ ਠਿਕਾਉ ਸਾਜੇ, ਆਪੇ ਜਾਣ ਆਏ ਸੋਈ। ਕਿਉ ਕਰ ਆਖਾਂ ਕਿਵ ਸਾ ਲਾਈ, ਕਿਉਂ ਵਰਨੀ ਕਿਵ ਜਾਣ। ਨਾਨਕ ਆਖਣ ਸਭ ਕੁਆਕ ਇੱਕ ਦੂ ਇੱਕ ਸਿਆਣ। ਵੱਡਾ ਸਾਹਿਬ ਵੱਡੀ ਨਾਇਕੀ ਤਜਾ ਕਾ ਹੋਵੇ, ਨਾਨਕ ਜੀ ਕੋ ਆਪੋ ਜਾਣੈ ਅੱਗੇ ਗਿਆ ਨਾ ਸੋ ਹੈ। ਪਾਤਾਲ ਨਾ ਪਾਤਾਲ ਆਖਾ ਗਾ ਸਾਇਆ ਗਾ, ਸੂੜ ਕੋੜ ਕਪਾਲ ਥੱਕੇ ਵੇਦ ਕਹਿਣ ਕਬਾ। ਸਹਿ ਸਠਾਰ ਕਹਿਣ ਕਿਤੇ ਵਾਸਲੂ ਇੱਕ ਧਾਤ, ਲੇਖਾ ਹੋਏ ਤਾਂ ਲਿਖੀਏ, ਲੇਖੇ ਹੋਏ ਵਿਨਾਸ਼। ਨਾਨਕ ਵੱਡਾ ਆਖੀ ਆਪੇ ਜਾਣੈ ਆਪ, ਸਾ ਲਾਹੀ ਸਾ ਲਾਹੀ ਤੀ ਸੁਰਤ ਨਾ ਪਾਈ, ਨਦੀਆਂ ਤੈ ਵਾ ਪਵੈ ਸਮੁੰਦ ਨਾ ਜਾਣੀ। ਸੁਮਤ ਸਾਹ ਸੁਲਤਾਨ ਗ੍ਰਹਿ ਸਿਤੀ ਮਾਲ, ਤਨ ਕੀੜੀ ਤੁਰਨਾ ਹੋਵਣੀ ਜਿਤ ਸਮਨੋ ਨਾ ਵੀਸਰ। ਅੰਤ ਨਾ ਸਿਫਤ ਕਹਿਣ ਅੰਤ, ਅੰਤ ਨਾ ਕਰਨਾ ਦੇਣ ਨਾ ਅੰਤ, ਅੰਤ ਨਾ ਵੇਖਣ ਸੁਣਨ ਨਾ ਅੰਤ, ਅੰਤ ਨ ਜਾਪੈ ਕਿਆ ਮਨ ਮੰਦ, ਅੰਤ ਨ ਜਾਪੈ ਕੀਤਾ ਆਕਾਰ, ਅੰਤ ਨ ਜਾਪੈ ਭਾਰਾ ਵਾਰ, ਅੰਤ ਕਾਰਨ ਕੀਤੇ ਬਲਾਹੇ, ਤਾਂ ਕਿ ਅੰਤ ਨ ਪਾਏ ਜਾਹੇ। ਉਹ ਅੰਤ ਨ ਜਾਣੈ ਕੋ ਬਹੁਤਾ ਕਹੀਏ ਬਹੁਤਾ ਹੋਏ। ਵੱਡਾ ਸਾਹਿਬ ਉੱਚਾ ਥਾਂ ਉੱਚੀ ਉੱਪਰ ਉੱਚਾ ਨਾ ਹੋਏ, ਵੱਡ ਉੱਚਾ ਹੋਵੇ ਕੋਏ, ਤੇ ਸੂਚੇ ਕਹੋ ਜਾਣੈ ਸੋਏ। ਜੇ ਵਡਾਪ ਜਾਣਿਆ ਪਾਪ, ਨਾਨਕ ਨਦਰੀ ਕਰਮੀ ਦਾਤ, ਬਹੁਤਾ ਕਰਮ ਲਿਖਿਆ ਨਾ ਜਾਏ। ਵੱਡਾ ਦਾਤਾ ਉਤਲ ਨਾ ਉਤਮਾਏ, ਕਿਤੇ ਮੰਗੇ ਜੋ ਦੁਪਾਰ, ਕਿਤਿਆਂ ਗਣਤ ਨਹੀਂ ਵਿਚਾਰ। ਕਿਤੇ ਖਾ ਪਉ ਟੁੱਟ ਹੈ ਵੇਕਾਰ, ਕਿਤੇ ਲੈ ਲੈ ਮੁਕਰ ਪਾਏ, ਕਿਤੇ ਮੁਰਖਾਏ ਗਾ, ਕਿਤਿਆਂ ਦੁੱਖ ਭੁੱਖ ਸਦ ਮਾਰੇ ਪਿਤਾ ਤੇਰੀ ਦਾਤਾਰ। ਬੰਦ ਖਲਾਸੀ ਬਹਾਣਾ ਹੋਏ ਹੋ ਰੱਖ ਨਾ ਸਕੇ ਕੋਈ, ਜੇ ਕੋ ਖਾਏ ਕਾਖਣ ਪਾਇਓ ਜਾਣ, ਜੇ ਤੀਆਂ ਮੋਏ ਖਾਏ ਆਪੇ ਜਾਣੇ ਆਪੇ ਦੇ। ਆਖੇ ਸੇ ਪੇ ਕੇਈ ਕੇ, ਜਿਸਨੋਂ ਬਖਸ਼ੇ ਸਤਸਾ ਲਾਹ, ਨਾਨਕ ਪਾਤਸ਼ਾਹੀ ਪਾਤਸ਼ਾਹ। ਅਮੁਲ ਗੁਣ ਮੁਲ ਵਾਪਾਰ, ਮੁਲ ਵਾਪਾਰੀ ਅਮੁਲ ਭੰਡਾਰ, ਮੁਲਾ ਮੁਲ ਲੈ ਜਾਏ, ਮੁਲ ਭਾਏ ਮੁਲਾਓ ਸਮਾਏ, ਮੁਲ ਧਰਮ ਅਮੁਲ ਦੀਵਾਨ, ਮੁਲ ਤਲ ਮੁਲ ਪ੍ਰਵਾਨ, ਅਮੁਲ ਬਖਸ਼ੀਸ਼ ਮੁਲ ਨਿਸ਼ਾਨ, ਮੁਲ ਕਰਮ ਅਮੁਲ ਫੁਰਮਾਨ, ਮੁਲ ਮੁਲ ਆਖਿਆ ਨਾ ਜਾਏ। ਆਖਾ ਕੋ ਰਹੇ ਲੈ ਬੁਲਾਏ, ਆਖੇ ਵੇਦ ਪਾਠ ਪੁਰਾਣ, ਆਖੇ ਪੜ੍ਹੇ ਕਰੇ ਵਖਿਆਨ, ਆਖੇ ਬਰਮੇ ਆਖੇ ਹਿੰਦੂ, ਆਖੇ ਗੋਪੀਤਾ ਗੋਵਿੰਦੋ, ਆਖੇ ਈਸ਼ਰ ਆਖੇ ਸਿੱਧੋ, ਆਖੇ ਕੀਤੇ ਕੀਤੇ ਬੁੱਧ, ਆਖੇ ਨਾਨੋ ਆਖੇ ਦੇਵ, ਆਖੇ ਸੁਰ ਨਾਰ ਮੁਨ ਜਨ ਸੇਵ। ਕਿਤੇ ਆਖੇ ਆਖਣ ਪਾਏ, ਕਿਤੇ ਕਹਿ ਕਹੋ ਠੁੱਟ ਜਾਏ, ਤੇ ਕਿਤੇ ਹੋਰ ਕਰੀ ਤਾਂ ਆਖ ਨਾ ਸਕੇ ਕਹੀ ਕੇ। ਜੇ ਭਾਵੈ ਤੇ ਵਲ ਹੋਏ, ਨਾਨਕ ਜਾਣਾ ਏ ਸਾਚਾ ਸੋਏ। ਜੇ ਕੋ ਆਖੇ ਬੋਲ ਵਿਗਾੜੂ, ਤਾਂ ਲਿਖੀਏ ਸਹਿਰੂ ਗਾ ਬਾਰਾਂ ਗਾ ਬਾਰੂ, ਸੋ ਦਰ ਕਿਆ ਸੋ ਕਰਕੇ ਜਿਤ ਬੈ ਸਰਬ ਸੰਭਾਲੇ। ਵਾ ਜੇ ਨਾਦ ਅਨੇਕੋ ਸੰਖ, ਕਿਤੇ ਵਾਵਨ ਹਾਰੇ, ਕਿਤੇ ਰਾਗ ਭਰੀ ਸੌ ਕਹੀ ਅਨ, ਕਿਤੇ ਗਾਵਨ ਹਾਰੇ, ਗਾਵੇ ਤਾਂ ਉਹਨੂੰ ਪਾਉਣ ਪਾਣੀ ਬੈ ਸੰਤਰ, ਗਾਵੇ ਰਾਜਾ ਧਰਮ ਦੁਆਰੇ, ਗਾਵੇ ਜਿੱਦ ਗੋਬਿੰਦ ਲਿਖ ਜਾਣੇ, ਲਿਖ ਲਿਖ ਧਰਮ ਵਿਚਾਰੇ, ਗਾਵਾ ਈਸ਼ਰ ਵਰਮਾ ਦੀ ਵੀ ਸੋਣ ਸਦਾ ਸਵਾਰੇ, ਗਾਵੇ ਇੰਦੇ ਦਾਸਨ ਬੈਠੇ ਦੇਵਤਿਆਂ ਦਾ ਰਣਾਲੇ, ਗਾਵੇ ਸਤ ਸਮਾਧੀ ਅੰਦਰ ਗਾਵਨ ਸਾਧ ਵਿਚਾਰੇ, ਗਾਵਨ ਜਤੀ ਸਤੀ ਸੰਤੋਖੀ, ਗਾਵੇ ਵੀਰ ਕਰਾਰੀ, ਗਾਵਨ ਪੰਡਿਤ ਪੜ੍ਹਨ ਰੱਖੀ ਸਜੋਗ ਵੇਦਾਂ ਨਾਲੇ, ਗਾਵ ਮੋਨੀਆ ਮਨਮੋਹਨ ਸੁਰ, ਗਾਵ ਮਛ ਪਿਆਲੇ, ਗਾਵਨ ਰਤਨ ਪਾਏ ਤੇਰੇ ਅਰ ਸਰ ਤੀਰਥ ਨਾਲੇ, ਗਾਵੇ ਜੋਧ ਮਹਾਂਬਲ ਸੂਰਾ, ਗਾਵੇ ਖਾਣੀ ਚਾਰੇ, ਗਾਵੇ ਖੰਡ ਮੰਡਲ ਵਰ ਭੰਡਾ ਕਰ ਕਰ ਰੱਖੇ ਧਾਰੇ, ਸਹੀ ਤੁਧ ਨੂੰ ਗਾਵੇ ਜੋ ਤੁਧ ਭਾਵਨ, ਅਤੇ ਤੇਰੇ ਭਗਤ ਰਸਾਲੇ ਹੋਰ ਕੇਤੇ ਗਾਵਨ, ਸਿਮੇ ਚਿਤਨਾਵ ਨਾਨਕਾ ਵਿਚਾਰੇ, ਸੋਈ ਸੋਈ ਸਦਾ ਸੱਚ, ਸਾਹਿਬ ਸੱਚਾ ਸਾਚੀ ਨਾਈ ਹੈ, ਪੀ ਉਸੀ ਜਾਏ ਨਾ ਜਾਸੀ ਰਚਨਾ ਜਿਨ ਰਚਾਈ, ਰੰਗੀ ਰੰਗੀ ਪਾਤੀ ਕਰ ਕਰ ਜਿਨਸੀ ਮਾਇਆ, ਜਨ ਉਪਾਈ ਕਰ ਕਰ ਵੇਖਿਆ ਕੀਤਾ ਆਪਣਾ, ਜੁਬ ਤਸਦੀ ਵਡਿਆਈ, ਜੋ ਤਭਾਵੈ ਸੋਈ ਕਰਸੀ ਹੁਕਮ ਨਾ ਕਰਨਾ ਜਾਈ, ਸੋ ਪਾਤਸ਼ਾਹ ਸ਼ਾਹ ਪਾਤ ਸਾਹਿਬ ਨਾਨਕ ਰਹਿਣ ਰਜਾਈ, ਮੰਦਾ ਸੰਦੋਖ ਸ਼ਰਮ ਬਛੋੜੀ, ਧਿਆਨ ਕਰੈਂ ਬਪੂਤ ਖਿੰਥਾ ਕਾਲ ਕੁਵਾਰੀ, ਕਾਇਆ ਜੁਗਤ ਡੰਡਾ ਪ੍ਰਤੀਤ ਆਈ, ਪੰਥੀ ਸਗਲ ਜਮਾਤੀ ਮਨ ਜੀਤੈ ਜਗ ਜੀਤ, ਆਦੇਸ ਉਤਸਾ ਆਦੇਸ ਵਾਦ ਨੀਲੋ ਨਾਦੋ ਨਾਹਤ, ਜੋਗ ਜੁਗ ਏਕੋ ਵੇਸ ਭੁਗਤ ਗਿਆਨ ਦਇਆ ਭੰਡਾਰਨ, ਖਟਖਟ ਵਾਜੈ ਨਾਦ ਆਪ ਨਾਥ ਨਾਥੀ ਸਭ ਜਾਗਿਰ ਸਦਵਰਾ ਸਾਹ, ਸੰਜੋਗ ਜੋਗ ਦੋਇ ਕਾਰ ਤਲਾਵ ਲੇਖਿਆ, ਭਾਗ ਆਦੇਸ ਉਤਸਾ ਆਦੇਸ ਵਾਦ ਨੀਲੋ ਨਾਦੋ ਨਾਹਤ, ਜੋਗ ਜੁਗ ਏਕੋ ਵੇਸ ਏਕਾ ਮਾਈ ਜੁਗਤ ਵਿਆਹੀ, ਤੰਜੇਲੇ ਪ੍ਰਵਾਨਿਕ ਸੰਸਾਰਿਕ ਭੰਡਾਰੀ, ਕਲਾਈ ਦੀ ਬਾਂ ਜੁਗ ਸੁਭਾਵਤ ਵਚਲਾ ਵਜ ਬਹੁਵਾ ਫੁਰਮਾਨ, ਉਹ ਵੇਖੋ ਨਾ ਨਦਰ ਨਾਵ ਬਹੁਤਾ ਵਿਡਾਨ, ਆਦੇਸ ਉਤਸਾਇਆ ਦੇਸ ਵਾਦ ਨੀਲੋ ਨਾਦ ਨਾਹਤ, ਜੋਗ ਜੁਗ ਏਕੋ ਵੇਸ ਆਸਨ ਲੋਏ ਲੋਏ ਭੰਡਾਰ, ਜੋ ਕਿਛ ਪਾਇਆ ਸੋ ਏਕਾ ਵਾਰ, ਕਰ ਕਰ ਵੇਖੇ ਸਿਰਜਨਹਾਰ, ਨਾਨਕ ਸੱਚੇ ਕੀ ਸਾਚੀ ਕਾਰ, ਆਦੇਸ ਸਾਇਆ ਦੇ ਸਾਧ ਨੀਲ ਨਾਦ ਨਾਹਤ, ਜੋਗ ਜੁਗ ਏਕੋ ਵੇਸ ਇੱਕ ਦੂਜੀ ਬੋ ਲੱਖ ਹੋਵੇ ਲੱਖ ਹੋਵੇ ਲੱਖ ਵੀਸ,
ਲੱਖ ਲਾਗੇ ਡਾਕੀ ਇੱਕ ਨਾਮ ਜਗਦੀਸ਼ੇ ਤਰਾਏ ਪੱਤ ਪੌੜੀਆਂ ਚੜੀਆ ਹੋਇਆ ਕੀਸ ਸੁਣ ਗੱਲਾਂ ਆਕਾਸ਼ ਕੀ ਟਾਈ ਰੀਸ ਨਾਨਕ ਨਜ਼ਰੀ ਪਾਈ ਹੈ ਕੂੜੀ ਕੂੜੇ ਠੀਸ ਆਖਣ ਜੋ ਚੁੱਪਣ ਜੋ ਜੋਰ ਨ ਮੰਗਣ ਦੀ ਨਣ ਜੋਰ ਜੋਰਨ ਜੀਵਨ ਮਰਨ ਜੋਰ ਜੋਰਨ ਰਾਜ ਮਾਲ ਮਨ ਸੋ ਜੋਰਨ ਸੁਰਤੀ ਗਿਆਨ ਵਿਚਾਰ ਜੋਰਨ ਜੁਗਤੀ ਛੁਟਾਏ ਸੰਸਾਰ ਜਿਸ ਹੱਥ ਜੋਰ ਕਰ ਵੇਖੇ ਸੋਏ ਨਾਨਕ ਉਤਮ ਨੀਚ ਨਾ ਕੋਏ ਰਾਤੀ ਰੁਤੀ ਸਿੱਧੀ ਵਾਰ ਪਵਨ ਪਾਣੀ ਅਗਨੀ ਪਾਤਾਲ ਤਿਸ ਵਿੱਚ ਧਰਤੀ ਥਾਪ ਰੱਖੀ ਧਰਮਸਾਲ ਤਿਸ ਵਿੱਚ ਜੀ ਜੁਗਤ ਕੇ ਰੰਗ ਤਨਕੇ ਨਾਮ ਨੇਕੋ ਅਨੰਤ ਕਰਮੀ ਕਰਮੀ ਹੋਈ ਵਿਚਾਰ ਸੱਚਾ ਸੱਚਾ ਦਰਬਾਰ ਇੱਥੇ ਸੋਨ ਪੰਚ ਪ੍ਰਵਾਨ ਨਿਤਰੀ ਕਰਮ ਪਵੇ ਨਿਸ਼ਾਨ ਕੱਚ ਪਕਾਏ ਉੱਥੇ ਪਾਏ ਨਾਨਕ ਜਾ ਪੈ ਜਾਏ ਧਰਮ ਖੰਡ ਕਹਿ ਧਰਮ ਗਿਆਨ ਖੰਡ ਕਾਕੋ ਕਰਮ ਕੇਤੇ ਪਵਨ ਪਾਣੀ ਬਸੰਤਰ ਕੇਤੇ ਕਾਨ ਮਹੇਸ਼ ਕੇਤੇ ਵਰਮ ਘਾਟ ਘੜੀਏ ਰੂਪ ਰੰਗ ਕੇ ਵੇਸ ਕੀਤੀਆਂ ਕਰਮ ਭੂਮੀ ਮੇਰ ਕੇਤੇ ਕੇਤੇ ਧੂ ਉਪਦੇਸ਼ ਕੇਤੇ ਇੰਦ ਚਾਂਸੁਰ ਕੇਤੇ ਕੇਤੇ ਮੰਡਲ ਦੇਸ ਕੇਤੇ ਸਿੱਧ ਬੁੱਧ ਨਾਥ ਕੇਤੇ ਕੇਤੇ ਦੇਵੀ ਵੇਸ ਕੇਤੇ ਦੇਵ ਦਾਨ ਮੁਨ ਕੇਤੇ ਕੇਤੇ ਰਤਨ ਸੁਮੰਦ ਕੀਤੀਆਂ ਖਾਣੀ ਕੀਤੀਆਂ ਬਾਣੀ ਕੀਤੇ ਪਾਤ ਨਿਰਿੰਦ ਕੀਤੀਆਂ ਸੁਰਤੀ ਸੇਵਾ ਕੀਤੇ ਨਾਨਕ ਅੰਤ ਨਾ ਅੰਤ ਗਿਆਨ ਖੰਡ ਮੈਂ ਗਿਆਨ ਪ੍ਰਚੰਡ ਤਿੱਥੇ ਨਾਦ ਵਿਨੂ ਕੁੜ ਆਨੰਦ ਸ਼ਰਮ ਖੰਡ ਕੀ ਬਾਣੀ ਰੂਪ ਤਿੱਥੇ ਘਾਟ ਘੜੀਏ ਬਹੁਤ ਅਨੂਪ ਤਾਂ ਕਿ ਗੱਲਾਂ ਕਿੱਥੀਆਂ ਨਾ ਜਾਏ ਜੇ ਕੋ ਕਹਿ ਪਛੈ ਪਛਤਾਏ ਤਿੱਥੇ ਘੜੀਏ ਸੁਤ ਮਤ ਮਨ ਬੁੱਧ ਤਿੱਥੇ ਘੜੀਏ ਸੁਰਾਂ ਸਦਾ ਕੀ ਸੁਧ ਕਰਮਖੰਡ ਕੀ ਬਾਣੀ ਜੋ ਤਿੱਥੇ ਹੋਰ ਨਾ ਕੋਈ ਹੋ ਤਿੱਥੇ ਜੋਤ ਮਹਾਂਬਲ ਸੂਰ ਤਨਮੈ ਰਾਮ ਰਹਿਆ ਭਰਪੂਰ ਤਿੱਥੇ ਸੀਤੋ ਸੀਤਾ ਮਹਿਮਾ ਮਾਹੇ ਤਾ ਕਿ ਰੂਪ ਨਗਤ ਨੇ ਜਾਹੇ ਨਾ ਮਰਨ ਠੱਗ ਜਾਹੇ ਜਨ ਕਹਿ ਰਾਮ ਵਸੈ ਮਨ ਮਾਏ ਤਿੱਥੇ ਭਗਤ ਵਸੈ ਕਿ ਲੋਕ ਰਹਿ ਆਨੰਦ ਸੱਚਾ ਮਨ ਸੋਏ ਸੱਚ ਖੰਡ ਵਸੈ ਨਿਰੰਕਾਰ ਕਰ ਕਰ ਵੇਖੇ ਨਦਰ ਨਿਹਾਲ ਤਿੱਥੇ ਖੰਡ ਮੰਡਲ ਵਰ ਭੰਡ ਜੇ ਕੋ ਕਥਾ ਤੰਤ ਨ ਅੰਤ ਤਿੱਥੇ ਲੋ ਲੋ ਆਕਾਰ ਜਬ ਜਬ ਹੁਕਮ ਤਵੈ ਤਿਵਕਾਰ ਵੇਖੈ ਵਿਖਸੈ ਕਰ ਵਿਚਾਰ ਨਾਨਕ ਕਥਨਾ ਕਰੜਾ ਸਾਰ ਜਤ ਪਹਾਰਾ ਧੀਰਜ ਸੁਨਿਆਰ ਹਰਨ ਮਤ ਵੇਦ ਹਥਿਆਰ ਪਾਉ ਖਲਾ ਗੰਦਾ ਪਤਾਉ ਭਾਂਡਾ ਪਾਉ ਅੰਮ੍ਰਿਤ ਢਾਲ ਘੜੀਐ ਸ਼ਬਦ ਸੱਚੀ ਟਕਸਾਲ ਜਿਨ ਕੋ ਨਦਰ ਕਰਮ ਤਨਕਾਰ ਨਾਨਕ ਨਦਰੀ ਨਦਰ ਨਿਹਾਲ ਸਲੋਕ ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਹੱਤ ਦਿਵਸ ਰਾਤ ਉਦਾਈ ਦਾ ਖੇਲੈ ਸਗਲ ਜਾਗਤ ਚੰਗਿਆਈਆਂ ਬੁਰਿਆਈਆਂ ਵਾਚੈ ਧਰਮ ਹਦੂਰ ਕਰਮੀ ਆਪੋ ਆਪਣੀ ਕੇ ਨੇੜੈ ਕੇ ਦੂਰ ਜਿਨੀ ਨਾਮ ਧਿਆਇਆ ਗਏ ਮੁਸ਼ਕਤ ਕਾਲ ਨਾਨਕ ਤੇ ਮੁਖ ਉਜਲੇ ਕੀਤੀ ਛੁੱਟੀ ਨਾਲ ਜਿਨੀ ਨਾਮ ਧਿਆਇਆ ਗਏ ਮੁਸ਼ਕਤ ਕਾਲ ਨਾਨਕ ਤੇ ਮੁਖ ਉਜਲੇ ਕੇਤੀ ਛੁੱਟੀ ਨਾਲ ਇੱਕੋ ਅੰਕਾਰ ਸਤਿਗੁਰ ਪ੍ਰਸਾਦ ਜਾਪ ਸ੍ਰੀ ਮੁੱਖ ਵਾਕ ਪਾਤਸ਼ਾਹ ਦਸਵੀਂ ਛਪਾ ਸੰਤੋ ਪ੍ਰਸਾਦ ਚੱਕਰ ਚਿਹਨਰ ਵਰਨ ਜਾਤ ਰਪਾਤ ਨਹਿੰਜੇ ਰੂਪ ਰੰਗਰ ਰੇਖ ਭੇਕੂ ਕਹਿਣ ਸਖਤ ਕੇ ਚਲ ਮੂਰਤਾਂ ਨੂੰ ਭੋ ਪ੍ਰਕਾਸ਼ ਮਿਤੋ ਚ ਕਹੀਜੈ ਕੋਟਿੰਦਰ ਇੰਦਰਾਂ ਸ਼ਾਹ ਸ਼ਾਹਣ ਗਣਿਜੈ ਤੇਰੇ ਭਵਨ ਮਹੀਪ ਸੁਰ ਨਰ ਸੁਰ ਨੇਤ ਨੇਤ ਬਾਂਤਰਨ ਕਹਿ ਤੂ ਤਬ ਸਰਬਨਾਮ ਕਥਾ ਕਵਨ ਕਰਮ ਨਾਮ ਵਰਨ ਸੁਮਤ ਜੰਗ ਪ੍ਰਜਾ ਛੰਦ ਨਮਸਤੰ ਕਾਲੇ ਨਮਸਤੰ ਕਿਰਪਾਲੇ ਨਮਸਤੰ ਰੂਪੇ ਨਮਸਤੰ ਅਨੂਪੇ ਨਮਸਤੰ ਭੇਖੇ ਨਮਸਤੰ ਲੇਖੇ ਨਮਸਤੰ ਕਾਏ ਨਮਸਤੰ ਜਾਏ ਨਮਸਤੰ ਗੰਜੇ ਨਮਸਤੰ ਭੰਜੇ ਨਮਸਤੰ ਨਾਮੇ ਨਮਸਤੰ ਅਠਾਮੇ ਨਮਸਤੰ ਕਰਮ ਨਮਸਤੰ ਧਰਮ ਨਮਸਤੰ ਨਾਮ ਨਮਸਤੰ ਥਾਮੰ ਨਮਸਤੰ ਜੀਤੇ ਨਮਸਤੰ ਪੀਤੇ ਨਮਸਤੰ ਵਾਹੇ ਨਮਸਤੰ ਢਾਏ ਨਮਸਤੰ ਨੀਲੇ ਨਮਸਤੰ ਨਾਤੇ ਨਮਸਤੰ ਛੇਤੇ ਨਮਸਤੰ ਗਾਧੇ ਨਮਸਤੰ ਗੰਜੇ ਨਮਸਤੰ ਭੰਜੇ ਨਮਸਤੰ ਉਦਾਰੇ ਨਮਸਤੰ ਪਾਰੇ ਨਮਸਤੰ ਸੁਵੇਕੇ ਨਮਸਤੰ ਨੇਕੇ ਨਮਸਤੰ ਪੂਤੇ ਨਮਸਤੰ ਜੂਪੇ ਨਮਸਤੰ ਨਰ ਕਰਮੇ ਨਮਸਤੰ ਨਰ ਭਰਮੇ ਨਮਸਤੰ ਨਰ ਦੇਸੀ ਨਮਸਤੰ ਨਰ ਪੇਸੀ ਨਮਸਤੰ ਨਰ ਨਾਮੇ ਨਮਸਤੰ ਨਰ ਕਾਮੇ ਨਮਸਤੰ ਨਰ ਧਾਤੇ ਨਮਸਤੰ ਨਰ ਘਾਤੇ ਨਮਸਤੰ ਨਰ ਧੂਤੇ ਨਮਸਤੰ ਭੂਤੇ ਨਮਸਤੰ ਲੋਕੇ ਨਮਸਤੰ ਅਸ਼ੋਕੇ ਨਮਸਤੰ ਨਰ ਤਾਪੇ ਨਮਸਤੰ ਥਾਪੇ ਨਮਸਤੰ ਧਰਮਾਨੇ ਨਮਸਤੰ ਨਿਧਾਨੇ ਨਮਸਤੰ ਗਾਹੇ ਨਮਸਤੰ ਵਾਹੇ ਨਮਸਤੰ ਤਰਵਰਗੇ ਨਮਸਤੰ ਸਰਗੇ ਨਮਸਤੰ ਪ੍ਰਭੋਗੇ ਨਮਸਤੰ ਸੁਜੋਗੇ ਨਮਸਤੰ ਰੰਗੇ ਨਮਸਤੰ ਭੰਗੇ ਨਮਸਤੰ ਗਮੇ ਨਮਸਤ ਸਨਮੇ ਨਮਸਤੰ ਜਲਾਸਰੀ ਨਮਸਤੰ ਨਿਰਾਸਰੀ ਨਮਸਤੰ ਜਾਤੀ ਨਮਸਤੰ ਪਾਤੀ ਨਮਸਤੰ ਮਜਬੀ ਨਮਸਤ ਸਾਜਬੀ ਦੇ ਸਿੰਘ ਦੇਸੀ ਨਮਸਤੰ ਭੇਸੀ ਨਮਸਤ ਨਰਤਾਮੇ ਨਮਸਤ ਨਰਬਾਮੇ ਨਮ ਸਰਬ ਕਾਲੇ ਨਮ ਸਰਬ ਦਿਆਲੇ ਨਮ ਸਰਬ ਰੂਪੇ ਨਮ ਸਰਬ ਭੂਪੇ ਨਮ ਸਰਬ ਖਾਪੇ ਨਮ ਸਰਬ ਥਾਪੇ ਨਮ ਸਰਬ ਕਾਲੇ ਨਮ ਸਰਬ ਪਾਲੇ ਨਮਸਤਸ ਦੇਵੈ ਨਮਸਤੰ ਭੇਵੈ ਨਮਸਤੰ ਜਨਮੇ ਨਮਸਤੰ ਸੁਬਾਰਮੀ ਨਮ ਸਰਬ ਗਾਉਣੇ ਨਮ ਸਰਬ ਭਾਉਣੇ ਨਮ ਸਰਬ ਰੰਗੇ ਨਮ ਸਰਬ ਭੰਗੇ ਨਮੋ ਕਾਲ ਕਾਲੇ ਨਮਸਤਸ ਦਿਆਲੇ ਨਮਸਤੰ ਵਰਣੇ ਨਮਸਤੰ ਵਰਣੇ ਨਮਸਤੰ ਜਰਾਰੰਗ ਨਮਸਤੰ ਗਿਰਤਾਰੰਗ ਨਮ ਸਰਬ ਧੰਦੇ ਨਮੋਸਤਾ ਬੰਦੀ ਨਮਸਤੰ ਸਾਕੇ ਨਮਸਤੰ ਬਾਕੇ ਨਮਸਤੰ ਰੀਮੇ ਨਮਸਤੰ ਕਰੀਮੇ
ਨਮਸਤਕ ਨੰਤੀ ਨਮਸਤਕ ਮਹੰਤੀ ਨਮਸਤਰਾਗੀ ਨਮਸਤਕ ਸੁਹਾਗੀ ਨਮ ਸਰਵ ਸੁਖ ਨਮ ਸਰਵ ਭੋਖ ਨਮ ਸਰਵ ਕਰਤਾ ਨਮ ਸਰਵ ਹਰਤਾ ਨਮ ਯੋਗ ਯੋਗੀ ਨਮ ਭੋਗ ਭੋਗੀ ਨਮ ਸਰਵ ਦਿਆਲੀ ਨਮ ਸਰਵ ਪਾਲੀ ਚਾਤਰੀ ਸੰਤੋ ਪ੍ਰਸਾਦ ਰੂਪ ਨੂਪ ਜੂਹ ਬੂਹ ਲੇਖ ਵੇਖ ਨਾਮ ਕਾਮ ਦੇਹ ਵੇ ਜੀਤ ਪੀਤ ਤਰਮਾਨ ਨਿਧਾਨ ਤ੍ਰਿਵਰਗ ਸਰਗ ਨੀਲ ਨਾਦ ਜੇਹ ਜਾਦ ਜਨਮ ਵਰਣ ਭੂਤ ਭਰਨ ਗੰਜ ਭੰਜ ਚੂਜ ਝੰਜ ਮੀਖਰ ਫੀਖ ਤੰਦ ਬੰਧ ਨਿਰਪੂਜ ਸੂਜ ਕਾਲ ਜਾਲ ਲਾਹ ਜਾਹ ਅਨੰਤ ਮਹੰਤ ਲੀਕਨ ਸ੍ਰੀਕਨ ਰਲਾਮ ਸਮ ਗਮ ਜਮ ਭੂਤ ਸ਼ੂਤ ਲੋਕ ਸ਼ੋਕ ਕਰਮ ਪਰਮ ਜੀਤ ਪੀਤ ਬਾਹ ਗਾਹ ਮਾਨ ਨਿਧਾਨ ਨੇਕ ਫਿਰੇਕ ਭਜੰਗ ਪ੍ਰਜਾਤ ਛੰਦ ਨਮ ਸਰਮਾਨ ਸਮਸਤੀ ਨਿਧਾਨੇ ਨਮ ਦੇਵ ਦੇਵੇ ਅਭੇਖੀ ਅਭੇਵੇ ਨਮ ਕਾਲ ਕਾਲੇ ਨਮ ਸਰ ਪਾਲੇ ਨਮ ਸਰਬ ਗਾਉਣੇ ਨਮ ਸਰ ਭਾਉਣੇ ਨੰਗੀ ਅਨਾਥੇ ਨਿਰਸੰਗੀ ਪਰਮਾਤੇ ਨੂੰ ਭਾਨ ਭਾਣੇ ਨਮ ਮਨ ਮਾਨੇ ਨਮ ਚੰਦਰ ਚੰਦਰੇ ਨਮ ਭਾਨ ਭਾਣੇ ਨਮ ਗੀਤ ਗੀਤੇ ਨਮ ਤਾਨ ਤਾਨੇ ਨਮ ਨਿਰਤ ਨਿਰਤੇ ਨਮ ਨਾਦ ਨਾਦ ਨਮ ਭਾਨ ਭਾਣ ਨਮ ਬਾਧ ਬਾਧੇ ਨੰਗੀ ਨਾਮੇ ਸਮਾਸੀ ਸਰੂਪੇ ਪ੍ਰਭੰਗੀ ਪਰਮਾਤੇ ਸਮਾਸਤੀ ਭੂਤੇ ਕਲੰਕ ਵਣੇ ਨੇ ਕਲੰਕੀ ਸਰੂਪੇ ਨਮ ਰਾਜ ਰਾਜੇ ਸੁਨ ਪਰਮ ਰੂਪੇ ਨਮ ਜੋਗ ਜੋਗੇ ਸੁਨ ਪਰਮ ਸਿੱਧੇ ਨਮੋ ਰਾਜ ਰਾਜ ਸੁਨ ਪਰਮ ਵਿਦੇ ਨਮੋ ਸ਼ਸਤਰ ਪਾਣੀ ਨਮੋ ਅਸਤਰ ਮਾਣੇ ਨਮ ਪਰਮ ਗਿਆਤਾ ਨੋ ਲੋਕ ਮਾਤਾ ਭੇਖੀਏ ਪਰਮੀਏ ਭੋਗੀਏ ਭੁਗਤੇ ਨਮੋ ਯੋਗ ਯੋਗੇ ਸੁਨ ਪਰਮ ਜੁਗਤੇ ਨਮੋ ਨਤ ਨਾਰਾਇਣ ਗੁਰੂ ਕਰਮ ਨੋ ਪ੍ਰੇਤਾ ਪ੍ਰੇਤ ਦੇਵੀ ਸੁਧਰਮੀ ਨੋ ਰੋ ਕਰਤਾ ਨੋ ਰਾਗ ਰੂਪੇ ਨਮ ਸ਼ਾਸ਼ਾਗ ਨੋ ਭੂ ਭੂਪੇ ਨਮ ਦਾਨ ਦਾਨੀ ਨੋ ਮਨ ਮਾਨੀ ਨਮੋ ਰੋਗ ਰੋਗ ਨਮਸਤੰ ਸ਼ਨਾਨੀ ਨੋ ਮੰਤਰ ਮੰਤਰ ਨਮੋ ਜੰਤਰ ਜੰਤਰ ਨਮੋ ਇਸ਼ਟ ਇਸ਼ਟੇ ਨਮੋ ਤੰਤਰ ਤੰਤਰ ਸਦਾ ਸਚਦਾ ਨੰਦ ਸਰਮ ਪੁਰਨਾਸੀ ਨੂੰ ਪੇ ਰੂਪੇ ਸਮਸਤਲ ਨਿਵਾਸੀ ਸਦਾ ਸਿੱਧ ਦਾ ਬੁੱਧ ਅਬ੍ਰਦ ਕਰਤਾ ਦੁਆਰ ਦਰ ਗੰਗਾ ਗੰਗੋ ਗਹਰਤਾ ਪਰੰਗ ਪਰਮ ਪਰਮੇਸ਼ ਬਰੋਸ਼ ਪਾਲੰਗ ਸਦਾ ਸਰਬਦਾ ਸਦਾਤਾ ਦਿਆਲੰਗ ਸ਼ੀਦੀ ਪੀਦੀ ਨਾਮ ਕਾਮੰਗ ਸਮਸਤ ਪਰਾਜੀ ਸਮਸਤ ਸਤਾਮ ਤੇਰਾ ਜੋ ਚਾਤਰੀ ਛੰਦ ਜਲੇ ਹੈ ਥਲੇ ਹੈ ਪੀਤ ਪੇ ਹੈ ਪ੍ਰਭੂ ਆ ਜੂ ਹੈ ਦੇਸ ਹੈ ਭੇਸ ਹੈ ਭਜੰਗ ਪ੍ਰਜਾ ਛੰਦ ਗਾਧੇ ਬਾਧੇ ਨੰਦੀ ਸਰੂਪੇ ਨੋ ਸਰਮਾਨੇ ਸਮਸਤ ਨਿਧਾਨੇ ਨਮਸਤੋ ਨਾਥੇ ਨਮਸਤੋ ਪਰਮਾਥੇ ਨਮਸਤੋ ਗੰਜੇ ਨਮਸਤੋ ਭਾਂਜੇ ਨਮਸਤੋ ਕਾਲੇ ਨਮਸਤੋ ਪਾਲ ਨਮ ਸਰਬ ਦੇਸੇ ਨਮ ਸਰ ਭੇਸੇ ਨਮ ਰਾਜ ਰਾਜੇ ਨਮੋ ਸਾਹ ਸਾਜ ਨਮ ਸਾਹ ਸਾਜ ਨਮ ਮਾਏ ਨਮ ਗੀਤ ਗੀਤੇ ਨਮ ਬ੍ਰਿਤ ਪ੍ਰੀਤੇ ਨਮ ਰੋਖ ਰੋਖੇ ਨਮ ਸੋਖ ਸੋਖੇ ਨਮ ਸਰਬ ਰੋਗੇ ਨਮ ਸਰਬ ਭੋਗੇ ਨਮ ਸਰਬ ਜੀਤੰਗ ਨਮ ਸਰਬ ਭੀਤੰਗ ਨਮ ਸਰਬ ਗਿਆਨ ਨਮ ਪਰਮਤਾਨੰਗ ਨਮ ਸਰਬ ਮੰਤਰੰਗ ਨਮ ਸਰਬ ਜੰਤਰੰਗ ਨਮ ਸਰਬ ਦ੍ਰਿਸ਼ੰਗ ਨਮ ਸਰਬ ਕ੍ਰਿਸ਼ੰਗ ਨਮ ਸਰਬ ਰੰਗੇ ਤਰਭੰਗੀ ਅਨੰਗੇ ਨਮ ਜੀਵ ਜੀਵੰਗ ਨਮ ਬੀਜ ਬੀਜੇ ਅਖਜੇ ਬੀਜੇ ਸਮਸਤੰਗ ਪ੍ਰਸੱਜੇ ਕਿਰਪਾਲੰਗ ਸਰੂਪੇ ਕੁਕਰਮ ਪ੍ਰਣਾਸੀ ਸਦਾ ਸਰਬਦਾਰ ਸਦਗ ਨਿਵਾਸੀ ਚਰਪਣ ਛੰਦੋ ਪ੍ਰਸਾਦ ਅੰਮ੍ਰਿਤ ਕਰਮੇ ਅੰਮ੍ਰਿਤ ਧਰਮੇ ਖਲ ਜੋਗੀ ਤਲ ਭੋਗੀ ਤਲ ਰਾਜੇ ਟਲ ਸਾਜੇ ਖਲ ਧਰਮ ਲਾ ਕਰਮ ਸਰਮ ਦਾਤਾ ਸਰਮ ਗਿਆਤਾ ਸਰਮ ਭਾਨੇ ਸਰਮ ਮਾਨੇ ਸਰਮ ਪ੍ਰਾਣ ਸਰਮ ਤਰਾਨੰਗ ਸਰਮ ਭੁਗਤਾ ਸਰਮ ਜੁਗਤਾ ਸਰਮ ਦੇਵੰ ਸਰਮ ਭੇਵੰ ਸਰਮ ਸਰਬੰ ਕਾਲੇ ਸਰਮ ਪਾਲੇ ਰਵਾਲ ਸੰਤੋ ਪ੍ਰਸਾਦ ਆਦ ਰੂਪਨਾਥ ਮੂਰਤ ਜੋਨ ਪੁਰਖ ਪਾਰ ਸਰਮਾ ਤਰਮਾਨ ਦੇ ਭੇ ਵਾਦਾਰ ਸਰਬ ਪਾਲ ਸਰਬ ਕਾਲ ਸਰਬ ਕੁਮਨ ਕਾਲ ਜਿਤ ਤਤ ਬਰਾਜ ਅਵਧੂਤ ਰੂਪ ਸਾਲ ਨਾਮ ਠਾਉਣ ਜਾਤ ਜਾ ਕਰ ਰੂਪ ਰੰਗ ਨਰੇ ਖਾਦ ਪੁਰਖਦਾਰ ਮੂਰ ਜੋ ਨਾਦ ਸੇਖ ਤੇ ਸੁਰਨ ਭੇਜਾ ਕਰੂਪ ਰੇਖ ਨਰਾਗ ਜਿਤ ਤਤ ਦਸਾ ਵਿਸਾ ਹੋਏ ਫੈਲਿਓ ਅਨਰਾਗ ਨਾਮ ਕਾਂ ਬੀਨ ਭੇਖ ਧਾਮ ਨ ਜਾਏ ਸਰਮਾ ਸਰਬਤਰਮਾਨ ਸਦਾ ਮਾਨ ਤਾਇਕ ਮੂਰਤ ਨਿਕ ਦਰਸ਼ਨ ਕੀਨ ਰੂਪ ਅਨੇਕ ਖੇਲ ਖੇਲਿਆ ਖੇਲ ਖੇਲ ਅਨੰਤ ਕੋ ਫਰੇਕ ਤੇ ਵੇ ਨਾ ਜਾਣੀ ਜੇ ਵੇ ਦੁਰਕ ਤੇ ਵੇ ਰੂਪ ਰੰਗ ਨਾ ਜਾਤ ਪਾਸੋ ਜਾਣੀ ਕੇ ਜੇ ਤਾਤ ਮਾਤ ਨ ਜਾਤ ਜਾ ਕਰੂ ਜਨ ਮਰਨ ਬਿਹੀਨ ਚੱਕਰ ਬੁਕਰ ਫਿਰ ਚਤਰ ਚੱਕ ਮਾਨੀ ਪ੍ਰਤੀਨ ਲੋਕ ਚੌਦਾਂ ਹੈ ਕੇ ਵੇਖੇ ਜਗ ਜਾ ਭੇਜੇ ਜਾ ਪਾਦ ਦੇਵਨਾਦ ਮੂਰਤ ਥਾਪਿਓ ਸਭਜੇ ਥਾਪ ਪਰਮ ਰੂਪਨੀਤ ਮੂਰਤ ਪੂਰਨ ਪੁਰਖ ਅਪਾਰ ਸਰਬ ਸਰਚ ਸੰਭਵ ਗਰਨ ਭੰਜਨ ਹਾਰ ਕਾਲੀਨ ਕਲਾ ਸੰਯੁਗਤ ਕਾਲ ਪੁਰਖ ਦੇਸ ਧਰਮਦਾਨ ਸੁਪਰਮ ਰਹਿਤ ਭੂਤ ਲੱਖ ਭੇਸ ਅੰਗ ਰਾਗਨ ਰੰਗ ਜਾਕਾ ਜਾਤ ਪਦਰ ਨਾਮ ਗਰਭਗੰਜਨ ਉੱਚ ਭੰਜਨ ਮੁਗਧ ਕਾਮ ਆਪ ਰੂਪ ਮੀਕਾ ਨੁਸਤ ਦੇਕ ਪੁਰਖ ਅਵਧੂਤ ਗਰਭਗੰਜਨ ਸਰਬ ਭੰਜਨਾਤ ਰੂਪ ਸੂਦ ਅੰਗਹੀਨ ਭੰਗਨਾਤਮਿਕ ਪੁਰਖ ਪਾਰੂ ਸਰਬ ਲਾਇਕ ਸਰਬ ਘਾਇਕ ਸਰਬ ਕੋ ਪ੍ਰਤ ਪਾਰ ਸਰਬਗੰਤਾ ਸਰਬੰਤਾ ਸਰਬ ਤੇਨ ਭੇਖ ਸਰਬ ਸ਼ਸਤਰ ਅਨਜਾਨੀ ਜੀ ਰੂਪ ਰੰਗ ਰੇ ਪਰਮਵੀਤ ਪੁਰਾਣ ਜਾ ਕੇ ਨੀਤ ਭਗਤ ਨਿਤ ਕੋਟ ਸਿਮਰਤ ਪੁਰਾਣ ਸ਼ਸਤਰ ਨਾ ਆਵਹੀ ਬਹੁ ਚਿਤ ਮਦ ਪਾਦ ਸੰਤੋ ਪ੍ਰਸਾਦ ਗੁਣ ਗਨ ਧਰਮ ਮਾ ਪਾਰਸਨ ਭੰਗ ਉਪਮਾਨ ਨੰਗ ਅਨੁਭਵ ਪ੍ਰਕਾਸ਼ ਨਿਸਦਨ ਅਨਾਸ਼ ਆਦਾਨ ਬਾਹੁ ਸ਼ਾਹਾਨ ਸ਼ਾਹੂ ਰਾਜਾਨ ਰਾਜਪਾਨ ਆਣ ਪਾਨ ਦੇਵਾਨ ਉਪਮਾ ਮਹਾਨ ਇੰਦਰਾ ਇੰਦਰ ਬਾਲਾਨ ਬਾਲ ਰੰਕਾਨ ਰੰਕਾਲਾਨ ਕਾਲ ਅਨਪੁਤਾਂਗਾ ਬਾ ਭੰਗ ਗਤਮਿਤ ਪਾਰ ਗੁਣ ਗਨ ਉਦਾਰ ਮੁਨਗਨ ਪੁਰਣਾ ਨਿਰਭੈ ਨਿਕਾਵਾ ਤਤ ਪ੍ਰਚਨ ਮਤ ਗਤਿ ਖੰਡ ਅਲਿਸੇ ਕਰਮ ਦ੍ਰਿਸ਼ ਧਰਮ ਸਰਬਾ ਪ੍ਰਣਾਂਡ ਅੰਡਨ ਬਾਡੈ ਚਾਤਰੀ ਸੰਤੋ ਪ੍ਰਸਾਦ ਗੋਬਿੰਦੇ ਮੁਕੰਦੇ ਉਦਾਰੇ ਅਪਾਰੇ ਹਰਿ ਅੰਕਰਿ ਨਿਰਨਾਮੇ ਅਕਾਮੇ ਭਜੰਗ ਪ੍ਰਜਾ ਛੰਦ ਜਿਤ ਚੱਕਰ ਕਰਤਾ ਜਿਤ ਚੱਕਰ ਹਾਰਤਾ ਜਿਤ ਚੱਕਰ ਦਾਨੇ ਜਿਤ ਚੱਕਰ ਜਾਣੇ
ਜਿਤ ਜਿਕਰ ਵਰਤੀ ਜਿਤ ਜਿਕਰ ਭਰਤੀ ਜਿਤ ਜਿਕਰ ਪਲ ਜਿਤ ਜਿਕਰ ਕਾਲੇ ਜਿਤ ਜਿਕਰ ਪਾਸ ਜਿਤ ਜਿਕਰ ਵਾਸੇ ਜਿਤ ਜਿਕਰ ਮਾਨੇ ਜਿਤ ਜਿਕਰ ਦਾਨ ਜਾਚਰੀ ਸ਼ਾਂਦਨਾ ਸਤਰਣ ਮਿਤਰਣ ਭਰਮ ਨ ਪਿਤਰੇ ਨ ਕਰਮ ਨ ਕਾਏ ਜਨਮ ਜਾਏ ਨਾ ਚਿਤਰਣ ਮਿੱਤਰ ਪਰੇ ਪਵਿੱਤਰ ਪਰਥੀ ਸਹਿ ਦਿਸ ਦ੍ਰਿਸ਼ ਕਰਸੈ ਭਗਵਤੀ ਸ਼ੰਤੋ ਪ੍ਰਸਾਦ ਕਤੇ ਕਿਆ ਸ਼ਿਦੇਸ ਕਿਆ ਪਿਛ ਭੇਸੈ ਕਿਆ ਗੰਜ ਕਰਮ ਕਿਆ ਪੰਜ ਭਰਮੈ ਕਿਆ ਪਿਜ ਲੋਕ ਕਿਆ ਦੱਸੋ ਕਿਆ ਬਦੁ ਵਰਨ ਕੇ ਵਿਭੂਤ ਕਰਨ ਕੇ ਰਾਜ ਪ੍ਰਭੰਗ ਧਰਮ ਤੁਜੈ ਕਿਆ ਸੁਖ ਵਰਨ ਕੇ ਸਰਬਾ ਭਰਨ ਕਿ ਜਗਤ ਅੰਗ੍ਰਿਤਿਆਂ ਕੇ ਸ਼ਤੰਗ ਛਤਰੀਆਂ ਕੇ ਬ੍ਰਹਮੰਗ ਸਰੂਪ ਹੈ ਕਿਆ ਨਪੋਨ ਉਪੈ ਕਿਆ ਦੋ ਦੇਵ ਕਿਆ ਪੀ ਵੰਗ ਚਿਤੰਗ ਬਹੀਨੇ ਕੇ ਕਹਿ ਦੀਨੇ ਕਿ ਰੋਜੀ ਰਜਾ ਕਰੀ ਮਾਂ ਰਿਹਾ ਕਹਿ ਕਿ ਪਾਕ ਬੈ ਮੈਂ ਗੈਬਲ ਕਹਿ ਬੈ ਕਿਆ ਫੁਲ ਗੁਨਾਹਾਂ ਹੈ ਕਿ ਸ਼ਾਹ ਅਨਸ਼ਾਹ ਕਾਰਨ ਗੁਨੰਦ ਕਿ ਰੋਜੀ ਨੰਦ ਕਿ ਰਾਜ ਕਰੀਮ ਕਰਮ ਕਰੀਮ ਕਿ ਸਰਵੰ ਕਲੀਆਂ ਕਿ ਸਰਵੰ ਦਲੀਆਂ ਕਿ ਸਰਬਤਰ ਮਾਨੇ ਕਿ ਸਰਬਤ ਦਾਨੇ ਕਿ ਸਰਬਤਰ ਗਾਉਣੇ ਕਿ ਸਰਬਤਰ ਭਾਉਣਾ ਕਿ ਸਰਬਤ ਦੇਸ ਹੈ ਕਿ ਸਰਬਤਰ ਪਿੱਸੈ ਕਿ ਸਰਬਤ ਰਾਜਾ ਕਿ ਸਰਬਤ ਸਾਜਾ ਕਿ ਸਰਬਤ ਦੀਨਾ ਕਿ ਸਰਬਤਰ ਨੀਨਾ ਕਿ ਸਰਬਤਰ ਜਾਹੋ ਕਿ ਸਰਬਤਰ ਭਾਓ ਕਿ ਸਰਬਤ ਦੇਸ ਹੈ ਕਿ ਸਰਬਤਰ ਪਿੱਸੈ ਕੇ ਸਰਬਤਰ ਕਾਲ ਕਿ ਸਰਬਤਰ ਪਾਲ ਕਿ ਸਰਬਤਰ ਹੰਤਾ ਕਿ ਸਰਬਤਰ ਗੰਤਾ ਕਿ ਸਰਬਤਰ ਭੇਖੀ ਕਿ ਸਰਬਤਰ ਭੇਖੀ ਕਿ ਸਰਬਤਰ ਕਾਜ ਕਿ ਸਰਬਤਰ ਰਾਜਾ ਕਿ ਸਰਬਤਰ ਸੁਖ ਹੈ ਕਿ ਸਰਬਤਰ ਭੁੱਖ ਹੈ ਕਿ ਸਰਬਤ ਤਰਾਣ ਹੈ ਕਿ ਸਰਬਤਰ ਪ੍ਰਾਣ ਹੈ ਕਿ ਸਰਬਤ ਦੇਸ ਹੈ ਕਿ ਸਰਬਤਰ ਪੇਸ਼ਾ ਹੈ ਕਿ ਸਰਬਤਰ ਮਾਨੇ ਸਦਾ ਵੰਗ ਪ੍ਰਧਾਨੇ ਹੈ ਕਿ ਸਰਬਤ ਜਾਪਿਆ ਕਿ ਸਰਬਤ ਥਾਪਿਆ ਹੈ ਕਿ ਸਰਬਤਰ ਭਾਨ ਹੈ ਕਿ ਸਰਬਤਰ ਮਾਨ ਹੈ ਕਿ ਸਰਬਤਰ ਇੰਦਰ ਹੈ ਕਿ ਸਰਬਤਰ ਚੰਦਰ ਹੈ ਕਿ ਸਰਬੰਗ ਲੀਮ ਹੈ ਕਿ ਪਰਮ ਫਹੀਮ ਹੈ ਕਿਆ ਕੁਲ ਨਾਮਕ ਸਾਹਿਬ ਕਲਾਮਕ ਸੁਣ ਲੋ ਵਜੂ ਤਮਾਮਲ ਰੁਜੂ ਮੈਂ ਸੁ ਸਲਾਮੈ ਸਲਿਖਤ ਮਦਾਮੈ ਗਨਿਮਲ ਸਕਾਸ਼ਤੈ ਗਰੀਬਲ ਪਰਸਤੈ ਬਲੰਦਰ ਮਕਾਨੈ ਜਮਨਲ ਜਵਨ ਜਮਾਨੈ ਤਮਜਲ ਤਮਾਮੈ ਰੁਜੁਲ ਨਿਧਾਨ ਹਰਿਫਲ ਜੀ ਮਰ ਜਾਇ ਕਿ ਯਕੀਨੈ ਨੇ ਕੁਲਤਰਾਂਗ ਭੇਦੈ ਭਾਂਗੈ ਜਲ ਨਿਵਾਜ ਗਨਿਮਲ ਖਿਰਾਜ ਹੈ ਨਿਰੁਖ ਸਰੂਪ ਤ੍ਰਮੁਕਤ ਵਿਭੂਤੈ ਪ੍ਰਭਕਤ ਪ੍ਰਭਾ ਹੈ ਸੁਰੁਖ ਸੁਦਾ ਹੈ ਸਦੈਵ ਸਰੂਪ ਭੇਦੀ ਅਨੂਪੈ ਸਮਸਤ ਉਪਰਾਜ ਸਦਾ ਸਰਬ ਸਾਜ ਹੈ ਸਮਸਤ ਸਲਾਮ ਹੈ ਸਦੈਵ ਕਾਮੈ ਬਾਸ ਰੂਪ ਹੈ ਗਾਧ ਅਨੂਪ ਹੈ ਉਹ ਅੰਗਾਦ ਰੂਪ ਨਾਸ ਰੂਪ ਅਨੰਗੀ ਨਾਮੇ ਤਰਭੰਗੀ ਤਰਕਾਮੀ ਤਰਬਰਗ ਤਰਬਾਦੇ ਗੰਜੀ ਅਗਾਦੀ ਸੁਭੰਗ ਸਰਭਾਗੇ ਸੁਰਬਾਣ ਰਾਗੇ ਤਰਭੁਗ ਸਰੂਪ ਸਜੈ ਸ਼ੂਤ ਨਰਕੰਗ ਪ੍ਰਣਾਸ ਹੈ ਪ੍ਰਿਥਿਲ ਪ੍ਰਭਾਸ ਨਰਕਤ ਪ੍ਰਭਾ ਹੈ ਸਦੈਵੰਗ ਸਦਾ ਹੈ ਵਿਭੁਕਤ ਸਰੂਪ ਪ੍ਰਯੁਗਤ ਅਨੂਪ ਨਿਰੁਖ ਸਦਾ ਭੁਗਤ ਪ੍ਰਭਾ ਅਨੁਖ ਸਰੂਪ ਪ੍ਰਯੁਗਤ ਅਨੂਪ ਚਾਚਰੀ ਛੰਦ ਭੰਗ ਨੰਗ ਭੇਖ ਲੇਖ ਪਰਮ ਕਰਮ ਨਾਦ ਜੁਗਾਦ ਜੈ ਹੈ ਬਹਿ ਹੈ ਭੂਤ ਧੂਤ ਨਾਸ ਉਦਾਸ ਤੰਦ ਬੰਦ ਭਗਤ ਬਰਗਤ ਨਾਸ ਪ੍ਰਕਾਸ਼ਨ ਚਿੰਤ ਸੁਨੰਤ ਲਖ ਦੇਖ ਲੇਖ ਭੇਖ ਢਾਹ ਗਾਹ ਸਾਂਭ ਗਾਵ ਨੀਲ ਨਾਦ ਨਿਤ ਸੁਨਿਤ ਜਾਤ ਜਾਦ ਚਰਪਟ ਸੰਤੋ ਪ੍ਰਸਾਦ ਸਰਵੰਹੰਤਾ ਸਰਵੰਹੰਤਾ ਸਰਵੰ ਖਿਆਤਾ ਸਰਵੰ ਗਿਆਤਾ ਸਰਵੰ ਹਰਤਾ ਸਰਵੰ ਕਰਤਾ ਸਰਵੰ ਪ੍ਰਾਣੰ ਸਰਵੰ ਤਰਾਨੰ ਸਰਵੰ ਕਰਮੰ ਸਰਵੰ ਧਰਮੰ ਸਰਵੰ ਜੁਗਤਾ ਸਰਵੰ ਮੁਕਤਾ ਰਸਾਵਲ ਛੰਦੋ ਪ੍ਰਸਾਦ ਨਮਨ ਨਾਸੀ ਸਦੈਵੰ ਪ੍ਰਕਾਸ਼ੇ ਅਨੰਗੰ ਸਰੂਪੇ ਭੰਗੰ ਵਿਭੂਤੇ ਪ੍ਰਮਾਤਮ ਪ੍ਰਮਾਤੇ ਸਦਾ ਸਰਵਸਾਥੇ ਗਾ ਸਰੂਪੇ ਨਿਰਵਾਦ ਭੂਤੇ ਅਨੰਗੀ ਨਾਮੇ ਤਰਭੰਗੀ ਤਰਕਾਮੇ ਭੰਗੀ ਸਰੂਪੇ ਸਰਵੰਗੀ ਨੂਪੇ ਨਾ ਪੋਤਰਨ ਪੁੱਤਰਨ ਸਤਰਨ ਮਿੱਤਰੈ ਨ ਤਾਤਨ ਮਾਤਨ ਜਾਤਨ ਪਾਤਨ ਸਾਕਨ ਸ੍ਰੀ ਕਹਿ ਮਿਤੋ ਮਈ ਕਹਿ ਸਦੈਵੰ ਪ੍ਰਭਾ ਹੈ ਜੈ ਹੈ ਅਜਾ ਹੈ ਭਗਵਤੀ ਛੰਦੋ ਪ੍ਰਸਾਦ ਕਿ ਜਾਹਰ ਜੂਰ ਕਿ ਹਾਜ਼ਰ ਹਜੂਰ ਮਿਸੋ ਸਲਾਮ ਸਮਸਤ ਕਲਾਮ ਸਾਹਿਬ ਦਿਮਾਗ ਕੁਸ਼ਨਲ ਚਰਾਗ ਕਾਮਲ ਕਰੀਮ ਰਾਜ ਕਰੀਮ ਕਰੋਜੀ ਦੈਨ ਦੈ ਰਾਜ ਕਰਿੰਦ ਕਰੀਮਲ ਕਮਾਲ ਕੁਸ਼ਨਲ ਜਮਾਲ ਗਨੀ ਮੁਲਖ ਰਾਜ ਅੰਗਰੀਮ ਗਨੀ ਮੁਲਖ ਰਾਜ ਅੰਗਰੀ ਬਲ ਨਿਵਾਜ ਹਰੀ ਫੁਲਸ਼ਕਾਨਾ ਰਾਸਲ ਪਕਾਨਾ ਗਲੰਕੰ ਪ੍ਰਣਾਸ਼ ਸਮਸਤ ਨਿਵਾਸ ਗੁੰਜਲ ਗਨੀਮ ਰਜਾਇ ਕਰੀਮ ਹੈ ਸਮਸਤੁਲ ਜੁਬੈਂਕ ਸਾਹਿਬ ਕਰੰ ਨਰਕੰ ਪ੍ਰਣਾਸ਼ੈ ਬੈਸਤੁਲ ਨਿਵਾਸ ਸਰਬਲ ਗਵਾਨ ਬੈਸਰ ਰਵਾਨ ਤਮਾਮਲ ਤਮੀਜੈ ਸਮਸਤੁਲ ਅਜੀਜ ਹੈ ਪਰਮ ਪਰਮੀਸ ਸਮਸਤੁਲ ਅਧੀਸ ਹੈ ਦੀਸੁਲ ਅਲੇਖਾ ਮੇਸੁਲ ਅਭੇਖ ਹੈ ਜਮਿਨੁਲ ਜਮਾ ਮੀ ਕੋਲੀਮ ਹੈ ਕਰੀਮਲ ਕੁਮਾਲਕ ਜੁਰਤ ਜਮਾਲਕ ਚਲੰਗ ਪ੍ਰਕਾਸ਼ਕ ਮਿੱਤੋ ਸੁਭਾਸ ਅਜਬ ਸਰੂਪੰਗ ਮਿੱਤੋ ਭੂਤੰਗ ਮਿੱਤੋ ਪਸੰਗ ਆਤਮ ਪ੍ਰਭਾ ਹੈ ਕਿਆ ਚੱਲੰਗ ਨੰਗ ਕਿ ਮਿੱਤੋ ਅਭੰਗ ਮਤ ਫਾਰ ਸੰਤੋ ਪ੍ਰਸਾਦ ਮੁਨਮਨ ਪ੍ਰਣਾਮ ਗੁਣਗਨ ਮੁਦਾਮ ਹਰ ਵਰ ਗਾਂਜਰ ਨਰ ਪ੍ਰਭਾਂਜਨ ਗਨ ਪ੍ਰਣਾਮ ਮੁਨਮਨ ਸਲਾਮ ਹਰ ਨਰ ਅਖੰਡ ਬਰ ਨਰ ਅਮਨ ਪਵਨਾਸ ਮੁਨਮਨ ਪ੍ਰਕਾਸ਼ ਗੁਣਗਨ ਪ੍ਰਣਾਮ ਜਲ ਥਲ ਮੁਦਾਮ ਅੰਸ਼ ਜਾਂਗਾ ਸਨਭੰਗ ਉਪਮਾ ਪਾਰ ਗਤ ਮਿਤ ਉਦਾਰ ਜਲ ਥਲ ਅਮਨ ਦਸ ਬਸ ਭਾਣ ਜਲ ਥਲ ਮਾਨ ਦਸ ਬਸ ਬੇਅੰਤਨ ਪਵਨਾਸ ਧਰ ਧਰ ਧਰਾਸ ਆ ਜਾਨ ਬਾਹੁ ਕਸਦਾ ਓਅੰਕਾਰਾਤ ਕਥਨੀ ਨਾਦ ਖਲ ਖੰਡ ਖਿਆਲ ਗੁਰਬਰ ਅਕਾਲ ਕਰ ਕਰ ਪ੍ਰਣਾਮ ਚਿਤਰਨ ਨਾਮ ਅੰਸ਼ ਜਗਾਤ ਅਜਨਾ ਬਾਤ ਅੰਜਨ ਜਗਾਤ ਅਨੰਜ ਬਾਤ ਅੰਟ ਟੁੱਟ ਭੰਡਾਰ ਠਠ ਪਾਰਾ ਡੀਠ ਧਰਮ ਮਤ ਢੀਠ ਕਰ ਮਨ ਬਰਨ ਅਨੰਤ ਉਦਾਤਾ ਮਹੰਤ ਹਰ ਬੋਲ ਮਨਾ ਸੰਤੋ ਪ੍ਰਸਾਦ
ਪ੍ਰਣਾਲਿਆਂ ਕਾਲਿਆਂ ਕਲ ਖੰਡਣੈ ਮੈਂ ਮੰਡਣ ਜਗਤੀਸ਼ਵਰ ਪਰਮੇਸ਼ਵਰ ਕਲ ਕਾਰਨ ਸਰਬੋ ਬਾਰਨ ਧਰਿਤ ਕਿ ਧਰਨ ਜਗ ਕਰਨ ਹੈ ਮਨ ਮਾਨ ਹੈ ਜਗ ਜਾਨ ਹੈ ਸਰਬੰ ਭਰ ਹੈ ਸਰਬੰਕਾਰ ਹੈ ਸਰਪਸ ਸਰਵਨਾਸ਼ ਕੁਰਨਾ ਕਰੈ ਸੰਘ ਭਰ ਹੈ ਸਰਬੇਸ਼ਵਰ ਹੈ ਜਗਤੀਸ਼ਵਰ ਹੈ ਬ੍ਰਹਮੰਡ ਸਹਿ ਖਲ ਖੰਡ ਸਹਿ ਪਰਤੇ ਪਰ ਕੁਰਨਾ ਕਰੈ ਜਪਾ ਜਪੈ ਥਪਾ ਥਾਪੈ ਕਿਰਤਾ ਕਿਰਤਾ ਅਮ੍ਰਿਤਾ ਅਮ੍ਰਿਤਾ ਅਮ੍ਰਿਤਾ ਅਮ੍ਰਿਤ ਕਰੁਣਾ ਕਿਰਤਾ ਕਿਰਤਾ ਕਿਰਤਾ ਧਰਣੀ ਤ੍ਰਿਤੈ ਅਮਤੀਸ਼ਵਰ ਪਰਮੇਸ਼ਵਰ ਕਿਰਤਾ ਕਿਰਤਾ ਅਮ੍ਰਿਤਾ ਅਮ੍ਰਿਤ ਹੈ ਜਪਾ ਕਿਰਤਾ ਅਮ੍ਰਿਤਾ ਅਮ੍ਰਿਤ ਨਰ ਨਾਇਕ ਹੈ ਖਲਕਾਇਕ ਸੰਪਰੈ ਕਰੁਣਾਲੇ ਨਰਪਨਾਇਕ ਸਰਪਾਇਕ ਭੰਜਨ ਹਰ ਗੰਜਨ ਰਪਤਾਪਣ ਜਪ ਜਾਪਣ ਅਕਲ ਅੰਗਿਰਤ ਸਰਬਾ ਕਿਰਤ ਕਰਤਾ ਕਰ ਹੈ ਹਰਤਾ ਹਰ ਹੈ ਪਰਮਾਤਮਾ ਸਰਬਾਤਮ ਹੈ ਆਤਮ ਵਸ ਹੈ ਜਸ ਕੇ ਜਸ ਹੈ ਭਜੰਗ ਪ੍ਰਯਾਤ ਛੰਦ ਨਮੋ ਸੂਰ ਸੂਰਜੇ ਨਮੋ ਚੰਦਰ ਚੰਦਰੇ ਨਮੋ ਰਾਜ ਰਾਜੇ ਨਮੋ ਇੰਦਰ ਇੰਦਰੇ ਨਮੋ ਅੰਧਕਾਰ ਨਮੋ ਤੇਜ ਤੇਜੇ ਨਮੋ ਬ੍ਰਿੰਦ ਬ੍ਰਿੰਦੇ ਨਮੋ ਬੀਜ ਬੀਜੇ ਨਮੋ ਰਾਜ ਸੰਗ ਦਾਮ ਸਿੰਘ ਸ਼ਾਂਤ ਰੂਪੇ ਨਮ ਪਰਮ ਤਤੰਗ ਤਤੰਗ ਸਰੂਪੇ ਨਮੋ ਯੋਗ ਯੋਗੇ ਨਮ ਗਿਆਨ ਗਿਆਨੇ ਨਮ ਮੰਤਰ ਮੰਤਰੇ ਨਮ ਧਿਆਨ ਧਿਆਨੇ ਨਮੋ ਯੁੱਧ ਯੁੱਧੇ ਨਮ ਗਿਆਨ ਗਿਆਨੀ ਨਮ ਭੋਜ ਭੋਜੇ ਨਮ ਪਾਨ ਪਾਣੀ ਨਮ ਕਲਾ ਕਰਤਾ ਨਮੋ ਸ਼ਾਂਤ ਰੂਪੇ ਨਮੋ ਇੰਦਰ ਇੰਦਰੇ ਨਾਦੰਗ ਵਿਭੂਤੇ ਕਲੰਕ ਰੂਪੇ ਅਲੰਕਾਰ ਅਲੰਕੇ ਨਮੋ ਆਸਾਸੇ ਨੋ ਬੰਗ ਬੰਕੇ ਭੰਗੀ ਸਰੂਪੇ ਨੰਗੀਆ ਨਾਮੇ ਤ੍ਰਿਭੰਗੀ ਤਰਕਾਲੇ ਨੰਗੀਆ ਕਾਮੇ ਕਸ਼ਰੀ ਛੰਦ ਜੈ ਲੈ ਪੈ ਬੈ ਭੂ ਅਜੂ ਅਨਾਸ ਕਾਸ ਗੰਜ ਪੰਜ ਲੱਖ ਪੱਖ ਕਾਲ ਦਿਆਲ ਲੀਖ ਭੀਖ ਨਾਮ ਕਾਮ ਗਾ ਢਾ ਨਾਤੇ ਪ੍ਰਮਾਥੀ ਅਜੋਨੀ ਮੋਨੀ ਨਾ ਰਾਗੇ ਨਰੰਗੇ ਨਰੂਪੇ ਨਰੇਖੇ ਅਕਰਮੰਗ ਭਰਮੰਗ ਅੰਜੇ ਅਲੇਖੇ ਭਜੰਗ ਪ੍ਰਯਾਤ ਛੰਦ ਨਮਸਤਲ ਪ੍ਰਣਾਮੇ ਸਮਸਤਲ ਪ੍ਰਣਾਸ਼ਯ ਗੰਜਲ ਨਾਮੇ ਸਮਸਤਲ ਨਿਵਾਸੀ ਨਿਰਕਾਮ ਬਪੂਤੇ ਸਮਸਤਲ ਸਰੂਪੇ ਕੁਕਰਮ ਪ੍ਰਣਾਸ਼ੀ ਸੁਧਰਮ ਬਪੂਤੇ ਸਦਾ ਸਚ ਦਾ ਆਨੰਦ ਸਤਰੰਗ ਪ੍ਰਣਾਸੀ ਕਰੀ ਮੁਲਕ ਨਿੰਦਾ ਸਮਸਤਲ ਨਿਵਾਸੀ ਜੈ ਭੂਤਿਕ ਜੈ ਭਗਨੀਮੇ ਹਰਿਅੰਗ ਕਰੀਅੰਗ ਕਰੀ ਮੁਲਿ ਨਿਹਿਮੇ ਚਤ ਚੱਕਰ ਵਰਤੀ ਚਤਰ ਚੱਕਰ ਭੋਗਤੇ ਸੁਜੰਭਵ ਸਵੰ ਸਰਬਦਾ ਸਰਬ ਜੁਗਤੀ ਦੁਕਾਲੰਗ ਪ੍ਰਣਾਸੀ ਦਾਯਾਲੰਗ ਸਰੂਪੇ ਸਦਾ ਅੰਗ ਸੰਗੇ ਅਭੰਗੰ ਬਿਭੂਤੇ ਦੁਕਾਲੰਗ ਪ੍ਰਣਾਸੀ ਦਾਯਾਲੰਗ ਸਰੂਪੇ ਸਦਾ ਅੰਗ ਸੰਗੇ ਅਭੰਗੰ ਬਿਭੂਤੇ ਕੁਅੰਗਾ ਸਤਿਗੁਰੂ ਪ੍ਰਸਾਦ ਪਾਤਸ਼ਾਹ ਦਸਮੀ ਤੋਂ ਪ੍ਰਸਾਦ ਸਵਈਏ ਸ਼ਰਾਵਕ ਸੁਧ ਸਮੂਹ ਸਿਧਾਨ ਕੇ ਦੇਖ ਫਿਰ ਘਰ ਯੋਗ ਜਤੀ ਕੇ ਸੂਰ ਸੁਰਾਰਦਨ ਸੁਧ ਸੁਧਾਰ ਦੇ ਕਹੋ ਸੰਤ ਸਮੂਹ ਨੇ ਮਤੀ ਕੇ ਸਾਰੀ ਦੇਸ਼ ਕੋ ਦੇਖ ਰਹੇ ਮਤ ਕਹੋ ਨ ਦੇਖਿਤ ਪ੍ਰਾਣ ਪਤੀ ਕੇ ਸ਼੍ਰੀ ਭਗਵਾਨ ਕੇ ਭਾਈ ਕਿਰਪਾ ਹੂੰ ਤੇ ਰਤੀ ਬਨ ਏਕ ਰਤੀ ਕੇ ਮਾਤ ਮਤੰਗ ਜਰ ਜਰ ਸੰਗ ਅਨੂਪ ਤੰਗ ਸੁਰੰਗ ਸਵਾਰੀ ਕੂੜ ਤੁਰੰਗ ਰੰਗ ਸਿੰਘ ਕੁਦਤ ਪਾਉਣ ਕੇ ਗਾਉਣ ਕੋ ਜਾਤ ਨਿਵਾਰੀ ਭਾਰੀ ਪਜਾਨ ਕੇ ਭੋਗ ਭਲੇ ਵਿਦਨਿਆਵ ਸੀ ਸੰਜਾਤ ਵਿਚਾਰੀ ਏਤੇ ਭਏ ਤੋ ਕਹਾ ਪੈ ਭੂਪ ਤੰਦ ਕੋ ਨਾਂਗੀ ਪਾਏ ਪਧਾਰੇ ਜੀਤ ਫਿਰ ਸਭ ਦੇਸ ਦਿਸਾਨ ਕੋ ਬਾਜ ਢੋਲ ਮਰਦੰਗ ਨਗਾਰੇ ਗੁੰਜਤ ਗੂੜ ਗਜਾਣ ਕੇ ਸੁੰਦਰ ਹੰਸਤ ਹੈ ਰਾਜ ਹਜ਼ਾਰੇ ਭੁੱਤ ਭਵਿੱਖ ਭਵਾਨ ਕੇ ਭੂਪਤ ਕੌਣ ਗਨੈਨੀ ਜਾਤ ਵਿਚਾਰੇ ਸ੍ਰੀ ਪਾ ਸ੍ਰੀ ਭਗਵਾਨ ਭਜੇ ਬਿਨੰਤ ਕੁੰਦਾ ਅੰਤ ਕੁੰਤ ਕੇ ਧਾਮ ਸਧਾਰੀ ਤੀਰਥ ਨਾ ਦਿਆ ਦਮ ਦਾਨ ਸੁਨਮਨੇ ਮਾਨੇ ਕਬ ਸੇਖਾਏ ਵੇਦ ਪੁਰਾਣ ਕਤੇਬ ਕੁਰਾਨ ਜਮੀਨ ਜਮਾਨ ਸਵਾਨ ਕੇ ਪੇਖਾਏ ਪਾਉਣ ਆਹਾਰ ਜਤ ਜਾ ਧਾਰ ਸਭ ਸੁਭ ਚਾਰ ਹਜ਼ਾਰ ਕ ਦੇਖਾਏ ਸ੍ਰੀ ਭਗਵਾਨ ਭਜੇ ਬਿਨ ਭੂਪਤੇ ਗਰਤੀ ਬਨ ਏਕ ਨਾ ਲਿਖਾਏ

ਸੁਭਾਈਆ ਕਹਿੰਦੇ ਪਵੈ ਸੁਣਦੇ ਪਵੈ ਸੇ ਪਵੈ ਤੋ ਜਿਨੀ ਮਨ ਵਸਾਇਆ ਕਹਿ ਨਾਮ ਸੇ ਪਵੈ ਤੋ ਜਿਨੀ ਗੁਰਮੁਖ ਹਰ ਹਰ ਧਿਆਇਆ ਕਰਮੀ ਸਹਿਜ ਨਾ ਉਪਜੈ ਬਿਨ ਸਹਿਜੈ ਸਹਿਸਾ ਨਾ ਜਾਏ ਨਹਿ ਜਾਏ ਸਹਿਸਾ ਕਿਤ ਸੰਜਮ ਰਹੇ ਕਰਮ ਕਮਾਏ ਸਹਿਸਹਿ ਜੀ ਉਮਲੀ ਨਿਕਤ ਸੰਜਮ ਧੋਤਾ ਜਾਏ ਮਨ ਧੋਵ ਸ਼ਬਦ ਲਾਗੁਰ ਸੁਰ ਹੋ ਚਤੁਰ ਲਾਏ ਕਹਿ ਨਾਨ ਗੁਰ ਪ੍ਰਸਾਦੀ ਸਹਿਜ ਉਪਜੈ ਸਹਿਸਾ ਬਜਾਏ ਜੀ ਮੈਲੇ ਬਾਰੋ ਨਿਰਮਲ ਬਾਰੋ ਨਿਰਮਲ ਜੀ ਉਤਾ ਮੈਲੇ ਤਿੰਨ ਜਨਮ ਜੂਐ ਹਾਰਿਆ ਇਤਸਨਾ ਵੱਡਾ ਰੋਗ ਲਗਾ ਮਰਨ ਮਨੋ ਵਿਸਾਰਿਆ ਵੇਦਾ ਮੈਂ ਨਾਮ ਤੁਮਸੋ ਸੁਣੈ ਨਾ ਹੀ ਫਿਰਹ ਜਉ ਬੇਥਾਲਿਆ ਕਹਿ ਨਾਨ ਜਿਨ ਸੱਚ ਤਜਿਆ ਕੂੜੇ ਲਾਗੇ ਤਿੰਨ ਜਨਮ ਜੂਐ ਹਾਰਿਆ ਜੀਉ ਨਿਰਮਲ ਬਾਰੋ ਨਿਰਮਲ ਬਾਰੋ ਨਿਤਾ ਨਿਰਮਲ ਜੀਉ ਨਿਰਮਲ ਸਤਿਗੁਰ ਤੇ ਕਰਨੀ ਕਮਾਣੀ ਕੂੜ ਕੀ ਸੋਏ ਪਹੁੰਚੈ ਨਾ ਮਨ ਸਾਹ ਸੱਚ ਸਮਾਣੀ ਜਨਮ ਰਤਨ ਜਿਨੀ ਖੱਟਿਆ ਭਲੇ ਸੇ ਵਣਜਾਰੇ ਕਹਿ ਨਾਨਕ ਜਨ ਮਨ ਨਿਰਮਲ ਸਦਾ ਰਹਿ ਗੁਰੂ ਨਾਲੇ ਜੇ ਕੋ ਸਿੱਖ ਗੁਰੂ ਸੇਤੀ ਸਨਮੁਖ ਹੋਵੇ ਤਾਂ ਸਨਮੁਖ ਸਿੱਖੋ ਹੀ ਜੀਉ ਰਹਿ ਗੁਰੂ ਨਾਲੇ ਗੁਰ ਕੇ ਚਰਨ ਹਿਰਦੈ ਧਿਆਏ ਅੰਤਰਾਤਮਾ ਸੰਭਾਲਿਆ ਆਪ ਛੱਡ ਸਦਾ ਰਹਿ ਪਰਣ ਗੁਰਬਣ ਅਵਰਨ ਜਾਣ ਕੋਈ ਕਹਿ ਨਾਨ ਸੁਣੋ ਸੰਤੋ ਸੋ ਸਿੱਖੋ ਸਨਮੁਖ ਹੋਏ ਜੇ ਕੋ ਗੁਰ ਤੇ ਬੇਮੁਖ ਹੋਵੇ ਬਿਨ ਸਤਿਗੁਰ ਮੁਕਤ ਨਾ ਪਾਵੈ ਪਾਵੈ ਮੁਕਤ ਨਾ ਹੋਰ ਥਾਂ ਕੋਈ ਪੁੱਛੋ ਵਿਵੇਕੀਆਂ ਜਾਏ ਨਿਕ ਜੁਨੀ ਭਰਮ ਆਵੇ ਬਿਨ ਸਤਿਗੁਰ ਮੁਕਤ ਨਾ ਪਾਏ ਫਿਰ ਮੁਕਤ ਪਾਏ ਲਾਗ ਚਰਨੀ ਸਤਿਗੁਰ ਸ਼ਬਦ ਸੁਣਾਏ ਕਹਿ ਨਾਨਕ ਵਿਚਾਰ ਦੇਖੋ ਬਿਨ ਸਤਿਗੁਰ ਮੁਕਤ ਨਾ ਪਾਏ ਆਵੋ ਸਖ ਸਤਿਗੁਰੂ ਕੇ ਪਿਆਰਿਓ ਗਾਵੋ ਸੱਚੀ ਬਾਣੀ ਬਾਣੀ ਤਾਂ ਗਾਵੋ ਗੁਰੂ ਕੇਰੀ ਬਾਣੀ ਅਸਰ ਬਾਣੀ ਜਿਨ ਕੋ ਨਦਰ ਕਰਮ ਹੋਵੇ ਹਿਰਦੈ ਇਤਨਾ ਸਮਾਣੀ ਪੀਵੋ ਅੰਮ੍ਰਿਤ ਸਦਾ ਰੋਵਰ ਰੰਗ ਜਪਿਓ ਸਾਰੰਗ ਪਾਣੀ ਕਹਿ ਨਾਨਕ ਸਦਾ ਗਾਵੋ ਸੱਚੀ ਬਾਣੀ ਸਤਿਗੁਰੂ ਬਿਨਾਂ ਹੋਰ ਕੱਚੀ ਹੈ ਬਾਣੀ ਬਾਣੀ ਤਾਂ ਕੱਚੀ ਸਤਿਗੁਰ ਬਾਝੋਂ ਹੋਰ ਕੱਚੀ ਬਾਣੀ ਕਹਿੰਦੇ ਕੱਚੇ ਸੁਣਦੇ ਕੱਚੇ ਕੱਚੀ ਆਖ ਵਖਾਣੀ ਹਰ ਹਰਨਤ ਕਰੈ ਰਸਨਾ ਕਹਿਆ ਕਛੂ ਨਾ ਜਾਣੀ ਚਿਤ ਜਨ ਕਹਿ ਰਲਾਇਆ ਮੈਂ ਬੋਲਣ ਪਏ ਰਬਾਣੀ ਕਹਿ ਨਾਨਕ ਸਤਿਗੁਰ ਬਾਝੋਂ ਹੋਰ ਕੱਚੀ ਬਾਣੀ ਗੁਰ ਕਾ ਸ਼ਬਦ ਰਤਾ ਨਾ ਹੀਰੇ ਚਿਤ ਜੜਾਓ ਸ਼ਬਦ ਰਤਨ ਮਨ ਲਾ ਗਏ ਹੋ ਹੋ ਸਮਾਓ ਸ਼ਬਦ ਸੇਤੀ ਮਨ ਮਿਲਿਆ ਸੱਚਾ ਲਾਇਆ ਪਾਓ ਆਪੇ ਹੀਰਾ ਰਤਨ ਆਪੇ ਜਿਸਨੂੰ ਦੇ ਬੁਝਾਏ ਕਹਿ ਨਾਨਕ ਸ਼ਬਦ ਰਤਨ ਹੀਰਾ ਜਿਤ ਜੜਾਓ ਸ਼ਿਵ ਸ਼ਕ ਦਾ ਪਾਏ ਕਾ ਕਰਤਾ ਆਪੇ ਹੁਕਮ ਵਰਤਾਏ ਹੁਕਮ ਵਰਤਾਇਆ ਵੇਖੇ ਗੁਰਮੁਖ ਸਾਹਿਬ ਬੁਝਾਏ ਤੋੜੇ ਬੰਧਨ ਹੋਵੇ ਮੌਕੇ ਤੋਂ ਸ਼ਬਦ ਮਨ ਵਸਾਏ ਗੁਰਮੁਖ ਜਿਸਨੂੰ ਆਪ ਕਰੇ ਸੋ ਹੋਵੇ ਕਸੋਂ ਲਿਵਲਾਏ ਕਹਿ ਨਾਨਕ ਆਪ ਕਰਤਾ ਆਪੇ ਹੁਕਮ ਬੁਝਾਏ ਸਿਮਰਤ ਸ਼ਾਸਤਰ ਪੁੰਨ ਪਾਪ ਵਿਚਾਰ ਤੇ ਤੱਤਾ ਸਾਰ ਨਾ ਜਾਣੀ ਤੱਤਾ ਸਾਰ ਨਾ ਜਾਣੀ ਗੁਰਬਾਜੋ ਤੱਤਾ ਸਾਰ ਨਾ ਜਾਣੀ ਤੇ ਗੁਣੀ ਸੰਸਾਰ ਭਰਮ ਸੁੱਤਾ ਸੁੱਤਿਆਂ ਰਹਿਣ ਵਿਹਾਣੀ ਗੁਰ ਕਿਰਪਾ ਤੇ ਇਸੇ ਜੰਗਾਗੇ ਜਿਨ੍ਹਾਂ ਹਰਮਨ ਵਸਿਆ ਬੋਲੇ ਅੰਮ੍ਰਿਤ ਬਾਣੀ ਕਹਿ ਨਾਨਕ ਸੋ ਤੱਤ ਪਾਏ ਜਿਸਨੂੰ ਆਂਦਨ ਹਰ ਲਿਵ ਲਾਗਾ ਏ ਜਾਗਤ ਰਹਿਣ ਵਿਹਾਣੀ ਮਾਤਾ ਕੇ ਉਦਮੈਂ ਪ੍ਰਤਪਾਲ ਕਰੇ ਸੁੱਖ ਮਨੋ ਵਿਸਾਰੀਏ ਮਨੋ ਕੋ ਵਿਸਾਰੀਏ ਵੱਡਾ ਤਾ ਜਗਰ ਮੈਂ ਆਹਾਰ ਪਹੁੰਚਾਵੇ ਉਸਨੂੰ ਕੁਛ ਪੋਏ ਨਾ ਸਕੇ ਜਿਸਨੂੰ ਆਪਣੀ ਲਿਵ ਲਾਵੇ ਆਪਣੀ ਲਿਵ ਆਪੇ ਲਾਏ ਗੁਰਮੁਖ ਸਦਾ ਸੰਭਾਲੀਏ ਕਹਿ ਨਾਨਕੇ ਵੱਡਦਾਤਾ ਸੁੱਖ ਮਨੋ ਵਿਸਾਰੀਏ ਜੈਸੀ ਅਗਨ ਉਦਰ ਮੈਂ ਤੈਸੀ ਬਾਹਰ ਮਾਇਆ ਮਾਇਆ ਅਗਨ ਸਭ ਇੱਕੋ ਜਿਹੀ ਕਰਤਾ ਖੇਲ ਰਚਾਇਆ ਜਤ ਭਾਣਾ ਜੰਮਿਆ ਪਰਿਵਾਰ ਭਲਾ ਪਾਇਆ ਲਵ ਛੁੜਕੀ ਲੱਗੀ ਤ੍ਰਿਸ਼ਨਾ ਮਾਇਆ ਅਮਰ ਵਰਤਾਇਆ ਇਹ ਮਾਇਆ ਜਿਤਰ ਵਿਸਰਮ ਉਪਜੈ ਭਾਉ ਦੂਜਾ ਲਾਇਆ ਕਹਿ ਨਾਨਕ ਗੁਰਪ੍ਰਸਾਦ ਜਿਨ੍ਹਾਂ ਲਿਵ ਲਾ ਗਈ ਤਨੀ ਵਿੱਚ ਇਹ ਮਾਇਆ ਪਾਇਰ ਆਪ ਮੁਲਕ ਹੈ ਮੁੱਲ ਨਾ ਪਾਇਆ ਜਾਏ ਮੁੱਲ ਨਾ ਪਾਇਆ ਜਾਏ ਕਿਸੇ ਬਿਟੋਂ ਰਹੇ ਲੋਕ ਬਿਲਾਏ ਐਸਾ ਸਤਿਗੁਰੂ ਜੀ ਮਿਲੇ ਸੁਣੋ ਸਿਰ ਸੌਂਪੀਏ ਵਿੱਚੋਂ ਆਪ ਜਾਏ ਜਿਸਦਾ ਜੀਉ ਤਿਸ ਮਿਲ ਰਹੇ ਹਰ ਵਸੈ ਮਨ ਆਏ ਹਰਿਆ ਪਉ ਮੁਲਕ ਹੈ ਭਾਗਤ ਨਾ ਕੇ ਨਾਨਕਾ ਜਿਨ ਹਰ ਪੱਲੇ ਪਾਏ ਹਰ ਰਾਸ ਮੇਰੀ ਮਨ ਵਣਜਾਰਾ ਹਰ ਰਾਸ ਮੇਰੀ ਮਨ ਵਣਜਾਰਾ ਸਤਿਗੁਰ ਤੇਰਾ ਜਾਣੀ ਹਰ ਹਰਨ ਜਪਿਓ ਜੀਓ ਲਾਹ ਕੱਟਿਓ ਦਿਹਾੜੀ ਹੋ ਤੰਤ ਨਾ ਮਿਲਿਆ ਜਿਨ ਹਰ ਆਪੇ ਭਾਣਾ ਕਹਿ ਨਾਨਕ ਰਾਸ ਮੇਰੀ ਮਨ ਹੋਆ ਵਣਜਾਰਾ ਰਸਨਾ ਤੂੰ ਮਨ ਰਸਰਾ ਚ ਰਹੀ ਤੇਰੀ ਪਿਆਸ ਨਾ ਜਾਈ ਪਿਆਸ ਨਾ ਜਾਈ ਹੋਰ ਤਕੀਤਾ ਜਿਚਨ ਹਰ ਰਸ ਪੱਲੇ ਨਾ ਪਾਏ ਹਰ ਰਸ ਪਾਏ ਪੱਲੇ ਪੀਏ ਹਰ ਰਸ ਬਹੁਣ ਤਸ਼ਨਾ ਲੱਗ ਆਏ ਇਹੋ ਹਰਸ ਕਰਮੀ ਪਾਈ ਆਏ ਸਤਿਗੁਰੂ ਮਿਲੈ ਜਸਾਏ ਕਹਿ ਨਾਨਕ ਹੋਰ ਅਨਰਸ ਵਿਸਰੇ ਜਾ ਹਰ ਵਸੈ ਮਨ ਆਏ ਸਰੀਰ ਆ ਮੇਰੇ ਹਰ ਤੁਮ ਮੈਂ ਜੋਤ ਰੱਖੀ ਤਾਂ ਤੂੰ ਜਗ ਮੈਂ ਆਇਆ ਹਰ ਜੋਤ ਰੱਖੀ ਤੁਦ ਵਿੱਚ ਤਾਂ ਤੂੰ ਜਗ ਮੈਂ ਆਇਆ ਹਰ ਆਪੇ ਮਾਤਾ ਆਪੇ ਪਿਤਾ ਜਿਨ ਜੀਓ ਭਾਈ ਜਗ ਦਿਖਾਇਆ ਗੁਰਪ੍ਰਸਾਦੀ ਬੁੱਝਿਆ ਤਾਂ ਚਲਤ ਹੋਆ ਚਲਤ ਨਦਰੀ ਆਇਆ ਕਹਿ ਨਾਨਕ ਸ੍ਰਿਸ਼ਟ ਕਾ ਮੂਲ ਰਚਿਆ ਜੋਤ ਰਾਖੀ ਤਾਂ ਤੂੰ ਜਗ ਮੈਂ ਆਇਆ ਮਨ ਚਾਓ ਭਇਆ ਪ੍ਰਭਾਗਮ ਸੁਨੇਹ ਹਰ ਮੰਗਲ ਗਾਓ ਸਖੀ ਗਿਰਿਓ ਮੰਦਰ ਬਣਿਆ ਹਰ ਗਾਓ ਮੰਗਲ ਸਖੀਏ ਸੋਗ ਦੁੱਖ ਨਾ ਵਿਆਪੇ ਗੁਰ ਚਰਨ ਲਾਗੇ ਦਿਨ ਸੁਭਾਗੇ ਆਪਣਾ ਪ੍ਰਜਾ ਪਿਆ ਨਤ ਬਾਣੀ ਗੁਰ ਸ਼ਬਦ ਜਾਣੀ ਹਰ ਨਾਮ ਹਰ ਰਸ ਭੋਗੋ ਕਹਿ ਨਾਨਕ ਪ੍ਰਭ ਆਪ ਮਿਲਿਆ ਕਰਨ ਕਾਰਨ ਜੋਗੋ ਇਹ ਸਰੀਰ ਆ ਮੇਰਿਆ ਇਸ ਜਗ ਮਾਇ ਕੇ ਕੈਦਤ ਕਰਮ ਕਮਾਇਆ ਤੋ ਸਰੀਰ ਆ ਜਾਤ ਜਗ ਮਾਇਆ ਜਿਨ੍ਹਾਂ ਹਰ ਤੇਰਾ ਰਚਨ ਰਚਿਆ ਸੋ ਹਰ ਮਨ ਨਾ ਵਸਾਇਆ ਗੁਰਪ੍ਰਸਾਦੀ ਹਰਮਨ ਵਸਿਆ ਪੂਰਬ ਲਿਖਿਆ ਪਾਇਆ ਕਹਿ ਨਾਨਕ ਸਰੀਰ ਪ੍ਰਵਾਨ ਹੋਆ ਜਨ ਸਤਿਗੁਰ ਸਿਉ ਚਿੱਤ ਲਾਇਆ ਇਹ ਨੇਤਰੋ ਮੇਰੇ ਹਰ ਤੁਮੈਂ ਜੋ ਧਰੀ ਹਰ ਬਿਨਾਵਰਨ ਦੇਖੋ ਕੋਈ ਹਰ ਬਿਨਾਵਰਨ ਦੇਖੋ ਕੋਈ ਨਦਰੀ ਹਰ ਨਿਹਾਲਿਆ ਵੈ ਸੰਸਾਰ ਤੁਮ ਦੇਖਦੇ ਹੋ ਹਰ ਖਾ ਰੂਪ ਹਰ ਰੂਪ ਨਦਰੀ ਆਇਆ ਗੁਰਪ੍ਰਸਾਦੀ ਬੁੱਝਿਆ ਜਾਂ ਵੇਖਾ ਹਰ ਹੈ ਖਰ ਬਿਨਾਵਰਨਾ ਕੋਈ ਕਹਿ ਨਾਨਕ ਇਹ ਨੇਤਰ ਆਂਧ ਸੇ ਸਤਿਗੁਰ ਮਿਲਿਆ ਦਿਵ ਦ੍ਰਿਸ਼ਟ ਹੋਈ ਸ੍ਰਵਣੋ ਮੇਰੇ ਸੱਚ ਸੁਣਨਾ ਨੋ ਪਠਾਏ

ਸਾਚਾ ਸੁਣਨ ਨੂੰ ਪਠਾਏ ਸਰੀਰ ਲਾਏ ਸੁਣੋ ਸਤ ਬਾਣੀ ਜਿਤ ਸੁਣੀ ਮੰਤਨ ਹਰਿਆ ਹੋ ਰਸਨਾ ਰਸ ਮਾਣੀ ਸਾਚਾ ਲੱਖ ਵਡਾਣੀ ਤਾਂ ਕਿ ਗਤ ਕਹੀ ਨਾ ਜਾਏ ਕਹਿ ਨਾਨਕ ਅੰਮ੍ਰਿਤ ਨਾਮ ਸੁਣੋ ਪਵਿੱਤਰੋ ਸਾਚਾ ਸੁਣਨ ਨੂੰ ਪਠਾਏ ਹਰ ਜੀਉ ਗੁਫਾਂਦਰ ਰਾਕਾ ਵਾਜਾ ਪਵਨ ਵਜਾਇਆ ਵਜਾਇਆ ਵਾਜਾ ਪਵਨ ਦੁਆਰੇ ਪ੍ਰਗਟ ਕੀਏ ਦਸਵਾਂ ਗੁਪਤ ਰਖਾਇਆ ਗੁਰਦੁਆਰੇ ਲਾਏ ਭਾਵ ਨਿਕਲਣ ਦਸਵਾਂ ਦੁਆਰ ਦਿਖਾਇਆ ਤਹਿ ਨੇਕ ਰੂਪ ਨਾਵ ਨਾਵ ਨਿਧ ਤਿਸਦਾ ਅੰਤਰ ਜਾਈ ਪਾਇਆ ਕਹਿ ਨਾਨਕ ਹਰ ਪਿਆਰਾ ਜੀ ਗੁਫਾਂਦਰ ਰਾਕਾ ਵਾਜਾ ਪਵਨ ਵਜਾਇਆ ਇਹ ਸਾਚਾ ਸੋਹਿਲਾ ਸਾਚਾ ਘਰ ਗਾਵੋ ਗਾਵੋ ਤਾਂ ਸੋਹਿਲਾ ਘਰ ਸੱਚ ਇੱਥੇ ਸਦਾ ਸੱਚ ਤੇ ਆਵੇ ਸੱਚ ਉੱਤੇ ਆਵੇ ਜਾਂ ਤਦ ਭਾਵੇ ਗੁਰਮੁਖ ਜਨਾ ਬੁਝਾਵੇ ਇਹ ਸੱਚ ਸਭਨਾ ਕਾ ਖਸਮ ਹੈ ਜਿਸ ਬਖਸ਼ੀ ਸੋ ਜਨ ਪਾਵੇ ਕਹਿ ਨਾਨ ਸੱਚ ਸੋਹਿਲਾ ਸੱਚਾਏ ਕਰ ਗਾਵੇ ਅਨੰਤ ਸੁਨੋੜ ਭਾਗੀ ਸਗਲ ਮਨੋਰਥ ਪੂਰੇ ਪਾਰ ਬ੍ਰਹਮ ਪ੍ਰਪਾਇਆ ਉਤਰੇ ਸਗਲ ਵਸੂਰੇ ਦੁਖ ਰੋਗ ਸੰਤਾਪ ਉਤਰੇ ਸੁਣੀ ਸੱਚੀ ਬਾਣੀ ਸੰਤ ਸਾਜਨ ਭਏ ਸਰਸੇ ਪੂਰੇ ਗੁਰ ਤੇ ਜਾਣੀ ਸੁਣ ਤੇ ਪੁਨੀਤ ਕਹਿ ਤੇ ਪਵਿੱਤ ਸਤਿਗੁਰ ਰਹਿਆ ਭਰ ਪੂਰੇ ਬਨਵੰਤ ਨਾਨ ਗੁਰ ਚਰਨ ਲਾਗੇ ਵਾਜੇ ਅਨ ਹਦ ਤੂਰੇ ਸੁਣ ਤੇ ਪੁਨੀਤ ਕਹਿ ਤੇ ਪਵਿੱਤ ਸਤਿਗੁਰ ਰਹਿਆ ਭਰ ਪੂਰੇ ਬਨਵੰਤ ਨਾਨ ਗੁਰ ਚਰਨ ਲਾਗੇ ਵਾਜੇ ਅਨ ਹਦ ਤੂਰੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

ਟਿੱਚਰ ਵਸੈ ਸੁਹੇਲੜੀ ਜਿੱਚਰ ਸਾਥੀ ਨਾਲ ਜਾਂ ਸਾਥੀ ਉੱਠੀ ਚੱਲਿਆ ਤਾਂ ਤਨ ਖਾਕੂ ਰਾਲ ਮਨ ਬੈਰਾਗ ਭਇਆ ਦਰਸ਼ਨ ਦੇਖਣੇ ਕਾ ਚਾਓ ਧਨ ਸੋ ਤੇਰਾ ਥਾਨ ਅਮੈ ਦ੍ਰਿਸ਼ਟ ਸ਼ੁਭ ਕਰੇ ਹਰੇ ਅਗ ਪਾਪ ਸਕਲ ਮਲ ਕਾਮ ਕ੍ਰੋਧ ਅਰ ਲੋਭ ਮੋਹ ਵਸ ਕਰੈ ਸਬੈ ਬਲ ਸਦਾ ਸੁਖ ਮਨ ਵਸੈ ਦੁਖ ਸੰਸਾਰ ਖੋਵੈ ਗੁਰੂ ਨਵ ਨਿਦਰੀ ਆਓ ਜਨਮ ਹਮ ਕਾਲਕ ਧੋਵੈ ਸੁਕਹੋ ਟਲ ਗੁਰ ਸੇਵੀਐ ਅਹਨਸ ਸਹਿਜ ਸੁਭਾਏ।

ਮਨਮੁਖ ਖਾਦੇ ਗੁਰਮੁਖ ਉਬਰੇ ਜਿਨੀ ਸੱਚ ਨਾਮ ਚਿੱਤ ਲਾਇਆ ਮਾਇਆ ਮਮਤਾ ਮੋਹਣੀ ਜਿਨ ਵਿਣ ਦੰਤਾਂ ਜਗ ਖਾਇਆ ਮਨਮੁਖ ਖਾਦੇ ਗੁਰਮੁਖ ਉਬਰੇ ਜਿਨੀ ਸੱਚ ਨਾਮ ਚਿੱਤ ਲਾਇਆ ਬਿਨ ਨਾਵੈ ਜਗ ਕਮਲਾ ਫਿਰੈ ਗੁਰਮੁਖ ਨਦਰੀ ਆਇਆ ਧੰਦਾ ਕਰਤਿਆਂ ਨੇਫਲ ਜਨਮ ਗਵਾਇਆ

ਪੀ ਸੋ ਹਰ ਪੁਰਖ ਅਗੰਮ ਹੈ ਕਹੋ ਕਿਤ ਵਿਦ ਪਾਈਐ ਤਿਸ ਰੂਪ ਨਰੇਖ ਅਦ੍ਰਿਸ਼ਟ ਕਹੋ ਜਨ ਕਿਉਂ ਧਿਆਈਐ ਨਿਰੰਕਾਰ ਨਿਰੰਜਨ ਹਰ ਅਗਮ ਕਿਆ ਕਹਿ ਗੁਣ ਗਾਈਐ ਜਿਸ ਆਪ ਬੁਝਾਏ ਆਪ ਸੋ ਹਰ ਮਾਰਗ ਪਾਈਐ ਗੁਰਪੂਰੈ ਵੇਖਾਲਿਆ ਗੁਰਸੇਵਾ ਪਾਈਐ ਜਿਸ ਆਪ ਬੁਝਾਏ ਆਪ ਸੋ ਹਰ ਮਾਰਗ ਪਾਈਐ।

ਸੱਚ ਸੋਚਿਆ ਸੋਚ ਨਾ ਹੋਵੇ ਜੇ ਸੋਚੀ ਲੱਖ ਵਾਰ ਚੁੱਪੈ ਚੁੱਪ ਨਾ ਹੋਵੇ ਜੇ ਲਾਏ ਰਹਾਂ ਲਿਵਤਾਰ ਭੁੱਖਿਆਂ ਭੁੱਖ ਨਾ ਉਤਰੀ ਜੇ ਬੰਨਾਂ ਪੁਰੀਆਂ ਭਾਰ ਸਹਿ ਸਿਆਣਪਾਂ ਲੱਖ ਹੋਏ ਤਾਂ ਇੱਕ ਨਾ ਚੱਲੈ ਨਾਲ ਕਿਵ ਸਚਿਆਰਾ ਹੋਈ ਹੈ ਕਿਵ ਕੂੜੈ ਤੁੱਟੇ ਪਾਲ ਹੁਕਮ ਰਜਾਈ ਚੱਲਣਾ ਨਾਨਕ ਲਿਖਿਆ ਨਾਲ ਹੁਕਮੀ ਹੋਵਣਿਆ ਕਾਰ ਹੁਕਮ ਨਾ ਕਹਿਆ ਜਾਈ ਹੁਕਮੀ ਹੋਵਣ ਜੀ ਹੁਕਮ ਲੈ ਵਡਿਆਈ ਹੁਕਮੀ ਉੱਤਮ ਨੀਚ ਹੁਕਮ ਲਿਖ ਦੁੱਖ ਸੁਖ ਪਾਈ ਹੈ ਕਿ ਨਾ ਹੁਕਮੀ ਬਖਸ਼ੀ ਸਿੱਖ ਹੁਕਮੀ ਸਦਾ ਭੁਆਈ ਹੈ ਹੁਕਮੈ ਅੰਦਰ ਸਭ ਕੋ ਬਾਹਰ ਹੁਕਮ ਨਾ ਕੋਏ ਨਾ।

ਵਿਕਮ ਵਿਚਾਰ ਗਾਵੈ ਕੋ ਸਾਜ ਕਰੇ ਤਨ ਖੇ ਗਾਵੈ ਕੋ ਜੀ ਲੈ ਫਿਰਦੇ ਗਾਵੈ ਕੋ ਜਾਪੈ ਦੱਸੈ ਦੂਰ ਗਾਵੈ ਕੋ ਵੇਖਿਆ ਆਦਰਾ ਹਦੂਰ ਕਥਨਾ ਕਥੀ ਨਾ ਆਵੈ ਧੋਟ ਕਥ ਕਥ ਕਥੀ ਕੋਟੀ ਕੋਟ ਕੋਟ ਦਿਨ ਦਾਦੇ ਲੈਂਦੇ ਥਕ ਪਾਏ ਜੁਗਾ ਜੁਗੰਤਰ ਖਾਹੀ ਖਾਏ ਹੁਕਮ ਹੁਕਮ ਚਲਾਏ ਰਾਹ ਨਾਨਕ ਵਿਖਸੈ ਵੇ ਪ੍ਰਵਾਹ ਸਾਚਾ ਸਾਹਿਬ ਸੱਚ ਨਾਏ ਭਾਖਿਆ ਭਾਉ ਅਪਾਰ ਆਖਿਆ ਮੰਗੈ ਦੇਹੀ ਦੇਹੀ ਦਾਤ ਕਰੇ ਦਾਤਾਰ ਫੇਰ ਕਿਆ ਗਿਆ ਰੱਖੀ ਹੈ ਜ ਦੱਸੈ ਦਰਬਾਰ ਮੁਹਾਕੈ ਬੋਲਣ ਬੋਲੀ ਹੈ ਜਿਸੁਨ ਧਰੇ ਪਿਆਰ ਅੰਮ੍ਰਿਤ ਵੇਲਾ ਸੱਚ ਨਾ ਵਡਿਆਈ ਵਿਚਾਰ ਕਰਮੀ ਆਵੈ ਕੱਪੜਾ ਨਦਰੀ ਮੋਖ ਦੁਆਰ ਨਾਨਕੇ ਵੈ ਜਾਣੀਐ ਸਭ ਆਪੇ ਸਚਿਆਰ ਥਾਪਿਆ ਨਾ ਜਾਏ ਕੀਤਾ ਨਾ ਹੋਏ ਆਪੇ ਆਪ ਨਿਰੰਜਨ ਸੋਏ ਜਿਨ ਸੇਵਿਆ ਦਿਨ ਪਾਇਆ ਮਾਣ ਨਾਨਕ ਗਾਵੀਐ ਗੁਣੀ ਨਿਧਾਨ ਗਾਵੀਐ ਸੁਣੀਐ ਮਨ ਰੱਖੀਐ ਭਾਉ ਦੁੱਖ ਪਰਾਰ ਸੁ ਘਰ ਲੈ ਜਾਏ ਗੁਰਮੁਖ ਨਾਦੰ ਗੁਰਮੁਖ ਵੇਦੰ।

ਨਾ ਜਾਈ। ਤੀਰਥ ਨਾਵਾਂ ਜੇ ਤਿਸ ਭਾਵਾਂ ਵਿਣ ਪਾਣੇ ਕੇ ਨਾਏ ਕਰੀ ਜੇ ਤੀਸਰ ਠੋ ਪਾਈ ਵੇਖਾ ਵਿਣ ਕਰਮਾਂ ਕੇ ਮਿਲੈ ਲਈ ਮਤ ਵਿੱਚ ਰਤਨ ਜਵਾਰ ਮਾਣਕ ਜੇ ਇੱਕ ਗੁਰ ਕੀ ਸਿੱਖ ਸੁਣੀ ਗੁਰਾ ਇੱਕ ਦੇਹ ਬੁਝਾਈ ਸਭਨਾ ਜੀਆਂ ਕਹਾ ਇੱਕ ਦਾਤਾ ਸੋ ਮੈਂ ਵਿਸਰ ਨਾ ਜਾਈ। ਜੇ ਜੁਗ ਚਾਰੇ ਆਰ ਜਾ ਹੋਰ ਦਸੂਣੀ ਹੋਏ ਨਵਾਂ ਖੰਡਾਂ ਵਿੱਚ ਜਾਣੀ ਹੈ।

ਸੁਣਿਆ ਈਸ਼ਰ ਬ੍ਰਹਮਾਇਨ ਦੱਸਣੇ ਮੁਖ ਸਲਾਮਨ ਮਨ ਦੱਸਣੇ ਯੁਗ ਯੁਗ ਤਨ ਭੇਦ ਸੁਣੇ ਸਾ ਸਿਮਰਤ ਵੇਦ ਨਾਨਕ ਭਗਤਾਂ ਸਦਾ ਵਿਗਾ ਸੁਣੇ ਦੂਪ ਪਾਪ ਕਾ ਨਾਸ ਸੁਣੇ ਸਸਨ ਤੋਂ ਗਿਆਨ ਸੁਣੇ ਅੜਸਠ ਕਾ ਇਸ਼ਨਾਨ ਸੁਣੇ ਪੜ ਪੜ ਪਾਵੈ ਮਾਨ ਸੁਣੇ ਲਾਗੇ ਸਹਿ ਧਿਆਨ ਨਾਨਕ ਭਗਤਾਂ ਸਦਾ ਵਿਗਾਸ ਸੁਣੇ ਦੂਪ ਪਾਪ ਕਾ ਨਾਸ ਸੁਣੇ ਸਰਾ ਗੁਣ ਕੇ ਗਾਹ ਸੁਣੇ ਸਿੱਖ ਵੀਰ ਪਾਤਸ਼ਾਹ ਸੁਣੇ ਦੇ ਪਾਵੇ ਰਾਹ ਸੁਣੇ ਹੱਥੋਂ ਵਿਅਸ ਗਾਹ ਨਾਨਕ ਭਗਤਾਂ ਸਦਾ ਵਿਗਾਸ ਸੁਣੇ ਦੁੱਖ ਪਾਪ ਕਾ ਨਾਸ ਮੰਨੇ ਕੀ ਗਤ ਕਹੀ ਨਾ ਜਾਏ ਜੇ ਕੋ ਕਹਿ ਪਛੈ ਪਛਤਾਏ ਕਾਗਦ ਕਲਮ ਨਾ ਲਿਖਣ ਹਾਰ ਮੰਨੇ ਕਾ ਵੈ ਕਰਨ ਵਿਚਾਰ ਐਸਾ ਨਾਮ ਨਿਰੰਜਣ ਹੋਏ ਜੇ ਕੋ ਮਨ ਜਾਣੇ ਮਨ ਕੋਈ ਮੰਨੈ ਸੁਰਤ ਹੋਵੈ ਮਨ ਬੁੱਧ ਮੰਨੈ ਸਗਲ ਭਵਨ ਕੀ ਸੁੱਧ ਮੰਨੈ ਮੋ ਚੋਟਾ ਨਾ ਖਾਏ ਮੰਨੈ ਜਮ ਕੈ ਸਾਥ ਨ ਜਾਏ ਐਸਾ ਨਾਮ ਨਿਰੰਜਣ ਹੋਏ ਜੇ ਕੋ ਮਨ ਜਾਣੇ ਮਨ ਕੋਈ ਮੰਨੈ ਮਾਰਗ ਠਾਕ ਨ ਪਾਏ ਮੰਨੈ ਪਾਸਿਓ ਪ੍ਰਗਟ ਜਾਏ ਮੰਨੈ ਮਗਨ ਚੱਲੈ ਪੰਥ ਮੰਨੈ ਧਰਮ ਸਤੀ ਸੰਬੰਧ ਐਸਾ ਨਾਮ ਨਿਰੰਜਣ ਹੋਏ ਜੇ ਕੋ ਮਨ ਜਾਣੇ ਮਨ ਕੋਈ ਮੰਨੈ ਪਾਵੈ ਮੂਖ ਦੁਆਰ ਮੰਨੈ ਪਰਵਾਰੈ ਸੁਧਾਰ ਮੰਨੈ ਤਰੇ ਤਾਰੇ ਗੁਰਸਿੱਖ ਮੰਨੈ ਨਾਨਕ ਭਵੇ ਨਾ ਭੇਖ ਐਸਾ ਨਾਮ ਨਿਰੰਜਣ ਹੋਏ ਜੇ ਕੋ ਮਨ ਜਾਣੇ ਮਨ ਕੋਈ ਪੰਜ ਪ੍ਰਵਾਨ ਪੰਜ ਪ੍ਰਧਾਨ ਪੰਚੇ ਪਾਵੈ ਦਰਗਹਿ ਮਾਨ ਪੰਚੇ ਸੋਏ ਦਰਾ ਜਾਨ ਪੰਚਾਂ ਕਾ ਗੁਰੀ ਧਿਆਨ ਜੇ ਕੋ ਕਹਿ ਕਰੇ ਵਿਚਾਰ ਕਰਤੇ ਕਿ ਕਰਨੇ ਨਹੀਂ ਸੁਮਾਰ ਧੌਲ ਧਰਮ ਦੇ ਆਕਾ ਪੂਤ ਸੰਦੋਖ ਤਾਪ ਰੱਖਿਆ ਜਨਸੂ ਜੇ ਕੋ ਬੁੱਝਿਆ ਹੋਏ ਸਚਿਆਰ ਧਵਲੇ ਉੱਪਰ ਕੀਤਾ ਭਾਰ ਧਰਤੀ ਹੋਰ ਪਰੈ ਹੋਰ ਹੋਰ ਤਿਸਤੇ ਭਾਰਤ ਲੈ ਕਮਣ ਜੋਰ ਜੀ ਜਾਤ ਰੰਗਾ ਕੇ ਨਾਮ ਸਭਨਾ ਲਿਖਿਆ ਬੁੜੀ ਕਲਾਮ ਇਹੋ ਲੇਖਾ ਲਿਖ ਜਾਣੇ ਕੋਈ ਲੇਖਾ ਲਿਖਿਆ ਕੀਤਾ ਹੋਏ ਕੀਤਾ ਤਾਣਸ ਵਾਲੇ ਰੂਪ ਕੀਤੀ ਦਾਤ ਜਾਣੇ ਕੌਣ ਕੂਤ ਕੀਤਾ ਪਸਾਓ ਇੱਕ ਕੁਆਓ ਤਿਸਤੇ ਹੋਏ ਲਖ ਦਰਿਆਓ ਕੁਦਰਤ ਕੌਣ ਕਾ ਵਿਚਾਰ ਵਾਰਨ ਜਾਵੇ ਇੱਕ ਵਾਰ ਜੋ ਤੁਦ ਭਾਵੈ ਸਾਈ ਭਲੀ ਕਾਰ ਤੂੰ

0: ਪਲੀਕਾਰ ਤੂੰ ਸਦਾ ਸਲਾਮਤ ਨਿਰੰਕਾਰ ਅਸੰਖ ਮੂਰਖੰਦ ਘੋਰ ਅਸੰਖ ਚੋਰ ਹਰਾਮ ਖੋਰ ਅਸੰਖ ਅਮਰ ਕਰ ਜਾਏ ਜੋਰ ਅਸੰਖ ਗਲ ਵੜ ਤਿਆਕ ਮਾਏ ਸੰਖ ਪਾਪੀ ਪਾਪ ਕਰ ਜਾਏ ਅਸੰਖ ਕੁੜਿਆਰ ਕੁੜੇ ਫਿਰਾਏ ਸੰਖ ਮਲੇਸ਼ ਮਲ ਪਾਖ ਆਏ ਸੰਖ ਨਿੰਦਕ ਸਿਰ ਕਰੇ ਪਾਰ ਨਾਨਕ ਨੀਚ ਕੈਮ ਵਿਚਾਰ ਵਾਰ ਅਣ ਜਾਵਾਂ ਇੱਕ ਵਾਰ ਜੋ ਤੁਧ ਭਾਵੈ ਸਾਈ ਪਲੀਕਾਰ ਤੂੰ ਸਦਾ ਸਲਾਮਤ ਨਿਰੰਕਾਰ
1: ਅਸੰਖ ਨਾਭ ਅਸੰਖ ਤਾਭ ਗਮ ਗਮ ਅਸੰਖ ਲੋਹ ਅਸੰਖ ਕਹੇ ਸਿਰ ਪਾਰ ਹੋਏ ਅਖਰੀ ਅਖਰੀ ਨਾਮ ਅਖਰੀ ਸਾਲਾ ਅਖਰੀ ਗਿਆਨ ਗੀਤ ਗੁਣਗਾਹਾ ਅਖਰੀ ਲਿਖਣ ਬੋਲਣ ਬਾਣ ਅੱਖਰਾਂ ਸਿਰ ਸੰਯੋਗ ਵਿਖਾਣ ਜਿਨ ਇਹ ਲਿਖੇ ਤੇ ਸਰਨਾਏ ਜਿਵ ਪਰਮਾਏ ਤਿਵ ਤਿਵ ਪਾਏ ਮਾਹੇ ਜੇਤਾ ਕੀਤਾ ਤੇਤਾ ਨਾਓ ਵੇ ਨਾਵੇ ਨਾ ਹੀ ਕੋ ਥਾਓ ਕੁਦਰਤ ਕਵਣ ਕਹਾਂ ਵਿਚਾਰ ਵਾਰਿਆ ਨਾ ਜਾਵਾਂ ਇੱਕ ਵਾਰ ਜੋ ਤੁਦ ਭਾਵੈ ਸਾਈ ਭਲੀਕਾਰ ਤੂੰ ਸਦਾ ਸਲਾਮਤ ਨਿਰੰਕਾਰ ਭਰੀਏ ਹੱਥ ਪੈਰ ਤਨ ਦੇ ਪਾਣੀ ਧੋਤੇ ਉਤਰ ਸਖੇ ਮੂਤ ਪਲੀਤੀ ਕੱਪੜ ਹੋਏ ਦੇ ਸਾਬੁਣ ਲਈਏ ਉਹ ਧੋਏ ਭਰੀਏ ਮਤ ਪਾਪਾਂ ਕੇ ਸੰਗ ਉਹ ਧੋਪੇ ਨਾ ਵੇ ਕੇ ਰੰਗ ਪੂਨੀ ਪਾਪੀ ਆਖਣ ਨਾਹੇ ਕਰ ਕਰ ਕਰਨਾ ਲਿਖ ਲੈ ਜਾਹੋ ਆਪੇ ਵੀ ਜਾਪੇ ਹੀ ਖਾਹੋ ਆ ਨਾਨਕ ਹੁਕਮੀ ਆਵੋ ਜਾਓ ਤੀਰਥ ਤਪ ਦਇਆ ਦਾਨ ਜੋ ਇੱਕ ਪਾਵੇ ਤਿਲਕਾ ਮਾਨ ਸੁਣੀਏ ਮਨੀਏ ਮਨ ਕੀਤਾ ਭਾਓ ਅੰਤਰਗਤ ਤੀਰਥ ਮਲ ਨਾਓ ਸਭਗੁਣ ਤੇਰੇ ਮੈਂ ਨਾਹੀ ਕੋਏ ਬਿਨ ਗੁਣ ਕੀਤੇ ਭਗਤ ਨਾ ਹੋਏ ਸਵਾ ਸਾਥ ਬਾਣੀ ਬਰਮਾਓ ਸਤ ਸਵਾਨ ਸਦਾ ਮਨ ਚਾਓ ਕਵਣ ਸਵੇਲਾ ਕਵ ਵਕਤ ਕਵਣ ਕਵਣ ਥਿਤ ਕਵਣ ਬਾਰ ਕਵਣ ਸੇ ਰੁਤੀ ਮਾਹ ਕਵਣ ਜਿਤ ਹੋਆ ਆਕਾਰ ਬੇਲ ਨਾ ਪਾਈਆ ਪੰਡਤੀ ਜੇ ਹੋਵੇ ਲੇਖ ਪੁਰਾਣ ਵਕਤ ਨਾ ਪਾਇਓ ਕਾਦੀਆ ਜੇ ਲਿਖਣ ਲੇਖ ਕੁਰਾਨ ਥਿਤ ਵਾਰ ਨਾ ਜੋਗੀ ਜਾਣੇ ਰੁਤ ਮਾਹ ਨਾ ਕੋਏ ਜਾ ਕਰਤਾ ਸਿਰ ਠੀਕ ਹੋ ਸਾਜੇ ਆਪੇ ਜਾਣੇ ਸੋਏ ਕਿਵ ਕਰੇ ਆਖਾਂ ਕਿਵ ਸਲਾਹੀ ਕਿਉਂ ਵਰਨੀ ਕਿਵ ਜਾਣਾ ਨਾਨਕ ਆਖਣ ਸਭ ਕੋ ਆਖੇ ਇੱਕ ਦੋ ਇੱਕ ਸਿਆਣਾ ਵੱਡਾ ਸਾਹਿਬ ਵੱਡੀ ਨਾਈ ਗੀਤਾ ਜਾਕਾ ਹੋਵੈ ਨਾਨਕ ਜੇ ਕੋ ਆਪੋ ਜਾਣੇ ਅੱਗੇ ਗਿਆ ਨਾ ਸੋਹੇ ਪਾਤਾਲਾਂ ਪਾਤਾਲ ਲੱਖ ਗਾਸਾਂ ਗਾਸ ਓੜਕ ਓੜਕ ਪਾਲ ਥਕੇ ਵੇਦ ਕਹਿਣ ਇੱਕ ਵਾਤ ਸਹਿਸ ਅਟਾਰਾਂ ਕਹਿਣ ਕਤੀਬਾ ਸਲੂ ਇੱਕ ਤਾਤ ਲੇਖਾ ਹੋਏ ਤਾਂ ਲਿਖੀਏ ਲੇਖੇ ਹੋਏ ਬਿਨਾਸ ਨਾਨਕ ਵੱਡਾ ਆਖੀਏ ਆਪੇ ਜਾਣੇ ਆਪ ਸਾਲਾਹੀ ਸਲਾਹੇ ਏਤੀ ਸੁਰਤ ਨਾ ਪਾਈਆ ਨਦੀਆਂ ਅਤੇ ਵਾਹ ਪਵੈ ਸਮੁੰਦਰ ਜਾਣੀਏ ਸਮੁੰਦ ਸਾ ਸੁਲਤਾਨ ਗਹਿਰਾ ਸੇਤੀ ਮਾਲ ਧਨ ਕੀੜੀ ਤੁਲਨਾ ਹੋਵਣੀ ਜੇ ਤੁਸ ਮਨੋ ਨਾ ਬਿਸਰੈ ਅੰਤਨ ਸਿਫਤੀ ਕਹਿਣ ਨਾਂਤ ਅੰਤਨ ਕਰਨੇ ਦੇਣ ਨਾਂਤ ਅੰਤਨ ਵੇਖਣ ਸੁਣ ਨਾਂਤ ਅੰਤਨ ਨਾ ਜਾਪੇ ਕਿਆ ਮਨਮਾਨਤਾ ਅੰਤਨ ਜਾਪੇ ਕੀਤਾ ਆਕਾਰ ਅੰਤਨ ਜਾਪੇ ਪਾਰਾ ਵਾਰ ਅੰਤ ਕਾਰਨ ਕੇਤੇ ਬਿਰਲਾਏ ਤਾਂ ਕਿ ਅੰਤਨ ਪਾਏ ਜਾਹੇ ਇਹ ਅੰਤਨ ਜਾਣੇ ਕੋਏ ਬਹੁਤਾ ਕਹੀਏ ਬਹੁਤਾ ਹੋਏ ਵੱਡਾ ਸਾਹਿਬ ਉੱਚਾ ਥਾਓ ਉੱਚੇ ਉੱਪਰ ਉੱਚਾ ਨਾਓ ਇਹ ਬੜੀ ਉੱਚਾ ਹੋਵੇ ਕੋਏ ਤੇ ਸੂਚੇ ਕੋ ਜਾਣੇ ਸੋਏ ਜੇ ਵੱਡ ਆਪ ਜਾਣੇ ਆਪ ਨਾਪ ਨਾਨਕ ਨਦਰੀ ਕਰਮੀ ਦਾਤਾ ਬਹੁਤਾ ਕਰਮ ਲਿਖਿਆ ਨਾ ਜਾਏ ਵੱਡਾ ਦਾਤਾ ਤਿਲ ਨਾ ਤਮਾਏ ਕੇਤੇ ਮੰਗੇ ਜੋਧ ਪਾਰ ਕੇਤੇ ਅਗਣਤ ਨਹੀਂ ਵਿਚਾਰ ਕੇਤੇ ਖਪਤ ਟਹਿ ਬੇਕਾਰ ਕੇਤੇ ਲੈ ਲੈ ਮੁਕਰ ਪਾਏ ਕੇਤੇ ਮੂਰਖ ਖਾਹੀ ਖਾਏ ਕੇਤੇ ਦੁੱਖ ਭੁੱਖ ਸਦ ਮਾਰ ਇਹ ਭੀ ਦਾਤ ਤੇਰੀ ਦਤਾਰ ਬੰਦ ਖਲਾਸੀ ਭਾਣੇ ਹੋਏ ਹੋਰ ਆਖ ਨ ਸਕੇ ਕੋਏ ਜੇ ਕੋ ਖਾਇਕ ਆਖਣ ਪਾਏ ਉਹ ਜਾਣੇ ਜੇ ਤੀਆਂ ਹੀ ਖਾਏ ਆਪੇ ਜਾਣੇ ਆਪੇ ਦੇ ਆਖੇ ਸੇ ਪੇ ਸੇ ਪੇ ਕਹੀ ਕੇ ਜਿਸ ਨੂੰ ਬਖਸੇ ਸਭ ਸਲਾਹ ਨਾਨਕ ਪਾਤ ਸਾਹੀ ਪਾਤ ਸਾਹੋ ਮੁੱਲ ਗੁਣ ਮੁੱਲ ਪਾਰ ਮੁੱਲ ਪਾਰੀਏ ਮੁੱਲ ਭੰਡਾਰਾ ਮੁੱਲ ਆਵੈ ਮੁੱਲਾ ਜਾਏ ਮੁੱਲ ਪਾਏ ਮੁੱਲਾ ਸਮਾਏ ਮੁੱਲ ਧਰ ਮੁੱਲ ਜ਼ਬਾਨ ਮੁੱਲ ਤੁਲ ਅਮੁੱਲ ਪਰਵਾਣਾ ਅਮੁੱਲ ਬਖਸੀਸ ਮੁੱਲ ਇਨਸਾਨ ਮੁੱਲ ਕਰਮ ਮੁੱਲ ਪਰਮਾਣ ਮੁੱਲੋ ਮੁੱਲ ਆਖਿਆ ਨਾ ਜਾਏ ਆਖ ਆਖ ਰਹੇ ਲਿਵਲਾਏ ਆਖੇ ਬੀਤ ਪਾਠ ਪੁਰਾਣ ਆਖੇ ਪੜ੍ਹੇ ਕਰੇ ਵਿਖਿਆਨ

ਪਾਹੇ ਕਿਤੇ ਕਹਿ ਕਹਿ ਉੱਠ ਉੱਠ ਜਾਏ ਇਤੇ ਕਿਤੇ ਹੋਰ ਕਰੇ ਤਾਂ ਆਖਣ ਸਕਹਿ ਕਈ ਕਹਿ ਜੇ ਵਡ ਪਾਵੇ ਤੇ ਵਡ ਹੋਏ ਨਾਨਕ ਜਾਣੇ ਸੱਚਾ ਸੋਏ ਜੇ ਕੋ ਆਖੇ ਬੋਲ ਵਿਗਾੜ ਤਾਂ ਲਿਖੀਏ ਸਿਰ ਗਵਾਰਾ ਗਵਾਰਾ ਸੋ ਦਰ ਕਿਹਾ ਸੋ ਕਰ ਕਿਹਾ ਜਿਤ ਬਹਿ ਸਰਬ ਸੰਭਾਲੇ ਵਾਜੇ ਨਾਦ ਅਨੇਕ ਸੰਕਾ ਕਿਤੇ ਵਾਵਨ ਹਾਰੇ ਕਿਤੇ ਰਾਗ ਭਰੀ ਸੋ ਕਹੀਨ ਕਿਤੇ ਗਾਵਨ ਹਾਰੇ ਗਾਵੇ ਤੁਹਨ ਪਵਨ ਪਾਣੀ ਵੈ ਸੰਤਰ ਗਾਵੇ ਰਾਜਾ ਧਰਮ ਦੁਆਰੇ ਗਾਵੇ ਚਿਤ ਗੁਪਤ ਲਿਖ ਜਾਣੇ ਲਿਖ ਲਿਖ ਧਰਮ ਵਿਚਾਰੇ ਗਾਵੇ ਈਸ਼ਰ ਵਰਮਾ ਦੇਵੀ ਸੋਹਨ ਸਦਾ ਸਭਾਰੇ ਗਾਵੇ ਇੰਦਰ ਆਸਨ ਬੈਠੇ ਦੇਵਤਿਆਂ ਦਰ ਨਾਲੇ ਗਾਵੇ ਸਿੱਧ ਸਮਾਧੀ ਅੰਦਰ ਗਾਵਨ ਸਦ ਵਿਚਾਰੇ ਗਾਵਨ ਜਤੀ ਸਤੀ ਸੰਤੋਖੀ ਗਾਵੇ ਵੀਰ ਕਰਾਰੇ ਗਾਵਨ ਪੰਡਿਤ ਪੜਨ ਰਖੀਸਰ ਜੁਗ ਜੁਗ ਵੇਦਾ ਨਾਲੇ ਗਾਵੇ ਮੋਹਣੀਆ ਮਨਮੋਹਣ ਸੁਰਗਾ ਮਛ ਪਿਆਲੇ ਗਾਵਨ ਰਤਨ ਪਾਏ ਤੇਰੇ ਅੜਸਠ ਤੀਰਥ ਨਾਲੇ ਗਾਵੇ ਜੋਧ ਮਹਾਬਲ ਸੂਰਾ ਗਾਵੇ ਖਾਣੀ ਚਾਰੇ ਗਾਵੇ ਖੰਡ ਮੰਡਲ ਬਰ ਭੰਡਾ ਕਰ ਕਰ ਰੱਖੇ ਤਾਰੇ ਸਹੀ ਤੁਦਨੋਂ ਗਾਵੇ ਜੋ ਤੁਦ ਪਾਵਨ ਰਤੇ ਤੇਰੇ ਭਗਤ ਰਸਾਲੇ ਹੋਰ ਕਹਿਤੇ ਗਾਵਨ ਸੇ ਮੈਂ ਚਿਤ ਨਾਵਨ ਨਾਨਕਿਆ ਵਿਚਾਰੇ ਸੋਈ ਸੋਈ ਸਦਾ ਸੱਚ ਸਾਹਿਬ ਸਾਚਾ ਸਾਚੀ ਨਾਈ ਹੈਪੀ ਹੋਸੀ ਜਾਏ ਨਜਾਸੇ ਰਚਨਾ ਜਿਨ ਰਚਾਏ ਰੰਗੀ ਰੰਗੀ ਭਾਤੀ ਕਰ ਕਰ ਜਿਨਸੀ ਮਾਇਆ ਜਿਨੋ ਪਾਈ ਕਰ ਕਰ ਵੇਖੇ ਕੀਤਾ ਆਪਣਾ ਜਿਵ ਤਸਦੀ ਵਡਿਆਈ ਜੋ ਤਸ ਭਾਵੇ ਸੋਈ ਕਰਸੀ ਹੁਕਮ ਕਰਨਾ ਜਾਈ ਸੋ ਪਾਤ ਸਾਹੋ ਸਾਹ ਪਤ ਸਾਹਿਬ ਨਾਨਕ ਰਹਿ ਨਰ ਜਾਏ ਮੁੰਦਾ ਸੰਤੋਖ ਸਰਮਪਤ ਝੋਲੀ ਧਿਆਨ ਕੀ ਕਰੇ ਬਭੂਤ ਕਿੰਤਾ ਕਾਲ ਕੁਵਾਰੀ ਕਾਇਆ ਜੁਗਤ ਡੰਡਾ ਪ੍ਰਤੀਤਾ ਆਈ ਪੰਥੀ ਸਗਲ ਜਮਾਤੀ ਮਨ ਜੀਤੇ ਜਗ ਜੀਤ ਆਦੇਸ ਤਿਸੇ ਦੇਸ ਆਦ ਅਨੀਲ ਅਨਾਦ ਅਨਾਦ ਜੁਗ ਜੁਗ ਏਕੋ ਵੇਸ ਭੁਗਤ ਗਿਆਨ ਦਿਆ ਭੰਡਾਰਨ ਘਟ ਘਟ ਵਾਜੇ ਨਾਦ ਆਪ ਨਾਥ ਨਾਥੀ ਸਭ ਜਾਂਕੀ ਰਿੱਧ ਸਿੱਧ ਵਰਾ ਸਾਧ ਸੰਜੋਗ ਜੋ ਦੇਕਾਰ ਚਲਾਵੇ ਲੇਖੇ ਆਵੇ ਭਾਗ ਆਦੇਸ ਤਿਸੇ ਆਦੇਸ ਆਦ ਅਨੀਲ ਅਨਾਦ ਅਨਾਦ ਜੁਗ ਜੁਗ ਏਕੋ ਵੇਸ ਏਕਾ ਮਾਈ ਜੁਗਤ ਵਿਆਈ ਤਿੰਨ ਚੇਲੇ ਪਰਵਾਨ ਇੱਕ ਸੰਸਾਰੀ ਇੱਕ ਭੰਡਾਰੀ ਇੱਕ ਲਾਈ ਦੀਵਾਨ ਜਿਵ ਤਸ ਪਾਵੇ ਤਿਵੇ ਚਲਾਵੇ ਜਿਵ ਹੋਵੇ ਪਰਮਾਨ ਉਹ ਵੇਖੇ ਉਹਨਾਂ ਨਦ ਨਾਵੇ ਬਹੁਤਾ ਇਹ ਵਡਾਣ ਆਦੇਸ ਤਿਸੇ ਆਦੇਸ ਆਦ ਅਨੀਲ ਅਨਾਦ ਅਨਤ ਜੁਗ ਜੁਗ ਇੱਕੋ ਵੇਸ ਆਸਣ ਲੋਏ ਲੋਏ ਭੰਡਾਰ ਜੋ ਕੁਛ ਪਾਇਆ ਸੋ ਏਕਾ ਵਾਰ ਕਰ ਕਰ ਵੇਖੇ ਸਿਰਜਨਹਾਰ ਨਾਨਕ ਸੱਚੇ ਕੀ ਸਾਚੀ ਕਾਰ ਆਦੇਸ ਤਿਸੇ ਆਦੇਸ ਆਦ ਅਨੀਲ ਅਨਾਦ ਅਨਤ ਜੁਗ ਜੁਗ ਇੱਕੋ ਵੇਸ ਇੱਕ ਦੂਜੀ ਪਹੁ ਲੱਖ ਹੋਏ ਲੱਖ ਹੋਵੇ ਲੱਖ ਰਵੀਸ ਲੱਖ ਲਗੇੜਾ ਆਖੀ ਹੈ ਏਕ ਨਾਮ ਜਗਦੀਸ ਏ ਤਰਾਹੇ ਪਤ ਪਵੜੀਆਂ ਚੜੀਆਂ ਹੋਏ ਕੀਸ ਸੁਣ ਗੱਲਾਂ ਆਕਾਸ ਕੇ ਕੀਟਾ ਆਈ ਰੀਸ ਨਾਨਕ ਨਦਰੀ ਪਾਈਏ ਕੂੜੀ ਕੂੜੇ ਠੀਸ ਆਖਣ ਜੋਰ ਚ ਪੈ ਨਾ ਜੋਰ ਜੋਰ ਨ ਮੰਗਣ ਦੇ ਨਾ ਜੋਰ ਜੋਰ ਨ ਜੀਵਨ ਮਰਨ ਨਾ ਜੋਰ ਜੋਰ ਨ ਰਾਜ ਮਾਲ ਮਨਸੂਰ ਜੋਰ ਨ ਸੁਰਤੀ ਗਿਆਨ ਵਿਚਾਰ ਜੋਰ ਨ ਜੁਗਤੀ ਛੁਟੇ ਸੰਸਾਰ ਜੇ ਸਾਥ ਜੋਰ ਕਰ ਵੇਖੇ ਸੋਏ ਨਾਨਕ ਉਤਮ ਨੀਚਨਕ ਹੋਏ ਰਾਤੀ ਰੁਤੀ ਥਿਥੀ ਵਾਰ ਪਵਨ ਪਾਣੀ ਅਗਨੀ ਪਤਾਲ ਤਿਸ ਵਿੱਚ ਧਰਤੀ ਥਾਪ ਰੱਖੀ ਧਰਮਸਾਲ ਤਿਸ ਵਿੱਚ ਜੀ ਜੁਗਤ ਕੇ ਰੰਗ ਤਿਨਕੇ ਨਾਮ ਅਨੇਕ ਅਨੰਤ ਕਰਮੀ ਕਰਮੀ ਹੋਏ ਵਿਚਾਰ ਸੱਚਾ ਆਪ ਸੱਚਾ ਦਰਬਾਰ ਤਿੱਥੇ ਸੋਹਣ ਪੰਚ ਪਰਵਾਨ ਨਦਰੀ ਕਰਮ ਪਵੇ ਨਿਸ਼ਾਨ ਕੱਚ ਪਕਾਈ ਉੱਥੇ ਪਾਏ ਨਾਨਕ ਗਿਆ ਜਾਪੇ ਜਾਏ ਧਰਮ ਖੰਡ ਕਾ ਇਹੋ ਧਰਮ ਗਿਆਨ ਖੰਡ ਕਾ ਆਖੋ ਕਰਮ ਕੇਤੇ ਪਵਨ ਪਾਣੀ ਬੈ ਸੰਤਰ ਕੇਤੇ ਕਾਨ ਮਹੇਸ਼ ਕੇਤੇ ਬਰਮੇ ਘਾਟ ਘੜੀਏ ਰੂਪ ਰੰਗ ਕੇ ਬੇਸ ਕੇਤੀਆਂ ਕਰਮ ਭੂਮੀ ਮੇਰ ਕੇਤੇ ਕੇਤੇ ਤੂੰ ਵਿਦੇਸ ਕੇਤੇ ਇੰਦ ਚੰਦ ਸੂਰ ਕੇਤੇ ਕੇਤੇ ਮੰਡਲ ਦੇਸ ਕੇਤੇ ਸਿੱਧ ਬੁੱਧਨਾਥ ਕੇਤੇ ਕੇਤੇ ਦੇਵੀ ਵੇਸ ਕੇਤੇ ਦੇਵਦਾਨ ਮੁੰਨ ਕੇਤੇ ਕੇਤੇ ਰਤਨ ਸਮੁੰਦ ਕੇਤੀਆਂ ਕਾਣੀ ਕੇਤੀਆਂ ਬਾਣੀ ਕੇਤੇ ਪਾਤ ਨਰਿੰਦਾ ਕੇਤੀਆਂ ਸੁਰਤੀ ਸੇਵਕ ਕੇਤੇ ਨਾਨਕ ਅੰਤ ਨਾ ਅੰਤ ਗਿਆਨ ਖੰਡ ਮਹਿੰਗੇ ਅਰ ਪ੍ਰਚੰਡ ਤਿੱਥੇ ਨਾਦ ਵਿਨੋਦ ਕੁੜ ਆਨੰਦ ਸਰਮਕੰਡ ਕੀ ਬਾਣੀ ਰੂਪ ਤਿੱਥੇ ਘਾੜਤ ਘੜੀਏ ਬਹੁਤ ਅਨੂਪ ਤਾਂ ਕਿ ਗੱਲਾਂ ਕਥੀਆਂ ਨਾ ਜਾਏ ਜੇ ਕੋ ਕਹੇ ਪਿਛੇ ਪਛਤਾਏ
ਤਿੱਥੇ ਘੜੀਏ ਸੁਰਤ ਮਤ ਮਨ ਬੁੱਧ ਤਿੱਥੇ ਘੜੀਏ ਸੁਰਾਂ ਸਿਧਾਂ ਕੀ ਸੁਧ ਕਰਮ ਖੰਡ ਕੀ ਬਾਣੀ ਜੋਰ ਤਿੱਥੇ ਹੋਰ ਨਾ ਕੋਈ ਹੋਰਾ ਤਿੱਥੇ ਜੋਧ ਮਹਾਬਲ ਸੂਰ ਤਿਨਵੇਂ ਰਾਮ ਰਿਹਾ ਭਰਪੂਰ ਤਿੱਥੇ ਸੀਤੋ ਸੀਤਾ ਮੇ ਮਾਂ ਮਾਹੇ ਤਾਂ ਕੇ ਰੂਪਨ ਕਥਨੇ ਜਾਹੇ ਨਾ ਉਹ ਮਰੇ ਨ ਜਾ ਠਾਗੇ ਜਾਏ ਜਿਨ ਕੇ ਰਾਮ ਵਸੇ ਮਨ ਮਾਹੇ ਤਿੱਥੇ ਭਗਤ ਵਸੇ ਕੇ ਲੋ ਕਰੇ ਆਨੰਦ ਸੱਚਾ ਮਨ ਸੋਏ ਸੱਚ ਖੰਡ ਵਸੇ ਨਿਰੰਕਾਰ ਕਰ ਕਰ ਵੇਖੇ ਨਦਰ ਨਿਹਾਲ ਤਿੱਥੇ ਖੰਡ ਮੰਡਲ ਬਰ ਭੰਡ ਜੋ ਕੋ ਕਥੇ ਤਾਂ ਤਨਾਂਤ ਤਿੱਥੇ ਲੋ ਲੋ ਆਕਾਰ ਜਿਵ ਜਿਵ ਹੁਕਮ ਤਿਵੇ ਤਿਵਕਾਰ ਵੇਖੇ ਵਿਕਸੇ ਕਰ ਵਿਚਾਰ ਨਾਨਕ ਕਥਨਾ ਕਰੜਾ ਸਾਰ ਜਤ ਪਹਾਰਾ ਧੀ ਜਸ ਨਿਹਾਰ ਅਰਣ ਮਤ ਵੇਦ ਹਥਿਆਰਾ ਭਾ ਖੱਲਾ ਅਗਨ ਤਪਤਾਓ ਭਾਂਡਾ ਪਾਓ ਅੰਮ੍ਰਿਤ ਢਾਲ ਘੜੀਏ ਸਬਦ ਸੱਚੀ ਟਕਸਾਲ ਜਿਨ ਕੋ ਨਦਰ ਕਰਮ ਤਿਨਕਾਰ ਨਾਨਕ ਨਦਰੀ ਨਦਰ ਨਿਹਾਲ ਸਲੋਕਾ ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਹੱਤ ਦਿਵਸ ਰਾਤ ਦੋਇ ਦਾਈ ਦਾਇਆ ਖੇਲੇ ਸਗਲ ਜਗਤ ਚੰਗਿਆਈਆਂ ਵਰਿਆਈਆਂ ਵਾਚੇ ਧਰਮ ਹਦੂਰ ਕਰਮੀ ਆਪੋ ਆਪਣੀ ਕੇ ਨੇੜੇ ਕੇ ਦੂਰਾ ਜਿਨੀ ਨਾਮ ਤੇ ਆਇਆ ਗਏ ਮੁਸ਼ਕਤ ਕਹਾਲ ਨਾਨਕ ਤੇ ਮੁਖ ਉਜਲੇ ਕੀਤੀ ਛੁੱਟੀ ਨਾਲ ਸੋ ਦਰਾ ਗਾਸਾ ਮਹੱਲਾ ਪਹਿਲਾ ਇੱਕ ਓਂਕਾਰ ਸਤਿਗੁਰ ਪ੍ਰਸਾਦ ਸੋ ਦਰ ਤੇਰਾ ਕਿਹਾ ਸੋ ਕਰ ਕਿਹਾ ਜਿਤ ਬਹਿ ਸਰਬ ਸੰਭਾਲੇ ਵਾਜੇ ਤੇਰੇ ਨਾਦ ਅਨੇਕ ਸੰਕਾ ਕੇਤੇ ਤੇਰੇ ਵਾਵਨ ਹਾਰੇ ਕੇਤੇ ਤੇਰੇ ਰਾਗ ਭਰੀ ਸੋ ਕਹੀ ਹੈ ਕੇਤੇ ਤੇਰੇ ਗਾਵਨ ਹਾਰੇ ਗਾਵਨ ਤੁਧਨੂ ਪਵਨ ਪਾਣੀ ਬਹਿ ਸੰਤਰ ਗਾਵੇ ਰਾਜਾ ਧਰਮ ਦੁਆਰੇ ਗਾਵਨ ਤੁਧਨੂ ਚਿਤ ਗੁਪਤ ਲਿਖ ਜਾਨਣ ਲਿਖ ਲਿਖ ਧਰਮ ਵਿਚਾਰੇ ਗਾਵਨ ਤੁਧਨੂ ਈਸ਼ਰ ਬ੍ਰਹਮਾ ਦੇਵੀ ਸੋਨ ਤੇਰੇ ਸਦਾ ਸੁਭਾਰੇ ਗਾਵਨ ਤੁਧਨੋ ਇੰਦਰਾਸਨ ਬੈਠੇ ਦੇਵਤਿਆਂ ਦਰ ਨਾਲੇ ਗਾਵਨ ਤੁਧਨੋ ਸਿੱਧ ਸਮਾਧੀ ਅੰਦਰ ਗਾਵਨ ਤੁਧਨੋ ਸਾਧ ਵਿਚਾਰੇ ਗਾਵਨ ਤੁਧਨੋ ਜਤੀ ਸਤੀ ਸੰਤੋਖੀ ਗਾਵਨ ਤੁਧਨੋ ਵੀਰ ਕਰਾਰੇ ਗਾਵਨ ਤੁਧਨੋ ਪੰਡਿਤ ਪੜ੍ਹਨ ਰਖੀਸਰ ਜੁਗ ਜੁਗ ਬੇਦਾ ਨਾਲੇ ਗਾਵਨ ਤੁਧਨੋ ਮੋਹਣੀਆਂ ਮਨ ਮੋਹਣ ਸੁਰਗ ਮਛ ਪਿਆਲੇ ਗਾਵਨ ਤੁਧਨੋ ਰਤਨ ਪਾਏ ਤੇਰੇ ਅੱਠ ਸੱਠ ਤੀਰਥ ਨਾਲੇ ਗਾਵਨ ਤੁਧਨੋ ਜੋਧ ਮਹਾਬਲ ਸੂਰਾ ਗਾਵਨ ਤੁਧਨੋ ਖਾਣੀ ਚਾਰੇ ਗਾਵਨ ਤੁਧਨੋ ਖੰਡ ਮੰਡਲ ਬ੍ਰਹਿਮੰਡਾ ਕਰ ਕਰ ਰੱਖੇ ਤੇਰੇ ਤਾਰੇ ਸਹੀ ਤੁਧਨੋ ਗਾਵਨ ਜੋ ਤਦ ਭਾਵਨ ਰਤੇ ਤੇਰੇ ਭਗਤ ਰਸਾਲੇ ਹੋਰ ਕੇਤੇ ਤੁਧਨੋ ਗਾਵਨ ਸੇ ਮੈਂ ਚੇਤਨ ਆਵਨ ਨਾਨਕਿਆ ਵਿਚਾਰੇ ਸੋਈ ਸੋਈ ਸਦਾ ਸੱਚ ਸਾਹਿਬ ਸਾਚਾ ਸਾਚੀ ਨਾਈ ਹੈਪੀ ਹੋਸੀ ਜਾਏ ਨਜਾਸੀ ਰਚਨਾ ਜਿਨ ਰਚਾਈ ਰੰਗੀ ਰੰਗੀ ਭਾਤੀ ਕਰ ਕਰ ਜਿਨਸੀ ਮਾਇਆ ਜਿਨ ਪਾਈ ਕਰ ਕਰ ਦੇਖੇ ਕੀਤਾ ਆਪਣਾ ਜਿਉ ਤਿਸ ਦੀ ਵਡਿਆਈ ਜੋ ਤਿਸ ਭਾਵੈ ਸੋਈ ਕਰਸੀ ਫਿਰ ਹੁਕਮ ਨ ਕਰਨਾ ਜਾਈ ਸੋ ਪਾਤ ਸਾਹੋ ਸਾਹਾ ਪਤ ਸਾਹਿਬ ਨਾਨਕ ਰਹਿਣ ਜਾਏ ਆਸਾ ਮਹੱਲਾ ਪਹਿਲਾ ਸੁਣ ਵੱਡਾ ਆਖੇ ਸਭ ਕੋਏ ਕੇਵਟ ਵੱਡਾ ਡੀਠਾ ਹੋਏ ਕੀਮਤ ਪਾਏ ਨ ਕਿਹਾ ਜਾਏ ਕਹਿਣੇ ਵਾਲੇ ਤੇਰੇ ਰਹੇ ਸਮਾਏ ਵੱਡੇ ਮੇਰੇ ਸਾਹਿਬਾ ਗਹਿਰ ਗਵੀਰਾ ਗੁਣੀ ਗਹੀਰਾ ਕੋਏ ਨ ਜਾਣੇ ਤੇਰਾ ਕੀਤਾ ਕੇਵਟ ਚੀਰਾ ਰਹਾਉ ਸਭ ਸੁਰਤੀ ਮਿਲ ਸੁਰਤ ਕਮਾਈ ਸਭ ਕੀਮਤ ਮਿਲ ਕੀਮਤ ਪਾਈ ਗਿਆਨੀ ਧਿਆਨੀ ਗੁਰ ਗ੍ਰਹਾਈ ਕਹਿਣ ਜਾਈ ਤੇਰੀ ਤਿਲ ਵਡਿਆਈ ਸਭ ਸਤ ਸਭ ਤਪ ਸਭ ਚਗਿਆਈਆਂ ਸਿੱਧਾਂ ਪੁਰਖਾਂ ਕੀਆਂ ਵਡਿਆਈਆਂ ਤੁਦਵਿਨ ਸਿੱਧੀ ਕਿਨੇ ਨਾ ਪਾਈਆ ਕਰਮ ਲੈ ਨਹੀਂ ਠਾਕਰ ਆਈਆ ਆਖਣ ਵਾਲਾ ਕਿਆ ਵਿਚਾਰਾ ਸਿਫਤੀ ਭਰੇ ਤੇਰੇ ਭੰਡਾਰਾ ਜਿਸ ਤੂੰ ਦੇਹ ਤਿਸੇ ਕਿਆ ਚਾਰਾ ਨਾਨਕ ਸੱਚ ਸਵਾਰ ਨਹਾਰਾ ਆਸਾ ਮਹੱਲਾ ਪਹਿਲਾ ਆਖਾਂ ਜੀਵਾਂ ਬਿਸਰੇ ਮਰ ਜਾਓ ਆਖਣ ਔਖਾ ਸਾਚਾ ਨਾਉ ਸਾਚੇ ਨਾਮ ਕਿ ਲਾਗੇ ਭੂਖ ਉਤ ਭੁੱਖੇ ਖਾਏ ਚਲੀਏ ਦੁਖਾ ਸੋ ਕਿਉਂ ਬਿਸਰੇ ਮੇਰੀ ਮਾਏ ਸਾਚਾ ਸਾਹਿਬ ਸਾਚੇ ਨਾਏ ਰਾਮ ਸਾਚੇ ਨਾਮ ਕੀ ਤਿਲ ਵਡਿਆਈ ਆਖ ਥਕੇ ਕੀਮਤ ਨਹੀਂ ਪਾਏ ਜੇ ਸਭ ਮਿਲ ਕੇ ਆਖਣ ਪਾਏ ਵੱਡਾ ਨਾ ਹੋਵੇ ਘਾਟ ਨਾ ਜਾਏ ਨਾ ਹੋ ਮਰੇ ਨਾ ਹੋਵੇ ਸੋਗਾ ਦਿੰਦਾ ਰਹੇ ਨ ਚੁੱਕੇ ਭੋਗਾ ਗੁਣੇ ਹੋਰ ਨਾ ਹੀ ਕੋਏ ਨਾ ਕੋ ਹੋਆ ਨਾ ਕੋ ਹੋਏ ਜੇ ਵੜ ਆਪ ਤੇ ਵੜ ਤੇਰੀ ਦਾਤ ਜਿਨ ਦਿਨ ਕਰਕੇ ਕੀਤੀ ਰਾਤ ਖਸਮ ਸਾਰੇ ਤੇ ਕਮ ਜਾਤ ਨਾਨਕ ਨਾਵੈ ਵਾਜਸ ਨਾਤ ਰਾਗ ਗੂਜਰੀ ਮਹੱਲਾ ਚੌਥਾ ਹਰ ਕੇ ਜਨ ਸਤਿਗੁਰ ਸਤਿਪੁਰਖਾ ਬਿਨੋ ਕਰੋ ਗੁਰ ਪਾਸ ਹਮ ਕੀਰੇ ਕਿਰਮ ਸਤਿਗੁਰ ਸਰਨਾਈ ਕਰਦਿਆ ਨਾਮ ਪਰਗਾਸ ਮੇਰੇ ਮੀਤ ਗੁਰਦੇਵ ਮੋਕੋ ਰਾਮ ਨਾਮ ਪਰਗਾਸ
ਗੁਰਮਤ ਨਾਮ ਮੇਰਾ ਪ੍ਰਾਣ ਸਿਖਾਈ, ਹਰ ਕੀਰਤ ਹਮਰੀ ਰਹਿ ਰਾਸ ਰਾਮ, ਹਰ ਜਨ ਕੇ ਵੱਡ ਭਾਗ ਵਡੇਰੇ, ਜਿਨ ਹਰ ਹਰ ਸਰਦਾਰ ਪਿਆਸ, ਹਰ ਹਰ ਨਾਮ ਮਿਲੇ ਤ੍ਰਿਪਤਾਸੇ, ਮਿਰ ਸੰਗਤ ਗੁਣ ਪਰਗਾਸ, ਜਿਨ ਹਰ ਹਰ ਹਰ ਸਨਾਮ ਨਾ ਪਾਇਆ, ਤੇ ਭਾਗਹੀਨ ਜਮ ਪਾਸ, ਜੋ ਸਤਿਗੁਰ ਸਰਨ ਸੰਗਤ ਨਹੀਂ ਆਏ, ਤ੍ਰਿਗ ਜੀਵੇ ਤ੍ਰਿਗ ਜੀ ਵਾਸ, ਜਿਨ ਹਰ ਜਨ ਸਤਿਗੁਰ ਸੰਗਤ ਪਾਈ, ਤਿੰਨ ਤੁਰ ਮਸਤਕ ਲਿਖਿਆ ਲਿਖਾਸ, ਧਨ ਧਨ ਸਤਸੰਗਤ ਜਿਤ ਹਰਸ ਪਾਇਆ, ਮਿਲ ਜਨ ਨਾਨਕ ਨਾਮ ਪਰਗਾਸ, ਰਾਗ ਗੁਜਰੀ ਮਹੱਲਾ ਪੰਜਵਾਂ, ਕਾਹੇ ਰੇ ਮਨ ਚੇਤਵੇ ਉਦਮ, ਜਾ ਅਰ ਹਰ ਜਿਉ ਭਰਿਆ, ਸਹਿਲ ਪਤਰ ਮੈਂ ਜੰਤਵ ਪਾਏ, ਤਾਂ ਘਰ ਜਗਾਗੇ ਕਰ ਤਰਿਆ, ਮੇਰੇ ਮਾਧੋ ਜੀ ਸਤਸੰਗਤ ਮਿਲੇ ਸੋ ਤਰਿਆ, ਗੁਰਪ੍ਰਸਾਦ ਪਰਮ ਪਦ ਪਾਇਆ, ਸੁਕੇ ਕਸ਼ਟ ਹਰਿਆ ਰਹਾਉ, ਜਨਨ ਪਿਤਾ ਲੋਕ ਸਤਬੰਤਾ, ਕੋਈ ਨ ਕਿਸੀ ਧਰਿਆ, ਸੇ ਸੇ ਰਜਕ ਸਵਾਹੇ ਠਾਕਰ, ਕਾਹੇ ਮਨ ਪਉ ਕਰਿਆ, ਉਡੇ ਉਡਾ ਵੈ ਸਹਿ ਕੁਸਾ, ਤਿਸ ਪਾਛੇ ਬਛਰੇ ਸ਼ਰਿਆ, ਤਿਨ ਕਵਨ ਖਲਾਵੈ ਕਵਨ ਚਗਾਵੈ, ਮਨ ਮੈਂ ਸਿਮਰਨ ਕਰਿਆ, ਸਭ ਨਿਧਾਨ ਦਸ ਅਸ਼ਟ ਸਿਧਾਨ, ਠਾਕਰ ਕਲ ਤਲ ਧਰਿਆ, ਜਾਂ ਨਾਨਕ ਬਲ ਬਲ ਸਦਵਲ ਜਾਈਏ, ਤੇਰੇ ਅੰਤਨ ਪਾਰਾ ਵਰਿਆ, ਰਾਗ ਆਸਾ ਮਹੱਲਾ ਚੌਥਾ, ਸੋ ਪੁਰਖ ਇਕ ਓਂਕਾਰ ਸਤਿਗੁਰ ਪ੍ਰਸਾਦ, ਸੋ ਪੁਰਖ ਨਿਰੰਜਨ ਹਰ ਪੁਰਖ ਨਿਰੰਜਨ, ਹਰ ਅਗਮ ਗਮ ਪਾਰਾ, ਸਭ ਤਿਹਾਵੈ ਸਭ ਤਿਹਾਵੈ ਤੁਜੇ, ਹਰ ਸੱਚੇ ਸਿਰਜਨ ਹਾਰਾ, ਸਭ ਜੀਤ ਮਾਰੇ ਜੀ ਤੂੰ ਜੀਆਂ ਕਾਦ ਤਾਰਾ, ਹਰ ਤਿਆਵੋ ਸੰਤੋ ਜੀ ਸਭ ਦੁਖ ਵਿਸਾਰਨ ਹਾਰਾ, ਹਰ ਆਪੇ ਠਾਕਰ ਹਰ ਆਪੇ ਸੇਵਕ ਜੀ, ਕਿਆ ਨਾਨਕ ਜੰਤ ਵਿਚਾਰਾ, ਤੂੰ ਘਟ ਘਟ ਅੰਤਰ ਸਰਬ ਨਿਰੰਤਰ ਜੀ, ਹਰ ਏਕੋ ਪੁਰਖ ਸਮਾਣਾ, ਇਕ ਦਾਤੇ ਇਕ ਭਿਖਾਰੀ ਜੀ, ਸਭ ਤੇਰੇ ਚੂਜ ਵਿਡਾਣਾ, ਤੂੰ ਆਪੇ ਦਾਤਾ ਆਪੇ ਭੁਗਤਾ ਜੀ, ਹੁਣ ਤੁਧ ਬਿਨ ਵਰਨਾ ਜਾਣਾ, ਤੂੰ ਪਾਰ ਬ੍ਰਹਮ ਬੇਅੰਤ ਬੇਅੰਤ ਜੀ, ਤੇਰੇ ਕਿਆ ਗੁਣ ਆਖ ਵਖਾਣਾ, ਜੋ ਸੇਵੈ ਤੁਧ ਜੀ, ਜਨ ਨਾਨਕ ਤਿਨ ਕਰਵਾਣਾ, ਹਰ ਤੇ ਆਵੈ ਤੁਧ ਜੀ, ਸੇ ਜਨ ਯੁਗ ਮੈਂ ਸੁਖ ਵਾਸੀ, ਸੇ ਮੁਕਤ ਪਏ ਜਨ ਹਰ ਤੇ ਆਇਆ ਜੀ, ਤਿਨ ਤੂਟੀ ਜਮਕੀ ਫਾਸੇ, ਜਿਨ ਨਿਰਭਉ ਜਿਨ ਹਰ ਨਿਰਭਉ ਤੇ ਆਇਆ ਜੀ, ਤਿਨ ਕਾ ਭਉ ਸਭ ਗਵਾਸੇ, ਜਿਨ ਸੇਵਿਆ ਮੇਰਾ ਹਰ ਜੀ, ਤੇ ਹਰ ਹਰ ਰੂਪ ਸਮਾਸੇ, ਸੇ ਧਨ ਜਿਨ ਹਰ ਤੇ ਆਇਆ ਜੀ, ਜਨ ਨਾਨਕ ਤਿਲ ਵੱਲ ਜਾਸੇ, ਤੇਰੀ ਭਗਤ ਭੰਡਾਰ ਜੀ, ਭਰੇ ਬੇਅੰਤ ਬੇਅੰਤਾ, ਤੇਰੇ ਭਗਤ ਸਲਾਹਨ ਤੁਧ ਜੀ, ਹਰ ਅਨਕ ਅਨੇਕ ਅਨੰਤਾ, ਤੇਰੀ ਅਨਕ ਕਰਿ ਹਰ ਪੂਜਾ ਜੀ, ਤਪ ਤਾਪੇ ਜਪੇ ਬੇਅੰਤਾ, ਤੇਰੇ ਅਨੇਕ ਪੜੇ ਬਹੁ ਸਿਮਰਤ ਸਾਸਤ ਜੀ, ਕਰ ਕਿਰਿਆ ਖਟ ਕਰਮ ਕਰੰਤਾ, ਸੇ ਭਗਤ ਵਲੇ ਜਨ ਨਾਨਕ ਜੀ, ਜੋ ਭਾਵ ਹੈ ਮੇਰੇ ਅਰ ਭਗਵੰਤਾ, ਤੂੰ ਆਦ ਪੁਰਖ ਪਰੰਪਰ ਕਰਤਾ ਜੀ, ਤੁਧ ਜੇ ਵਡਿਆਵਰ ਨਾ ਕੋਏ, ਤੂੰ ਜੁਗ ਜੁਗ ਏਕੋ ਸਦਾ ਸਦਾ, ਤੂੰ ਏਕੋ ਜੀ, ਤੂੰ ਨਿਹਚਲ ਕਰਤਾ ਸੋਏ, ਤੁਧ ਆਪੇ ਭਾਵੇ ਸੋਈ ਵਰਤੇ ਜੀ, ਤੂੰ ਆਪੇ ਕਰੇ ਸੋ ਹੋਏ, ਤੁਧ ਆਪੇ ਸਿਰਿ ਸਭ ਪਾਈ ਜੀ, ਤੁਧ ਆਪੇ ਸਿਰਿ ਸਭ ਗੋਏ, ਜਾਂ ਨਾਨਕ ਗੁਣ ਗਾਵੈ ਕਰਤੇ ਕੇ ਜੀ, ਜੋ ਸਭਸੇ ਕਾਜਣ ਹੋਈ, ਆਸਾ ਮਹੱਲਾ ਚੌਥਾ, ਤੂੰ ਕਰਤਾ ਸਚਿਆਰ ਮੈਂਡਾ ਸਾਈਂ, ਜੋ ਤੋ ਭਾਵੈ ਸੋਈ ਥੀਸੀ, ਜੋ ਤੂੰ ਦੇ ਸੋਈ ਪਾਈ ਰਾਮ, ਸਭ ਤੇਰੀ ਤੂੰ ਸਭਨੀ ਧਿਆਇਆ, ਜਿਸਨੂੰ ਕਿਰਪਾ ਕਰੇ ਤਿੰਨ ਨਾਮ ਰਤਨ ਪਾਇਆ, ਗੁਰਮੁਖ ਲਾਦਾ ਮਨ ਮੁਖ ਗਵਾਇਆ, ਤੁਧਾ ਵਿਛੋੜਿਆ ਆਪ ਮਲਾਇਆ, ਤੂੰ ਦਰਿਆਉ ਸਭ ਤੁਝ ਹੀ ਮਾਹੇ, ਤੁਝ ਬਿਨ ਦੂਜਾ ਕੋਈ ਨਾਹੇ, ਜੇ ਜੰਤ ਸਭ ਤੇਰਾ ਖੇਲਾ, ਵਿਜੋਗ ਮਿਲ ਵਿਛੜਿਆ ਸੰਜੋਗੀ ਮੇਲਾ, ਜਿਸ ਨੂੰ ਤੂੰ ਜਣਾਹੇ ਸੋਈ ਜਨ ਜਾਣੇ, ਹਰ ਗੁਣ ਸਦ ਹੀ ਆਖ ਵਖਾਣੇ, ਜਿਨ ਹਰ ਸੇਵਿਆ ਤਿਨ ਸੁਖ ਪਾਇਆ, ਸਹਿਜੇ ਹੀ ਹਰ ਨਾਮ ਸਮਾਇਆ, ਤੂੰ ਆਪੇ ਕਰਤਾ ਤੇਰਾ ਕੀਆ ਸਭ ਹੋਏ, ਤੁਧ ਬਿਨ ਦੂਜਾ ਵਰਨਾ ਕੋਏ, ਤੂੰ ਕਰ ਵੇਖੇ ਜਾਣੇ ਸੋਏ, ਜਾਂ ਨਾਨਕ ਗੁਰਮੁਖ ਪ੍ਰਗਟ ਹੋਏ, ਆਸਾ ਮਹੱਲਾ ਪਹਿਲਾ, ਤੇ ਸਵੇਲੇ ਪਹਿਲੇ ਨਿਵਾਸਾ, ਪਾਣੀ ਪਾਵਕ ਤਿੰਨ ਹੀ ਕੀਆ, ਪੰਕਜ ਮੋਹ ਪੱਗ ਨਹੀਂ ਚਾਲੇ, ਹਮ ਦੇਖਾ ਤਾਹੇ ਡੂਬ ਲੈ, ਮਨ ਏਕ ਨ ਚੇਤ ਸਮੂਲ ਮਨਾ, ਹਰ ਵਿਸਰ ਤੇਰੇ ਗੁਣ ਗਲਿਆ ਰਹਾਉ, ਨਾਹੋਂ ਜਤੀ ਸਤੀ ਨਹੀਂ ਪੜਿਆ, ਮੂਰਖ ਮੁਕਦਾ ਜਨ ਪਿਆ, ਪਰਵਤ ਨਾਨਕ ਤਿਨ ਕੀ ਸਰਨਾ, ਜਿਨ ਤੂੰ ਨਾਹੀ ਵਿਸਰਿਆ, ਆਸਾ ਮਹੱਲਾ ਪੰਜਵਾਂ, ਪਈ ਪ੍ਰਾਪਤ ਮਨੁੱਖ ਦੇ ਹਰੀਆ, ਗੋਬਿੰਦ ਮਿਲਣ ਕੇ ਤੇਰੀ ਵਰੀਆ, ਅਵਰ ਕਾਜ ਤੇਰੇ ਕਿਤੇ ਨਾ ਕਾਮ, ਮਿਲ ਸਾਧ ਸੰਗਤ ਭੱਜ ਕੇਵਲ ਨਾਮ, ਸਰਨ ਜਮ ਲਾਗ ਭਵਜਲ ਤਰਨ ਕੈ, ਜਨਮ ਬਿਰਥਾ ਜਾ ਤਰੰਗ ਮਾਇਆ ਕਹਿ ਰਹਾਉ,
ਜਪ ਤਪ ਸੰਜਮ ਧਰਮ ਨਾ ਕਮਾਇਆ, ਸੇਵਾ ਸਾਧਨ ਜਾਣਿਆ ਹਰ ਰਾਇਆ, ਕਹੋ ਨਾਨਕ ਮਨੀਚ ਕਰਮਾ, ਸਰਨ ਭਰੇ ਕੀ ਰਾਖੋ ਸਰਮਾ। ਸੋਹਿਲਾ ਰਾਹ ਗੌੜੀ ਦੀਪ ਕੀ ਮਹੱਲਾ ਪਹਿਲਾ, ਇੱਕ ਓਂਕਾਰ ਸਤਿਗੁਰ ਪ੍ਰਸਾਦ, ਜੈ ਕਰ ਕੀਰਤ ਆਕੀਏ, ਕਰਤੇ ਕਾ ਹੋਏ ਵਿਚਾਰੋ, ਤਿਤ ਕਰ ਗਾਵੋ ਸੋਹਿਲਾ, ਸਿਵਰਿਓ ਸਿਰਜਨ ਹਾਰੋ, ਤੁਮ ਗਾਵੋ ਮੇਰੇ ਨਿਰਭਉ ਕਾ ਸੋਹਿਲਾ, ਹੋਂ ਬਾਰੀ ਜਿਤ ਸੋਹਿਲੇ, ਸਦਾ ਸੁਖ ਹੋਏ ਰਹਾਉ, ਨਿਤ ਨੇ ਜੀੜੇ ਸੰਭਾਲੀਅਨ, ਦੇਖੇਗਾ ਦੇਵਨ ਹਾਰ, ਤਿਰਦਾਨੇ ਕੀਮਤ ਨਾ ਪਵੈ, ਤਿਸ ਦਾਤੇ ਕਵਣ ਸੁਭਾ ਸਮਾਰ, ਸੰਬਤ ਸਾਹਾ ਲਿਖਿਆ, ਮਿਲ ਕਰ ਪਾਵੋ ਤੇਲ, ਦੇਹੋ ਸੱਜਣ ਅਸੀਸੜੀਆਂ, ਜਿਉਂ ਹੋਵੇ ਸਹਿਬ ਸਿਉਂ ਮੇਲਾ, ਘਰ ਘਰ ਇਹੋ ਪਹੁੰਚਾ, ਸਦੜੇ ਨੇ

ਗੁਰਗੁਰ ਏਕੋ ਬੇਸਨ ਏਕਾ ਬਾਬਾ ਜੈਕਰ ਕਰਤੇ ਕੀਰਤ ਹੋਏ ਸੋ ਕਰ ਰਾਖ ਬਡਾਈ ਧੋਏ ਰਾਮ ਬਿਸੀਏ ਚਸੀਆ ਕੜੀਆ ਪਹਿਰਾ ਥਿਥੀ ਵਾਰੀ ਮਾਹੁਆ ਸੂਰਜ ਏਕੋ ਰੁਤਨ ਏਕ ਨਾਨਕ ਕਰਤੇ ਕੇ ਕੇਤੇ ਬੇਸ ਰਾਗ ਤਨਾਸਰੀ ਮਹੱਲਾ ਪਹਿਲਾ ਗਗਨਵੇਂ ਥਲ ਰੱਬ ਚੰਦ ਦੀਪਕ ਬਨੇ ਤਾਰਕਾ ਮੰਡਲ ਜਨਕ ਮੋਤੀ ਧੂਪ ਮਾਲਾ ਅਨੋ ਪਵਰ ਚਬਰੋ ਕਰੇ ਸਗਲ ਬਨਰਾਏ ਫਲੰਤ ਜੋਤੀ ਕੈਸੀ ਆਰਤੀ ਹੋਏ ਭਵਖੰਡਨਾ ਤੇਰੀ ਆਰਤੀ ਅਨਹਤਾ ਸ਼ਬਦ ਬਜੰਤ ਪਹਿਰੀ ਰਹਾਉ ਸਹਿਸ ਤਬ ਨੈਨ ਨਨ ਨੈਨ ਹੈ ਤੋਹੇ ਕੋ ਸਹਿਸ ਮੂਰਤ ਨਨਾ ਏਕ ਤੋਹੇ ਸਹਿਸ ਪਦ ਵਿਮਲ ਨਨ ਏਕ ਪਦ ਗੰਧ ਬਿਨ ਸਹਿਸ ਤਬ ਗੰਧੇ ਬਚਲਤ ਮੋਹੇ ਸਮੈ ਜੋਤ ਜੋਤ ਹੈ ਸੋਏ ਤਿਸਦੇ ਚਾਨਣ ਸਮੈ ਚਾਨਣ ਹੋਏ ਗੁਰਸਾਖੀ ਜੋਤ ਪ੍ਰਗਟ ਹੋਏ ਜੋਤ ਭਾਵੇ ਸੋ ਆਰਤੀ ਹੋਏ ਹਰ ਚਰਨ ਕਮਲ ਮਕਰੰਦ ਲੋਭਿਤ ਮਨੋ ਅੰਨ ਦਿਨ ਮੋਹੇ ਆਹੀ ਪਿਆਸਾ ਕਿਰਪਾ ਜਲ ਦੇਹ ਨਾਨਕ ਸਾਰੰ ਕੋ ਹੋਏ ਜਾ ਤੇਰੇ ਨਾ ਤੇਰੇ ਨਾਏ ਵਾਸਾ ਰਾ ਗੌੜੀ ਪੂਰਬੀ ਮਹੱਲਾ ਚੌਥਾ ਕਾਮ ਕ੍ਰੋਧ ਨਗਰ ਬਾ ਭਰਿਆ ਮਿਲ ਸਾਧੂ ਖੰਡਲ ਖੰਡਾਹੇ ਪੂਰਬ ਲਿਖਤ ਲਿਖੇ ਗੁਰ ਪਾਇਆ ਮਨ ਹਰ ਲਿਵ ਮੰਡਲ ਮੰਡਾਹੇ ਕਰ ਸਾਧੂ ਅੰਜਲੀ ਪੁੰਨ ਵਡਾਹੇ ਕਰ ਡੰਡੋਤ ਪੁੰਨ ਵਡਾਹੇ ਰਹਾਓ ਸਾਕਤ ਹਰ ਹਰ ਸਾਧਨਾ ਜਾਣਿਆ ਤਿਨ ਅੰਤਰ ਹੋਂ ਮੈਂ ਕੰਡਾਹੇ ਜਿਉਂ ਜਿਉਂ ਚਲੇ ਚੁਹੇ ਦੁਖ ਪਾਵੈ ਜਮਕਾਲ ਸਿਰੇ ਸਿਰ ਡੰਡਾਹੇ ਹਰ ਜਨ ਹਰ ਨਾਮ ਸਮਾਣੇ ਦੁਖ ਜਨ ਮਰਨ ਭਵਖੰਡਾਹੇ ਅਵਨਾਸੀ ਪੁਰਖ ਪਾਇਆ ਪਰਮੇਸ਼ਰ ਬਹੁ ਸੋਭ ਖੰਡ ਬ੍ਰਹਿਮੰਡਾਹੇ ਹਮ ਗਰੀਬ ਮਸਕੀਨ ਪ੍ਰਭ ਤੇਰੇ ਹਰ ਰਾਖ ਰਾਖ ਵੱਡ ਵਡਾਹੇ ਜਾਂ ਨਾਨਕ ਨਾਮ ਆਧਾਰ ਟੇਕ ਹੈ ਹਰ ਨਾਮੇ ਹੀ ਸੁਖ ਮੰਡਾਹੇ ਰਾਗ ਗੌੜੀ ਪੂਰਬੀ ਮਹੱਲਾ ਪੰਜਵਾਂ ਕਰੋ ਬਿਨੰਤੀ ਸੁਣੋ ਮੇਰੇ ਮੀਤਾ ਸੰਤ ਟਹਿਲ ਕੀ ਬੇਲਾ ਇਹਾਂ ਖੱਟ ਚਲਹੋ ਹਰ ਲਾਹਾ ਆਗੇ ਵਸਨ ਸਹੇਲਾ ਔਧ ਕਟੇ ਦਿਨ ਸਹਿਰਾ ਨਾਰੇ ਮਨ ਗੁਰਮਿਲ ਕਾਜ ਸਵਾਰੇ ਰਾਮ ਇਹੋ ਸੰਸਾਰ ਵਿਕਾਰ ਸੰਸੇਵ ਹੈ ਤਰਿਓ ਬ੍ਰਹਮ ਗਿਆਨੀ ਜਿਸੇ ਜਗਾਏ ਪਿਆਵੇ ਹੋ ਰਸ ਕਥ ਕਥਾ ਤਿਨ ਜਾਨੀ ਜਾਂ ਕੋ ਆਏ ਸੋਈ ਵਿਹਾਜੋ ਹਰ ਗੁਰਤੇ ਮਨੇ ਬਸੇਰਾ ਨਿਜ ਕਰ ਮਹਿਲ ਪਾਵੋ ਸੁਖ ਸਹਿਜੇ ਬੋਹਰ ਨਾ ਹੋਏ ਗੋ ਫੇਰਾ ਅੰਤਰ ਜਾਮੀ ਪੁਰਖ ਵਿਧਾਤੇ ਸਰਦਾ ਮਨ ਕੀ ਪੂਰੇ ਨਾਨਕ ਦਾਸ ਇਹ ਸੁਖ ਮੰਗੇ ਮੋਹ ਕੋ ਕਰ ਸੰਤਨ ਕੀ ਧੂਰੇ ਇਕ ਓਂਕਾਰ ਸਤਿਗੁਰ ਪ੍ਰਸਾਦ ਰਾਗ ਸ੍ਰੀ ਰਾਗ ਮਹੱਲਾ ਪਹਿਲਾ ਘਰ ਪਹਿਲਾ ਮੋਤੀ ਤਾਂ ਮੰਦਰ ਉਸਰੇ ਰਤਨੀ ਤਾਂ ਹੋਏ ਜੜਾਓ ਕਸਤੂਰ ਕੁੰਗੂ ਅਗਰ ਅਗਰ ਚੰਦਨ ਲੇਪ ਆਵੇ ਚਾਉ ਮਤ ਦੇਖ ਭੁਲਾ ਬਿਸਰੇ ਤੇਰਾ ਚੇਤਨ ਆਵੇ ਨਾਉ ਹਰ ਬਿਨ ਜਿਉ ਜਲ ਬਲ ਜਾਉ ਮੈਂ ਆਪਣਾ ਗੁਰਪੂਛ ਦੇਖਿਆ ਅਵਰ ਨਾਹੀ ਥਾਉ ਰਾਮ ਧਰਤੀ ਤਾਂ ਹੀਰੇ ਲਾਲ ਜੜਤੀ ਪਲੰਘ ਲਾਲ ਜੜਾਓ ਮੋਹਣੀ ਮੁਖ ਮਣੀ ਸੋਹੇ ਕਰੇ ਰੰਗ ਪਸਾਉ ਮਤ ਦੇਖ ਭੁਲਾ ਬਿਸਰੇ ਤੇਰ ਚੇਤਨ ਆਵੈ ਨਾਉ ਸਿੱਧ ਹੋਵਾਂ ਸਿੱਧ ਲਾਈ ਰਿੱਧ ਆਖਾਂ ਆਉ ਬਗੁਪਤ ਪ੍ਰਗਟ ਹੋਏ ਵੈਸਾ ਲੋਕ ਰਾਖੇ ਭਾਉ ਮਤ ਦੇਖ ਭੁਲਾ ਬਿਸਰੇ ਤੇਰ ਚੇਤਨ ਆਵੈ ਨਾਉ ਸੁਲਤਾਨ ਹੋਵਾ ਮੇਲ ਲਸਕਰ ਤਖ਼ਤ ਰਾਖਾਂ ਪਾ ਪਾਉ ਹੁਕਮ ਹਾਸਲ ਕਰੀ ਬੈਠਾ ਨਾਨਕਾ ਸਚ ਸਭ ਬਾਉ ਮਤ ਦੇਖ ਭੁਲਾ ਬਿਸਰੇ ਤਿਰ ਚੇਤਨ ਆਵੈ ਨਾਉ ਸ੍ਰੀ ਰਾਗ ਮਹੱਲਾ ਪਹਿਲਾ ਕੋਟ ਕੋਟੀ ਮੇਰੀ ਆਰਜਾ ਪਵਨ ਪੀਣ ਪਿਆਉ ਚੰਦ ਸੂਰਜ ਦੋਏ ਗੁਫੈ ਨਾ ਦੇਖਾਂ ਸੁਪਨੇ ਸੌਣ ਨਾ ਥਾਉ ਪੀ ਤੇਰੀ ਕੀਮਤ ਨਾ ਪਵੈ ਹੂੰ ਕੇਵੜੇ ਆਖਾ ਨਾਉ ਸਾਚਾ ਨਿਰੰਕਾਰ ਨਿਜ ਥਾਏ ਸੁਣ ਸੁਣ ਆਖਣ ਆਖਣਾ ਜੇ ਭਾਵੈ ਕਰੇ ਤਮਾਏ ਰਾਉ ਕੁੱਸਾ ਕਟੀਆ ਵਾਰ ਵਾਰ ਪੀਸਣ ਪੀਸਾ ਪਾਏ ਅੱਗੀ ਸੇਤੀ ਜਾਲੀਆ ਭਸਮ ਸੇਤੀ ਰਲ ਜਾਉ ਪੀ ਤੇਰੀ ਕੀਮਤ ਨਾ ਪਵੈ ਹੂੰ ਕੇਵੜੇ ਆਖਾ ਨਾਉ ਪੰਖੀ ਹੋ ਕੇ ਜੇ ਪਵਾ ਸਹਿ ਅਸਮਾਨੀ ਜਾਓ ਨਦਰੀ ਨਦਰੀ ਕਿਸੇ ਨਾ ਆਵੋ ਨਾ ਕਿਸ ਪਾਈ ਪੀਆ ਨਾ ਖਾਓ ਪੀ ਤੇਰੀ ਕੀਮਤ ਨਾ ਪਵੈ ਹੂੰ ਕੇਵੜੇ ਆਖਾ ਨਾਉ ਨਾਨਕ ਕਾਗਦ ਲਖਮਣਾ ਪੜ ਪੜ ਕੀਚੇ ਭਾਓ ਮੁਸੋ ਤੋਟ ਨਾ ਆਵੈ ਲੇਖਣ ਪਵਨ ਚਲਾਓ ਪੀ ਤੇਰੀ ਕੀਮਤ ਨਾ ਪਵੈ ਹੂੰ ਕੇਵੜੇ ਆਖਾ ਨਾਉ ਸਿਰਾਗ ਮਹੱਲਾ ਪਹਿਲਾ ਲੇਖੇ ਬੋਲਣ ਬੋਲਣਾ ਲੇਖੇ ਖਾਣਾ ਖਾਓ ਲੇਖੇ ਵੱਟ ਚਲਾਈਆ ਲੇਖੇ ਸੁਣ ਬੇ ਖਾਓ ਲੇਖੇ ਸਾਲਵਾਈਐ ਪੜ੍ਹੇ ਕੇ ਪੁੱਛਣ ਜਾਓ ਬਾਬਾ ਮਾਇਆ ਰਚਨਾ ਧੋ ਅੰਧੇ ਨਾਮ ਵਿਸਾਰਿਆ ਨਾ ਤਿਸ ਇਹੋ ਨਾ ਉਹ ਰਾਓ
जीवन मरना जाए के इथे खाजे काल जिथे वह समझाइए तिथे कोई न चलियो नाल रोवन वाले जेतड़े सबने पंड पराल सबको आखे बहुत बहुत घट ना आखे कोए कीमत किने ना पाइया कहन वड्डा होए साचा साहेब एक तू होर जिया कीते लो नीचा अंदर नीच दा जात नीची हूं अत नीच नानक तिन के संग सात बड़िया क्यों स्यों क्या रीसा जिथे नीच संभालियन तिथे नदर तेरी बगसीस सिराग महला पहला लब कुत्ता कूड़ चूड़ा ठग खादा मुरधार पर निंदा पर मल मुख सुधि अग्न क्रोध चंडाला रस कस आपस लायना ए कर्म मेरे करतार बाबा बोलिए पत होए उत्तम से दर उत्तम कहिए नीच कर्म बैर होए राम रस सोइना रस रूपा कामन रस परमल की वास रस कोड़े सज रस रे सेजा मंदर रस मिठा रस मासा एते रस शरीर के कै कट नाम निवास जित भोलिए पत पाइए सो भोलिया परवान फिका बोल भी गुचना सुन मूर्ख मन जान जो तिस पावे से पले होर क्या कहन बखाना तिन मत तिन पत तिन तन पले जिन हिरदे रिहा समाए तिन का क्या सलाना अवर सवालियों काए नानक नदरी बारे रचे दान ना नाए सिराग महला पहला अमल गुरोला कूड़ का दिता देवन हार मत्ती मरन विसारिया खुशी की ती दिन चारा सच मिलिया तिन सोपिया राखण को दरबार नानक साचे को सच जान जित सेविये सुख पाइये ते दरगह चले मान राव सच सरा गुड़ बाहरा जिस बिच सच्चा नाऊ सुने बखाने जेतड़े हूं तिन वले हारे जाऊ ता मन की वा जानिए जा मैली पाए थाओ नाओ नीर चंगे आईया सत परमल तन वास तामख हो वै उजला लख दाती एक दात दुख तिसे पह आखिए सुख जिसे पह सुख जिसे ही पास सुख मनो बसारिये जाके जी प्राण तिस्विन सब पवित्र है जेता पैनन खान होर गल्ला सब कूड़िया तुद पावे परवान सिराग महला पहला जाल मोह कस मस कर मत कागद कर सार पाओ कलम कर चित लखारी गुर पुछ लिख विचार लिख नाम सलाह लिख लिख अंत न पारा भार बाबा एहो लेखा लिख जान जिथे लेखा मंगिए तिथे होए सचा निशान राम जिथे मिले चंगे बड़े आईया सद खुशिया सद चाओ तिन मुख टिके निकलै जिन मन सच्चा नाओ कर्म मिले ता पाइये नाही गली वाओ दुआओ एक आवे एक जाहे उठ रखिए नाम सलार एक पाए मंगते एक ना बड़े दरबारा अगे गया ना जानिए बिन आवे बेकार पै तेरे डर अगला खप खप चीजे दे नाम जिना सुल्तान खान हुंदे टिठे खे नानक उठी चलिया सब कूड़ी टूटे ने सिराग महला पहला सब रस मिठे मनिए सुनिए सा लूणे खट तुरसी मुख बोलना मारना।

ਰਾਵਣ ਰੱਤਾ ਪਹਿਣ ਪਹਿਨਣ ਮਨ ਰੱਤਾ ਸਫੇਦੀ ਸਤ ਦਾਨ ਨੀਲੀ ਸਿਆਹੀ ਕਦਾ ਕਰਨੀ ਪਹਿਰਨ ਪਹਿਰ ਤੇ ਹਨ ਕਮਰਬੰਦ ਸੰਤੋਖ ਕਾ।

ਰਾਮ ਘਰ ਮੰਦਰ ਖੁਸ਼ੀ ਨਾਨਕੇ ਨਦਰ ਤੇਰੀ ਪਰਵਾਰ ਹੁਕਮ ਸੋਈ ਤੁਦ ਭਾਵਸੀ ਹੋਰ ਆਖਣ ਬਹੁਤ ਪਾਰਾ ਨਾਨਕ ਸੱਚਾ ਪਾਤਸ਼ਾਹੋ ਪੂਛਣ ਕਰੇ ਵਿਚਾਰ ਬਾਬਾ ਹੋਰ ਸੋਹਣਾ ਖੁਸ਼ੀ ਖੁਆਰ ਜਿਸ ਉੱਤੇ ਤਨ ਪੀੜੀਏ ਮਨ ਮਹਿ ਚਲੇ ਵਿਕਾਰ ਰਾਮ ਸ੍ਰੀ ਰਾਗ ਮਹੱਲਾ ਪਹਿਲਾ ਕੁੰਗੂ ਕੀ ਕਾਇਆ ਰਤਨਾ ਕੀ ਲਿਲਤਾ ਅਗਰਵਾਸ ਤਨ ਸਾਸ ਅੱਠ ਸਰ ਤੀਰਥ ਕਾ ਮੁਖ ਟਿੱਕਾ ਤਿਤ ਘਟ ਮਤ ਬਿਘਾਸ ਮਤ ਉਤ ਮਤੀ ਸਲਾਣਾ ਸਚ ਨਾਮ ਗੁਣਤਾਸ ਬਾਬਾ ਹੋਰ ਮਤ ਹੋਰ ਹੋਰ ਜੇ ਸੋ ਵੇਰ ਕਮਾਈਏ ਕੂੜੇ ਕੂੜਾ ਜੋਰ ਰਾਮ ਪੂਜ ਲਗੇ ਪੀਰ ਆਖੀਏ ਸਭ ਮਿਲੇ ਸੰਸਾਰ ਨਾਉ ਸਦਾਏ ਆਪਣਾ ਹੋਵੇ ਸਿੱਧ ਸਮਾਰਾ ਜਾਪਤ ਲੇਖੇ ਨਾ ਪਵੇ ਸਭਾ ਪੂਜਕ ਵਾਰ ਜਿਨ ਕੋ ਸਤਿਗੁਰ ਥਾਪਿਆ ਤਿਨ ਮੇਟ ਨ ਸਕੇ ਕੋਏ ਉਹਨਾਂ ਅੰਦਰ ਨਾਮ ਨਿਧਾਨ ਹੈ ਨਾਮੋ ਪ੍ਰਗਟ ਹੋਏ ਨਾ ਪੂਜੀਏ ਨਾ ਮੰਨੀਏ ਅਖੰਡ ਸਦਾ ਸਚ ਸੋਏ ਖੇਹੂ ਖੇ ਰਲਾਈਏ ਜਾ ਜੀ ਤਾਂ ਜੀਓ ਕਿਹਾ ਹੋਏ ਜਲੀਆਂ ਸਭ ਸਿਆਣਪਾ ਉੱਠੀ ਚਲਿਆ ਰੋਏ ਨਾਨਕ ਨਾਮ ਵਿਸਾਰੀਏ ਦਰ ਗਿਆ ਕਿਆ ਹੋਏ ਸ੍ਰੀ ਰਾਗ ਮਹੱਲਾ ਪਹਿਲਾ ਗੁਣਵੰਤੀ ਗੁਣ ਬਿਥਰੇ ਔਗਣਵੰਤੀ ਚੂਰ ਜੇ ਲੋੜੇ ਬਰ ਕਾਮਣੀ ਨੈ ਮਿਲੀਏ ਪਿਰ ਕੂਰਾ ਨਾ ਬੇੜੀ ਨਾ ਤੁਲੜਾ ਨਾ ਪਾਈਏ ਪਿਰ ਦੂਰਾ ਮਿਰ ਠਾਕਰ ਪੂਰੇ ਤਖ਼ਤ ਢੋਲ ਗੁਰਮੁਖ ਪੂਰਾ ਜੇ ਕਰੇ ਪਾਈਏ ਸੱਚ ਤੋਲ ਰਾਉ ਪ੍ਰਭ ਹਰਿਮੰਦਰ ਸੋਹਣਾ ਤਿਸਮੇ ਮਾਣਕ ਲਾਲ ਮੋਤੀ ਹੀਰਾ ਨਿਰਮਲਾ ਕੰਚਨ ਕੋਟ ਰਿਸਾਲ ਬਿਨ ਪੌੜੀ ਗੜ ਕਿਉਂ ਚੜੋ ਗੁਰ ਹਰ ਧਿਆਨ ਨਿਹਾਲ ਗੁਰ ਪੌੜੀ ਬੇੜੀ ਗੁਰੂ ਗੁਰ ਤੁਲਹਾ ਹਰ ਨਾਮ ਗੁਰਸਰ ਸਾਗਰ ਬਹੁਤੋ ਗੁਰ ਤੀਰਥ ਦਰਿਆਉ ਜੇ ਤਿਸ ਪਾਵੈ ਉਜਲੀ ਸਤ ਸਰ ਨਾਵਣ ਜਾਉ ਪੂਰੋ ਪੂਰਾ ਆਖੀਏ ਪੂਰੇ ਤਖ਼ਤ ਨਿਵਾਸ ਪੂਰੇ ਥਨ ਸੁਹਾਵਣੇ ਪੂਰੇ ਆਸ ਨਿਰਾਸ ਨਾਨਕ ਪੂਰਾ ਜੇ ਮਿਲੇ ਕਿਉਂ ਘਾਟੇ ਗੁਣਤਾਸ ਸ੍ਰੀ ਰਾਗ ਮਹੱਲਾ ਪਹਿਲਾ ਆਵੋ ਭੈਣੇ ਗਲ ਮਿਲੇ ਅੰਕ ਸੇ ਲੜੀਆਂ ਮਿਲ ਕੇ ਕਰੇ ਕਹਾਣੀਆਂ ਸਮਰੱਥ ਕੰਤ ਕਿਹਾ ਸਾਚਾ ਸਹਿਬ ਸਾਚੇ ਸਹਿਬ ਸਭ ਗੁਣ ਅਵਗੁਣ ਸਭ ਸਾ ਕਰਤਾ ਸਭ ਕੋ ਤੇਰੇ ਜੋਰਾ ਏਕ ਸ਼ਬਦ ਵਿਚਾਰੀਏ ਜਾ ਤੂੰ ਤਾਂ ਕਿਆ ਹੋਰਾ ਰਾਉ ਜਾਏ ਪੁੱਛੋ ਸੁਹਾਗਣੀ ਤੁਸੀਂ ਰਾਵਿਆ ਕਿੰਨੀ ਗੁਣੀ ਸਹਿਜ ਸੰਤੋਖ ਸਿੰਘਾਰੀਆ ਮਿੱਠਾ ਬੋਲਣੀ ਪਿਰ ਰਸਾਲੂ ਤਾਂ ਮਿਲੇ ਜਾ ਗੁਰਕਾ ਸ਼ਬਦ ਸੁਣੀ ਕੇਤੀਆਂ ਤੇਰੀਆਂ ਕੁਦਰਤੀ ਕੇਵਟ ਤੇਰੀ ਦਾਤ ਕੇਤੇ ਤੇਰੇ ਜੀ ਜੰਤ ਸਿਫਤ ਕਰੇ ਦਿਨ ਰਾਤ ਕੇਤੇ ਤੇਰੇ ਰੂਪ ਰੰਗ ਕੇਤੇ ਜਾਤ ਜਾਤ ਸੱਚ ਮਿਲੇ ਸੱਚ ਉਪਜੇ ਸੱਚ ਮੈਂ ਸੱਚ ਸਮਾਏ ਸੁਰਤ ਹੋਵੇ ਪਤ ਉਗਵੈ ਗੁਰਬਚਨੀ ਭਉ ਖਾਏ ਨਾਨਕ ਸੱਚਾ ਪਾਤਸ਼ਾਹੋ ਆਪੇ ਲੈ ਮਲਾਏ ਸ੍ਰੀ ਰਾਗ ਮਹੱਲਾ ਪਹਿਲਾ ਭਲੀ ਸਰੀ ਜੇ ਉਭਰੀ ਹੁਮੇ ਮੁਈ ਗੁਰਾਹੋ ਦੂਤ ਲਗੇ ਪਿਰ ਚਾਕਰੀ ਸਤਿਗੁਰ ਕਾ ਬਿਸਾਹੋ ਕਲਪ ਤਿਆਗੀ ਵਾਦ ਹੈ ਸੱਚਾ ਬੇਪਰਵਾਹੋ ਮਨ ਰੇ ਸੱਚ ਮਿਲੇ ਪਹੁ ਜਾਏ ਤੈ ਬਿਨ ਨਿਰਭਉ ਕਿਉਂ ਥੀਏ ਗੁਰਮੁਖ ਸਭ ਸ਼ਬਦ ਸਮਾਏ ਰਾਉ ਕੇਤਾ ਆਖਣ ਆਖੀਏ ਆਖ

ਜਿਨੀ ਨਾਮ ਵਿਸਾਰਿਆ ਦੂਜੀ ਕਾਰੇ ਲੱਗ ਦੁਬਦਾ ਲਾਗੇ ਪਚ ਮੁਏ ਅੰਦਰ ਅੰਤਰ ਤ੍ਰਿਸ਼ਨਾ ਆਗਾ ਗੁਰ ਰਾਖੇ ਸੇ ਉਭਰੇ ਹੋਰ ਮੁੱਠੀ ਧੰਦੇ ਠੱਗ ਮੋਈ ਪ੍ਰੀਤ ਪਿਆਰ ਗਿਆ ਮੂਆ ਬੈਰ ਵਿਰੋਧਾ ਧੰਦਾ ਥੱਕਾ ਹੋ ਗਈ ਮਮਤਾ ਮਾਇਆ ਕਰੋਧਾ ਕਰ ਮਿਲੇ ਸੱਚ ਪਾਈਏ ਗੁਰਮੁਖ ਸਦਾ ਨਿਰੋਧਾ ਸੱਚੀ ਕਾਰੇ ਸੱਚ ਮਿਲੇ ਗੁਰਮਤ ਪਰਲੇ ਪਾਏ ਜੋ ਨਰ ਜੰਮੇ ਨਾ ਮਿਲੇ ਸੱਚ ਪਾਈਏ ਗੁਰਮੁਖ ਜੋ ਨਰ ਜੰਮੇ ਨਾ ਮਿਲੇ ਮਰੇ ਨਾ ਆਵੈ ਜਾਏ ਨਾਨਕ ਦਰਤ ਪ੍ਰਧਾਨ ਸੋ ਦਰਗਹਿ ਪੈਦਾ ਜਾਏ ਸਿਰਾਗ ਮਹੱਲਾ ਪਹਿਲਾ ਤਨ ਜਲ ਵੱਲ ਮਾਟੀ ਪਿਆ ਮਨ ਮਾਇਆ ਮੋਹੇ ਮਨੂਰਾ ਔਗਣ ਫਿਰ ਲਾਗੂ ਪਏ ਕੂੜ ਵਜਾਵੇ ਤੋਰਾ ਬਿਨ ਸਬਦੇ ਪਰਮਾਈਏ ਦੁਬਦਾ ਡੋਬੇ ਪੂਰਾ ਮਨ ਰੇ ਸਬਦ ਤਰੋਚਿਤ ਲਾਏ ਜਿਨ ਗੁਰਮੁਖ ਨਾਮ ਨਾ ਬੂਝਿਆ ਮਰ ਜਨਮੇ ਆਵੈ ਜਾਏ ਰਾਮ ਤਨ ਸੁੱਚਾ ਸੋ ਆਖੀਐ ਜਿਸ ਮਹਿ ਸਾਚਾ ਨਾਉ ਪਹਿ ਸਚ ਰਾਤੀ ਦੇਹਰੇ ਜੇਵਾ ਸਚ ਸੁਆਉ ਸੱਚੀ ਨਦਰ ਨਿਹਾਲੀਏ ਬਹੁੜ ਨ ਪਾਵੈ ਤਾਉ ਸਾਚੇ ਤੇ ਪਵਨਾ ਪਿਆ ਪਵਨੇ ਤੇ ਜਲ ਹੋਏ ਜਲ ਤੇ ਤ੍ਰੈ ਪਵਨ ਸਾਜਿਆ ਘਟ ਘਟ ਜੋਤ ਸਮੋਏ ਨਿਰਮਲ ਮਹਿਲਾ ਨਾਥੀਏ ਸਬਦ ਰਤੇ ਪਤ ਹੋਏ ਇਹ ਮਨ ਸੱਚ ਸੰਤੋਖਿਆ ਨਦਰ ਕਰੇ ਤਿਸ ਮਾਹੇ ਪੰਚ ਭੂਤ ਸੱਚ ਪੈਰ ਤੇ ਜੋਤ ਸੱਚੀ ਮਨ

ਉਪਜੇ ਤਿਸਤੇ ਬਿਨਸੇ ਘਟ ਘਟ ਸੱਚ ਭਰਪੂਰਾ ਆਪੇ ਮੇਲ ਮਲਾਵੈ ਸਾਚੇ ਮਹਿਲ ਅਧੂਰਾ ਸਾਹੇ ਸਾਹੇ ਤੁਮ ਸਮਲਾ ਕਦੇ ਨ ਵਿਸਰਿਓ ਜਿਉਂ ਜਿਉਂ ਸਾਹਿਬ ਮਨ ਵਸੇ ਗੁਰਮੁਖ ਅੰਮ੍ਰਿਤ ਪੀਓ ਮਨ ਤਨ ਤੇਰਾ ਤੂੰ ਤਣੀ ਗਰਭ ਨਿਵਾਰ ਸੁਮੇਓ ਜਿਨੇ ਹੋ ਜਗਤ ਪਾਇਆ ਤਰੇ ਭਵਨ ਕਰ ਕਾਰਾ ਗੁਰਮੁਖ ਚਾਨਣ ਜਾਣੀਏ ਮਨਮੁਖ ਮੁਗਧ ਗਵਾਰਾ ਘਟ ਘਟ ਜੋਤ ਨਿਰੰਤਰੀ ਬੂਝੇ ਗੁਰਮਤਿ ਸਾਰ ਗੁਰਮੁਖ ਜਿਨੀ ਜਾਣਿਆ ਤਿਨ ਕੀਚੇ ਸਵਾਸ ਸੱਚੇ ਸੇਤੀ ਰਲ ਮਿਲੇ ਸੱਚੇ ਗੁਣ ਪਰਗਾਸ ਨਾਨਕ ਨਾਮ ਸੰਤੋਖੀਆ ਜਿਉ ਪਿੰਡ ਪ੍ਰਭਾਸ ਸਿਰਾਗ ਮਹੱਲਾ ਪਹਿਲਾ ਸੁਣ ਮਨ ਮਿੱਤਰ ਪਿਆਰਿਆ ਮਿਰ ਬੇਲਾ ਹੈ ਏ ਜਬ ਲਗ ਜੋਬਨ ਸਾਸ ਹੈ ਤਬ ਲਗ ਇਹ ਤਨ ਦੇ ਬਿਨ ਗੁਰ ਕਾਮਨਾ ਆਵੈ ਤਹਿ ਟੇਰੀ ਤਨ ਖੇ ਮੇਰੇ ਮਨ ਲੈ ਲਾਹ ਕਰ ਜਾਏ ਗੁਰਮੁਖ ਨਾਮ ਸਲਾਈਏ ਹੋਮੇ ਨਿਵਰੀ ਪਾਹੇ ਰਾਮ ਸੁਣ ਸੁਣ ਗੰਢਣ ਗੰਢੀਏ ਲਿਖ ਪੜ ਬੂਝੇ ਭਾਰ ਤ੍ਰਿਸ਼ਨਾ ਹਿੰਸ ਅਗਲੀ ਹੋਮੇ ਰੋਗ ਬਿਕਾਰਾ ਉਹ ਬੇਪਰਵਾਹੋ ਤੋਲਵਾ ਗੁਰਮਤ ਕੀਮਤ ਸਾਰ ਲੱਖ ਸਿਆਣਪ ਜੇ ਕਰੀ ਲੱਖ ਸਿਉ ਪ੍ਰੀਤ ਮਿਲਾਪਾ ਬਿਨ ਸੰਗਤ ਸਾਧਨਾ ਧਰਾਪੀਆ ਬਿਨ ਨਾਵੇ ਦੁਖ ਸੰਤਾਪ ਹਰ ਜਪ ਜੀਰੇ ਛੁਟੀਏ ਗੁਰਮੁਖ ਚੀਨੇ ਆਪ ਤਨ ਮਨ ਗੁਰਪੈ ਵੇਚਿਆ ਮਨ ਦੀਆ ਸਿਰ ਨਾਲ ਤ੍ਰੇ ਭਵਨ ਖੋਜ ਢੰਡੋਲਿਆ ਗੁਰਮੁਖ ਖੋਜ ਨਿਹਾਲ ਸਤਿਗੁਰ ਮੇਲ ਮਲਾਇਆ ਨਾਨਕ ਸੋ ਪ੍ਰਭ ਨਾਲ ਸਿਰਾਗ ਮਹੱਲਾ ਪਹਿਲਾ ਮਰਨੇ ਕੀ ਚਿੰਤਾ ਨਹੀਂ ਜੀਵਨ ਕੀ ਨਹੀਂ ਆਸ ਤੂੰ ਸਰਬ ਜੀਆਂ ਪ੍ਰਿਤ ਪਾਲਹੀ ਲੇਖੇ ਸਾਸ ਗਰਾਸ ਅੰਤਰ ਗੁਰਮੁਖ ਜੋ ਤੂੰ ਬਸੈ ਜਿਉਂ ਪਾਵੈ ਤਿਉਂ ਨਿਰਜਾਸ ਜੀਰੇ ਰਾਮ ਜਪਤ ਮਨ ਮਾਨ ਅੰਤਰ ਲਾਗੀ ਜਲ ਬੁਝੇ ਪਾਇਆ ਗੁਰਮੁਖ ਗਿਆਨ ਰਾਉ ਅੰਤਰ ਕੀ ਗਤ ਜਾਣੀਏ ਗੁਰ ਮਿਲੀਏ ਸੰਕ ਉਤਾਰ ਮੋਇਆ ਜਿਤ ਕਰ ਜਾਈਏ ਤਿਤ ਜੀਵਿੰਦਿਆ ਮਰ ਮਾਰਾ ਅਨਹਦ ਸ਼ਬਦ ਸੁਹਾਵਣੇ ਪਾਈਏ ਗੁਰ ਵਿਚਾਰ ਅਨਹਦ ਬਾਣੀ ਪਾਈਐ ਤੇ ਹੁਮੇ ਹੋਏ ਬਿਨਾਸਾ ਸਤਿਗੁਰ ਸੇਵੇ ਆਪਣਾ ਹੂੰ ਸਦ ਗੁਰਬਾਣੇ ਤਾਸ ਖੜ ਦਰਗਹਿ ਪੈ ਨਾਈਏ ਮੁਖ ਹਰ ਨਾਮ ਨਿਵਾਸ ਦੈ ਜੈ ਦੀਕਾਂ ਤੈ ਰਬ ਰਹੇ ਸਿਵ ਸ਼ਕਤੀ ਕਾ ਮੇਲ ਤ੍ਰੈ ਗੁਣ ਬੰਦੀ ਦੇਰੀ ਜੋ ਆਇਆ ਜਗ ਸੋ ਖੇਲ ਬੇਜੋਗੀ ਦੁਖ ਵਿਛੜੇ ਮਨ ਮੁਖ ਲਹੇ ਨਾ ਮੇਲ ਮਨ ਵਿਰਾਗੀ ਘਰ ਵਸੇ ਸਚ ਪੈ ਰਾਤਾ ਹੋਏ ਗਿਆਨ ਮਹਾਰਸ ਭੋਗਵੈ ਬਹੁੜ ਦੁਖ ਬਹੁੜ ਭੁੱਖ ਨਾ ਹੋਏ ਨਾਨਕ ਇਹੋ ਮਨ ਮਾਰ ਮਿਲ ਪੀ ਫਿਰ ਦੁਖ ਨਾ ਹੋਏ ਸਿਰਾਗ ਮਹੱਲਾ ਪਹਿਲਾ ਇਹੋ ਮਨੋ ਮੂਰਖ ਲੋਭੀਆ ਲੋਭੇ ਲਗਾ ਲਭਾਨ ਸ਼ਬਦ ਨ ਭੀਜੇ ਸਕਤਾ ਦੁਰਮਤ ਆਵਣ ਜਾਣ ਸਾਧੂ ਸਤਿਗੁਰ ਜੇ ਮਿਲੇ ਤਾਂ ਪਾਈਏ ਗੁਣੀ ਨਿਧਾਨ ਮਨ ਰੇ ਹੁਮੇ ਛੋਡ ਗਵਾਨ ਹਰ ਗੁਰ ਸਰਵਰ ਸੇਵ ਤੂੰ ਪਾਵੈ ਦਰਗੈ ਮਾਨ ਰਾਮ ਰਾਮ ਨਾਮ ਜਪ ਦਿਨ ਸਰਾਤ ਗੁਰਮੁਖ ਹਰ ਧਨ ਜਾਨ ਸਭ ਸੁਖ ਹਰ ਬਸ ਭੋਗਣ ਹਰ ਰਸ ਭੋਗਣੇ ਸੰਤ ਸਭਾ ਮਿਲ ਗਿਆਨ ਨਿਤ ਹਨਸ ਹਰ ਪ੍ਰਭ ਸੇਵਿਆ ਸਤਿਗੁਰ ਦੀ ਆ ਨਾਮ ਕੂਕਰ ਕੂੜ ਕਮਾਈਐ ਗੁਰ ਨਿੰਦਾ ਪਚੇ ਪਛਾਣ ਭਰਮੇ ਭੁੱਲਾ ਦੁੱਖ ਕਣੋ ਜਮ ਮਾਰ ਕਰੇ ਖੁਲਹਾਣ ਮਨਮੁਖ ਸੁਖ ਨ ਪਾਈਏ ਗੁਰਮੁਖ ਸੁਖ ਸਭਾਨ ਇੱਥੇ ਤੰਦ ਪਟਾਈਏ ਸੱਚ ਲਿਖਤ ਪਰਵਾਨ ਹਰ ਸੱਜਣ ਗੁਰ ਸੇਵਦਾ ਗੁਰ ਕਰਨੀ ਪ੍ਰਧਾਨ ਨਾਨਕ ਨਾਮ ਨਾ ਬਿਸਰੇ ਕਰਮ ਸੱਚੇ ਨਿਸਾਨ ਸਿਰਾਗ ਮਹੱਲਾ ਪਹਿਲਾ ਇੱਕ ਤਿਲ ਪਿਆਰਾ ਬਿਸਰੇ ਰੋਗ ਵੱਡਾ ਮਨ ਮਾਹੇ ਕਿਉਂ ਧਰ ਗਏ ਪਤ ਪਾਈਏ ਜਾ ਹਰ ਨਾ ਬਸੇ ਮਨ ਮਾਹੇ ਗੁਰਮਿਲੀਏ ਸੁਖ ਪਾਈਏ ਅਗਨ ਮਰੇ ਗੁਣ ਮਾਏ ਮਨ ਰੇ ਅਹਿਨ ਸਰ ਗੁਣ ਸਾਰਾ ਜਿਨ ਖਿਨ ਪਲ ਨਾਮ ਨਾ ਬਿਸਰੇ ਤੇ ਜਨ ਵਿਰਲੇ ਸੰਸਾਰ ਰਾ ਜੋਤੀ ਜੋਤ ਮਲਾਈਏ ਸੁਰਤੀ ਸੁਰਤ ਸੰਜੋਗ ਹਿੰਸਾ ਹੋਮੇ ਗਤ ਗਏ ਨਾਹੀ ਸਹਿਸਾ ਸੋਗਾ ਗੁਰਮੁਖ ਜਿਸ ਹਰ ਮਨ ਵਸੇ ਤਿਸ ਮੇਲੇ ਗੁਰ ਸੰਜੋਗ ਕਾਇਆ ਕਾਮਣ ਜੇ ਕਰੀ ਭੋਗੇ ਭੋਗਣ ਹਾਰਾ ਤਿਸ ਉਹਨੇ ਉਹਨਾਂ ਕੀ ਚਈ ਜੋ ਦੀਸੇ ਚੱਲਣ ਹਾਰ ਗੁਰਮੁਖ ਰਵੇ ਸੁਹਾਗਣੀ ਸੋ ਪ੍ਰਭ ਸੇ ਜਪਤਾਰਾ ਚਾਰੇ ਅਗਨ ਨਿਵਾਰ ਮਰ ਗੁਰਮੁਖ ਹਰ ਜਲ ਪਾਏ ਅੰਤਰ ਕਮਲ ਪਿਰ ਗਾਸਿਆ ਅੰਮ੍ਰਿਤ ਭਰਿਆ ਕਹਾਏ ਨਾਨਕ ਸਤਿਗੁਰ ਮੀਤ ਕਰ ਸਚ ਪਵੇ ਦਰਗਹਿ ਜਾਏ ਸਿਰਾਗ ਮਹੱਲਾ ਪਹਿਲਾ
ਹਰ ਹਰ ਜਪੋ ਪਿਹਾਰਿਆ ਗੁਰਮਤ ਲੈ ਹਰ ਭੋਲਾ ਮਨ ਮਨ ਸੱਚ ਕਸਵੱਟੀ ਲਾਈਏ ਤੁਰੀਏ ਤੋ ਪੂਰੇ ਤੋਲਾ ਕੀਮਤ ਕਿਨੇ ਨਾ ਪਾਈਏ ਰਿਦਮਾਨਕ ਮੋਲਾ ਮੋਲਾ ਪਾਈ ਰੇ ਹਰ ਹੀਰਾ ਗੁਰਮਾਹੇ ਸਾ ਸੰਗਤ ਸਤਿਗੁਰ ਪਾਈਏ ਅਹਿਨਸ ਸ਼ਬਦ ਸਲਾਹੇ ਰਾਮ ਸੱਚ ਬਕਰ ਧਨ ਰਾਸ ਲੈ ਪਾਈਏ ਗੁਰ ਪ੍ਰਕਾਸ ਜਿਉ ਅਗਨ ਜਲੇ ਮਰ ਪਾਈਏ ਜਿਉ ਅਗਨ ਮਰੇ ਜਲ ਪਾਈਏ ਤਿਉ ਤ੍ਰਿਸ਼ਨਾ ਦਾਸਨ ਦਾਸ ਜਮ ਜੰਦਾਰ ਨ ਲੱਗੇ ਇਹੋ ਭਵ ਜਲ ਤਰੇ ਤਰਾਸ ਗੁਰਮੁਖ ਕੂੜ ਪਾ ਨਾ ਭਾਵੈ ਸੱਚ ਰਤੇ ਸੱਚ ਪਾਏ ਸਾਕਤ ਸੱਚ ਨ ਭਾਵੈ ਕੂੜੇ ਕੂੜੀ ਪਾਏ ਸੱਚ ਰਤੇ ਗੁਰ ਮੇਲੀਏ ਸੱਚੇ ਸੱਚ ਸਮਾਏ ਮਨ ਮੈਂ ਮਾਨਕ ਲਾਲ ਨਾਮ ਰਤਨ ਪਦਾਰਥ ਹੀਰਾ ਸੱਚ ਬਕਰ ਧਨ ਨਾਮ ਹੈ ਘਟ ਘਟ ਗਹਿਰ ਗੰਭੀਰਾ ਨਾਨਕ ਗੁਰਮੁਖ ਪਾਈਏ ਦਇਆ ਕਰੇ ਹਰ ਹੀਰ ਸਿਰਾਗ ਮਹੱਲਾ ਪਹਿਲਾ ਭਰਮੇ ਪਾਏ ਨਾ ਭੇਜਵੈ ਜੇ ਭਵੇ ਦਸੰਤਰ ਦੇਸ ਅੰਤਰ ਮੈਲ ਨਾ ਉਤਰੇ ਤ੍ਰਿਗ ਜੀਵਨ ਤ੍ਰਿਗ ਵੇਸ ਹੋਰ ਕਿਤੇ ਭਗਤ ਨਾ ਹੋਵੈ ਬਿਨ ਸਤਿਗੁਰ ਕੇ ਉਪਦੇਸ਼ ਮਨ ਰੇ ਗੁਰਮੁਖ ਅਗਨਿ ਨਿਭਾਰ ਗੁਰ ਕਾ ਕਿਆ ਮਨ ਵਸੇ ਹੋਮੇ ਤਿਸ ਨਾਮ ਹਾਰ ਰਾਮ ਮਨ ਮਾਨਕ ਨਿਰਮੋਲ ਹੈ ਰਾਮ ਨਾਮ ਪਤ ਪਾਏ ਮਿਲ ਸਤ ਸੰਗਤ ਹਰ ਪਾਈਏ ਗੁਰਮੁਖ ਹਰ ਲਿਵ ਲਾਏ ਆਪ ਗਿਆ ਸੁਖ ਪਾਇਆ ਮਿਲ ਸਲਲੇ ਸਲਲ ਸਮਾਏ ਜਿਨ ਹਰ ਹਰ ਨਾਮ ਨਾ ਚੇਤਿਓ ਸੋ ਔਗਣ ਆਵੈ ਜਾਏ ਜੇ ਸਤਿਗੁਰ ਪੁਰਖ ਨਾ ਭੇਟਿਓ ਸੋ ਭਵ ਜਲ ਪਚੇ ਪਚਾਏ ਇਹ ਮਾਨਕ ਜਿਉ ਨਿਰਮੋਲ ਹੈ ਇਹ ਕੌਡੀ ਬਦਲੇ ਜਾਏ ਜਿਨ੍ਹਾਂ ਸਤਿਗੁਰ ਰਸ ਮਿਲੇ ਸੇ ਪੂਰੇ ਪੁਰਖ ਸਜਾਨ ਗੁਰ ਮਿਲ ਭਵ ਜਲ ਲੰਘੀਏ ਦਰਗਹਿ ਪਤ ਪਰਵਾਨ ਨਾਨਕ ਤੇ ਮੁਖ ਉਜਲੇ ਧੁਨ ਉਪਜੀ ਸਬਦ ਨਿਸ਼ਾਨ ਸਿਰਾਗ ਮਹੱਲਾ ਪਹਿਲਾ ਬਣਜ ਕਰੋ ਬਨ ਜਾਰਿਓ ਬਖਰ ਲਿਓ ਸੰਭਾਲ ਤੈਸੀ ਵਸ ਵਸਾਈਏ ਜੈਸੀ ਨਿਭੈ ਨਾਲ ਅੱਗੇ ਸਾਹਸ ਜਾਨ ਹੈ ਲੈਸੀ ਵਸ ਸੰਭਾਲ ਭਾਈ ਰੇ ਰਾਮ ਕਹੋ ਚਿਤ ਲਾਏ ਹਰ ਜਸ ਬਖਰ ਲੈ ਚਲੋ ਸੌ ਦੇਖੇ ਪਤੇ ਆਏ ਰਾਮ ਜਿਨ੍ਹਾਂ ਰਾਸ ਨਾ ਸੱਚ ਹੈ ਕਿਉਂ ਤਿਨ੍ਹਾਂ ਸੁਖ ਹੋਏ ਖੋਟੇ ਬਣਜ ਬਣੰਜੀਏ ਮਨ ਤਨ ਖੋਟਾ ਹੋਏ ਪਾਹੀ ਫਾਤੇ ਮਿਰਗ ਜਿਉ ਦੁੱਖ ਕਣੋ ਨਿਤ ਰੋਏ ਖੋਟੇ ਪੋਤੇ ਨਾ ਪਵੈ ਜਿਨ ਹਰ ਗੁਰ ਦਰਸ ਨਾ ਹੋਏ ਖੋਟੇ ਜਾਤ ਨਾ ਪਤ ਹੈ ਖੋਟ ਨਾ ਸੀ ਜਸ ਕੋਏ ਖੋਟੇ ਖੋਟ ਕਮਾਵਣਾ ਆਏ ਗਿਆ ਪਤ ਖੋਏ ਨਾਨਕ ਮਨ ਸਮਝਾਈਏ ਗੁਰ ਕੇ ਸ਼ਬਦ ਸਲਾਹ ਰਾਮ ਨਾਮ

ਚੱਲੀ ਬਾਨਾ ਸੀ ਰਾਗ ਮਹੱਲਾ ਪਹਿਲਾ ਘਰ ਦੂਜਾ ਦੂਜਾ ਆਪੇ ਰਸੀਆ ਆਪ ਰਸ ਆਪੇ ਰਾਵਣ ਹਾਰ ਆਪੇ ਹੋਵੇ ਚੋਲੜਾ ਆਪੇ ਸੇਜ ਪਤਾਰਾ ਰੰਗ ਰਤਾ ਮੇਰਾ ਸਾਹਿਬਾ ਰਬ ਰਿਹਾ ਭਰਪੂਰਾ ਰਾਓ ਆਪੇ ਮਾਛੀ ਮਾਛਲੀ ਆਪੇ ਪਾਣੀ ਜਾਲ ਆਪੇ ਜਾਲ ਮਣਕੜਾ ਆਪੇ ਅੰਦਰ ਲਾਲ ਆਪੇ ਬਾਵਿਦ ਰੰਗਲਾ ਸਖੀਏ ਮੇਰਾ ਲਾਲ ਨੇਤਰ ਵੇ ਸੁਹਾਗਣੀ ਦੇਖ ਮਾਰਾ ਹਾਲ ਪਰਨ ਵੇ ਨਾਨਕ ਬੇਨਤੀ ਤੂੰ ਸਰਵਰ ਤੂੰ ਹੰਸ ਕੌਲ ਤੂੰ ਹੈ ਕਵੀਆ ਤੂੰ ਹੈ ਆਪੇ ਵੇਖ ਵਿਖਸਾ ਸ੍ਰੀ ਰਾਗ ਮਹੱਲਾ ਪਹਿਲਾ ਘਰ ਤੀਜਾ ਇਹ ਤਨ ਧਰਤੀ ਬੀਜ ਕਰਮਾ ਕਲੋ ਸਲਲ ਸਲਲ ਪਾਓ ਸਾਰੰਗ ਪਾਣੀ ਮਨ ਕਿਰਸਾਨ ਹਰ ਹਿਰਦੇ ਜਮਾਏ ਲਹਿਓ ਪਾਵਸ ਪਦ ਨਿਰਵਾਣੀ ਕਾਹੇ ਗਰਭ ਸਮੂੜੇ ਮਾਇਆ ਪਿਤ ਸੁੱਤੋ ਸਗਲ ਕਲਤਰ ਮਾਤਾ ਤੇਰੇ ਹੋਏ ਅੰਤ ਸਖਾਇਆ ਰਾਉ ਵਿਖੇ ਵਿਕਾਰ ਦੁਸ਼ਟ ਕਿਰਖਾ ਕਰੇ ਇਨ ਤਜ ਕਰੇ ਨ ਤਜ ਆਤਮੇ ਹੋਏ ਤੇ ਆਏ ਜਪ ਤਵ ਸੰਜਮ ਹੋਏ ਜਬ ਰੱਖੇ ਕਮਲ ਵਿਕਸੇ ਮਦ ਅਸਰਮਾਏ ਬੀਸ ਸਬਤਾਰੋ ਸਬਾਸਰੋ ਗ੍ਰਹਿ ਸੰਗ੍ਰਹਿ ਤਨ ਖੋੜ ਨਿਤਕਾਲ ਸਾਰੇ ਦਸ ਅਠਾਰਵੇਂ ਅਪਰੰਪਰੋ ਚੀਨੇ ਕਹੇ ਨਾਨਕ ਏਵ ਏਕ ਤਾਰੇ ਸ੍ਰੀ ਰਾਗ ਮਹੱਲਾ ਪਹਿਲਾ ਘਰ ਤੀਜਾ ਅਮਲ ਕਰ ਧਰਤੀ ਬੀਜ ਸਭ ਤੋਂ ਕਰ ਸੱਚ ਕੀ ਆਵ ਨਿਤ ਦੇਹ ਪਾਣੀ ਹੋਏ ਕਿਸਾਨੇ ਮਾਨ ਜਮਾਏ ਲੈ ਪਿਸ ਦੋਜਕ ਮੂੜੇ ਇਵ ਜਾਣੀ ਮਤ ਜਾਣ ਸਹਿ ਗੱਲੀ ਪਾਇਆ ਮਾਲਕੇ ਮਾਣੇ ਰੂਪ ਕੀ ਸੋਭਾ ਇਤ ਵਿਧੀ ਜਨਮ ਗਵਾਇਆ ਰਹਾਓ ਐਬ ਤਨ ਚੀਕੜੋ ਇਹ ਮਨ ਮੀਡਕੋ ਕਮਲ ਕੀ ਸਾਰ ਨਹੀਂ ਮੂਲ ਪਾਈ ਪਹੁਰ ਉਸਤਾਦ ਨਿਤ ਪਾਖਿਆ ਬੋਲੇ ਕਿਉਂ ਬੁੱਝੇ ਜਾ ਨੈ ਬਜਾਈ ਆਖਣ ਸੁਣਨਾ ਪਵਨ ਕੀ ਬਾਣੀ ਇਹੋ ਮਨ ਰੱਤਾ ਮਾਇਆ ਖਸਮ ਕੀ ਨਦਰ ਦਿਲੇ ਪਸੰਦੇ ਜਿਨੀ ਹਰ ਜਿਨੀ ਕਰ ਇੱਕ ਤੇ ਆਇਆ ਤੀ ਕਰ ਰੱਖੇ ਪੰਚ ਕਰ ਸਾਥੀ ਨਾਉ ਸਤਾਨ ਮਤ ਕਟ ਜਾਏ ਨਾਨਕ ਆਖੇ ਰਾਹੇ ਪੈ ਚੱਲਣਾ ਮਾਲ ਤਨ ਕਿਤੋਂ ਕਿਤ ਕੋ ਸੰਜਾਏ ਸ੍ਰੀ ਰਾਗ ਮਹੱਲਾ ਪਹਿਲਾ ਘਰ ਚੌਥਾ ਸੋਈ ਮੌਲਾ ਜਿਨ ਜਗ ਮੌਲਿਆ ਹਰਿਆ ਕੀਆ ਸੰਸਾਰੋ ਆਬ ਕਾ ਆਬ ਖਾਕ ਜਿਨ ਬੰਧ ਰਾਈ ਧਨ ਸਿਰਜਨ ਹਾਰੋ ਮਰਨਾ ਮੁੱਲਾ ਮਰਨਾ ਪੀ ਕਰ ਤਾਰੋ ਡਰਨਾ ਰਾਮ ਤਾਂ ਤੂੰ ਮੁੱਲਾ ਤਾਂ ਤੂੰ ਕਾਜੀ ਜਾਣੇ ਨਾਮ ਖਦਾਈ ਜੇ ਵਹ ਤੇਰਾ ਪੜਿਆ ਹੋਵੇ ਕੋ ਰਹੇ ਨਾ ਭਰੀਏ ਪਾਏ ਸੋਈ ਕਾਜੀ ਜਿਨ ਆਪ ਤਜਿਆ ਇੱਕ ਨਾਮ ਕੀਆ ਧਾਰੋ ਹੈ ਪੀ ਹੋਸੀ ਜਾਏ ਨ ਜਾਸੀ ਸੱਚਾ ਸਿਰਜਨ ਹਾਰੋ ਪੰਚ ਵਕਤ ਨੇ ਵਾਜ ਗੁਜਾਰੇ ਪੜੇ ਕੁਤੇਬ ਕੁਰਾਣਾ ਆਖਣ ਆਖੇ ਗੌਰਸ ਦੇਈ ਰਿਹੋ ਪੀਣਾ ਖਾਣਾ ਸ੍ਰੀ ਰਾਗ ਮਹੱਲਾ ਪਹਿਲਾ ਘਰ ਚੌਥਾ ਏਕ ਸਵਾਨ ਦੋਏ ਸੋ ਆਨੀ ਨਾਲ ਭਲਕੇ ਪੰਕੇ ਸਦਾ ਬਿਹਾਲਾ ਕੂੜ ਛੁੜਾ ਮੁੱਠਾ ਮਰਦਾਰ ਧਾਨਕ ਰੂਪਕ ਰਾਂ ਕਰਤਾਰਾ ਮੈਂ ਪਤਕੀ ਪੰਧ ਨਾ ਕਰਨੀ ਕੀ ਕਾਰ ਹੂੰ ਵਿਗੜੇ ਰੂਪ ਰਾਂ ਬਿਕਰਾਲਾ ਤੇਰਾ ਏਕ ਨਾਮ ਤਾਰੇ ਸੰਸਾਰ ਮੈਂ ਇਹ ਆਸ ਇਹੋ ਆਧਾਰ ਰਾਮ ਮੁੱਖ ਨਿੰਦਾ ਆਖਾਂ ਦਿਨ ਚਾ ਦਿਨ ਰਾਤ ਪਰ ਕਰ ਜੋਹੀ ਨੀਚ ਸੁਨਾਤ ਕਾਮ ਕ੍ਰੋਧ ਤਨ ਵਸੇ ਚੰਡਾਲ ਧਨਕ ਰੂਪ ਰਹਾਂ ਕਰਤਾ।

ਜੀਵਨ ਸਭ ਤੇਰੇ ਪਾਸ, ਆਪੇ ਨੇੜੇ ਦੂਰ, ਆਪੇ ਹੀ ਆਪੇ ਮੰਜਮੇ ਆਣੋ, ਆਪੇ ਵੇਖੇ ਸੁਣੇ ਆਪੇ ਹੀ, ਕੁਦਰਤ ਕਰੇ ਜਹਾਨੋ, ਜੋਤਿ ਭਾਵੇ ਨਾਨਕਾ, ਹੁਕਮ ਸੋਈ ਪਰਵਾਣੋ। ਸ੍ਰੀ ਰਾਗ ਮਹੱਲਾ ਪਹਿਲਾ ਘਰ ਚੌਥਾ, ਕੀਤਾ ਕਹਾ ਕਰੇ ਮਨ ਮਾਨ, ਦੇਵਨ ਹਾਰੇ ਕੇ ਹੱਥ ਦਾਨ, ਭਾਵੇ ਦੇ ਨ ਦੇਈ ਸੋਏ, ਕੀਤੇ ਕਹਿ ਕਹਿਆ ਕਿਆ ਹੋਏ, ਆਪੇ ਸੱਚ ਭਾਵੇ ਦੇ ਸੱਚ, ਇੰਦਾ ਕੱਚਾ ਕੱਚ ਨਿਕੱਚ ਰਹਾਉ, ਜਾ ਕੇ ਰੁੱਖ ਬਿਰਖਿਆ ਰਾਓ, ਜਿਹੀ ਧਾਤ ਤਿਹਾ ਤਿਨ ਨਾਓ, ਫੁੱਲ ਭਾਓ ਫਲ ਫਲ ਲਿਖਿਆ ਪਾਏ, ਆਪ ਵੀ ਜਾ ਪੇ ਹੀ ਖਾਏ, ਕੱਚੀ ਕੰਧ ਕੱਚਾ ਵਿਜਰਾਜ, ਮਤ ਅਲੂਣੀ ਫਿੱਕਾ ਸਾਦ, ਨਾਨਕ ਆਣੇ ਆਵੇ ਰਾਸ, ਵਿਨਾਵੇ ਨਾਹੀਂ ਸਾਬਾਸ। ਸ੍ਰੀ ਰਾਗ ਮਹੱਲਾ ਪਹਿਲਾ ਘਰ ਪੰਜਵਾਂ, ਅਛਲ ਚਲਾਈ ਨਾ ਚਲੇ, ਨਾ ਘਾਓ ਕਟਾਰਾ ਕਰ ਸਕੈ, ਜੋ ਸਾਹਿਬ ਰੱਖੇ ਤਿਉ ਰਹੇ, ਇਸ ਲੋਭੇ ਕਾ ਜਿਉ ਟਲ ਪਲੈ, ਬਿਨ ਤੇਲ ਦੀਵਾ ਕਿਉਂ ਜਲੇ ਰਹਾਉ, ਪੋਥੀ ਪੁਰਾਣ ਕਮਾਈਏ, ਪਉ ਵੱਟੀ ਇਤਣ ਪਾਈਏ, ਸੱਚ ਬੂਝਣਿਆਂ ਜਲਾਈਏ, ਇਹ ਤੇਲ ਦੀਵਾ ਇਉਂ ਜਲੇ, ਕਰ ਚਾਨਣ ਸਾਹਿਬ ਤਿਉ ਮਿਲੇ ਰਹਾਉ, ਇਤਣ ਲੱਗੇ ਬਾਣੀਆ, ਸੁਖ ਹੋਵੇ ਸੇਵਕ ਮਾਣੀਆ, ਇਹ ਸਭ ਦੁਨੀਆ ਆ ਹੁਣ ਜਾਣੀਆ, ਵਿੱਚ ਦੁਨੀਆ ਸੇਵ ਕਮਾਈਏ, ਤਾਂ ਦਰਗ ਬੈਸਣ ਪਾਈਏ, ਕਹੋ ਨਾਨਕ ਬਾਹਰ ਉਡਾਈਏ। ਸ੍ਰੀ ਰਾਗ ਮਹੱਲਾ ਤੀਜਾ ਘਰ ਪਹਿਲਾ, ਇੱਕੋ ਓਂਕਾਰ ਸਤਿਗੁਰੂ ਪ੍ਰਸਾਦ, ਹੁਣ ਸਤਿਗੁਰੂ ਸੇਵੀ ਆਪਣਾ, ਇੱਕ ਮਨ ਇੱਕ ਚਿਤ ਭਾਏ, ਸਤਿਗੁਰੂ ਮਨ ਕਾਮਨਾ ਤੀਰਥ ਹੈ, ਜਿਸਨੂੰ ਦੇਹ ਬੁਝਾਏ, ਮਨ ਚਿੰਦਿਆ ਵਰ ਪਾਵਨਾ, ਜੋ ਇੱਛਾ ਸੋ ਫਲ ਪਾਏ ਰਹਾਉ, ਨਾਮ ਧਿਆਏ ਨਾਉ ਧਿਆਈਏ, ਨਾਉ ਮੰਨੀਏ ਨਾਮੇ ਸਹਿ ਸਮਾਏ, ਮਨ ਮੇਰੇ ਹਰ ਚਾਖ ਦਿਖ ਜਾਏ, ਜਿੰਨੀ ਗੁਰਮੁਖ ਚਾਖਿਆ ਸਹਿਜੇ ਰਹੇ ਸਮਾਏ ਰਹਾਉ, ਜਿੰਨੀ ਸਤਿਗੁਰ ਸੇਵਿਆ ਤਿਨੀ ਪਾਇਆ ਨਾਮ ਨਿਧਾਨ, ਅੰਤਰ ਹਰ ਸਰਵ ਰਿਆ ਚੂਕ ਮਣ ਬਮਾਨ, ਹਿਰਦੇ ਕਮਲ ਪ੍ਰਗਾਸਿਆ ਲਾਗ ਸਹਿਜ ਧਿਆਨ, ਮਨ ਨਿਰਮਲ ਹਰ ਰਵ ਰਿਹਾ ਪਾਇਆ ਦਰਗਹਿ ਮਾਨ, ਸਤਿਗੁਰੂ ਸੇਵਣੇ ਆਪਣਾ ਤੇ ਵਿਰਲੇ ਸੰਸਾਰ, ਹਉਮੈ ਮਮਤਾ ਮਾਰ ਕੇ ਹਰ ਆਖੇ ਅਵਤਾਰੇ, ਹਉ ਤਿਨਕੇ ਬਲਹਾਰਣੇ ਜਿਨ ਲਾਮੇ ਲਗਾ ਪਿਆਰ, ਸੇਈ ਸੁਖੀਏ ਚੋ ਚੁਕੀ ਜਿਨ ਨਾਮ ਕੁਟ ਪਾਰ, ਗੁਰੂ ਮਿਲੇ ਨਾਮ ਪਾਈਏ ਚੂਕੇ ਮੋਹ ਪਿਆਸ, ਹਰ ਸੇਤੀ ਮਨ ਰਵ ਰਿਹਾ ਘਰੀ ਮਾਏ ਉਦਾਸ, ਜਿਨ ਹਰ ਕਾ ਸਾਹ ਦਿਆਇਆ ਹੋ ਤਿਨ ਬਲਹਾਰੇ ਜਾਸ, ਨਾਨਕ ਨਦਰੀ ਪਾਈਏ ਸੱਚ ਨਾਮ ਗੁਣਤਾਸ। ਸ੍ਰੀ ਰਾਗ ਮਹੱਲਾ ਤੀਜਾ, ਬਹੁ ਭੇਖ ਕਰ ਭਰਮਾਈਏ, ਮਨ ਹਿਰਦੇ ਕਪਟ ਕਮਾਏ, ਹਰ ਕਾ ਮਹਿਲ ਨਾ ਪਾਵੇ, ਮਰ ਵਿਸਟਾ ਮੈਂ ਸਮਾਏ, ਮਨ ਰੇ ਗ੍ਰਹੀ ਮੈਂ ਉਦਾਸ, ਸਲ ਸੰਜਮ ਕਰਨੀ ਸੋ ਕਰੇ, ਗੁਰਮੁਖ ਹੋਏ ਪ੍ਰਵਾਸ ਰਹਾਉ, ਗੁਰ ਕੇ ਸ਼ਬਦ ਮਨ ਜੀਤਿਆ, ਗਤ ਮੁਕਤ ਘਰੇ ਮੈਂ ਪਾਏ, ਹਰ ਕਾ ਨਾਮ ਧਿਆਈਏ ਸਤਸੰਗਤ ਮੇਲ ਮਿਲਾਏ, ਜੇ ਲਖ ਇਸਤਰੀਆਂ ਭੋਕਰ ਨਵਖੰਡ ਰਾਜ ਕਮਾਏ, ਬਿਨ ਸਤਿਗੁਰ ਸੁਖਣਾ ਪਾਵੇ, ਫਿਰ ਜੋ ਨਹੀਂ ਪਾਏ, ਹਰ ਹਾਰ ਕੰਠ ਜਿਨੀ ਪਹਿਰਿਆ, ਗੁਰ ਚਰਨੀ ਚਿਤਲਾਏ, ਤਿੰਨਾਂ ਪਿੱਛੇ ਰਿਸ ਫਿਰੇ ਉਹਨਾਂ ਤਿਲਨਾ ਤੁਮਾਏ, ਜੋ ਪ੍ਰਭ ਪਾਵੈ ਸੋ ਥੀਐ ਅਵਰਣ ਕਰਣਾ ਜਾਏ, ਨਾਨਕ ਜਾਂ ਨਾਨਕ ਜੀਵੇ ਨਾਮ ਲੈ, ਹਰ ਦੇਵੋ ਸਹਿ ਸੁਭਾਏ। ਸ੍ਰੀ ਰਾਗ ਮਹੱਲਾ ਤੀਜਾ।

ਘਰ ਪਹਿਲਾ ਜਿਸ ਹੀ ਕੀ ਸਰਕਾਰ ਹੈ ਤਿਸ ਹੀ ਕਾ ਸਭ ਕੋਏ ਗੁਰਮੁਖਾਰ ਕਮਾਵਣੀ ਸੱਚ ਘੱਟ ਪ੍ਰਗਟ ਹੋਏ ਅੰਤਰ ਜਿਸ ਕੇ ਸੱਚ ਵਸੇ ਸੱਚੇ ਸੱਚੀ ਸੋਏ ਸੱਚ ਮਿਲੇ ਸਨ ਵਿਛੜੇ ਤਿੰਨ ਕਰ ਵਾਸਾ ਹੋਏ ਮੇਰੇ ਰਾਮ ਮੈਂ ਹਰ ਬਿਨੇ ਅਵਰ ਨਾ ਕੋਏ ਸਤਿਗੁਰੂ ਸੱਚ ਪ੍ਰਭ ਨਿਰਮਲ ਸ਼ਬਦ ਮਿਲਾਵਾ ਹੋਏ ਰਹਾਉ ਸ਼ਬਦ ਮਿਲੇ ਸੋ ਮਿਲ ਰਹੇ ਜਿਸਨੂੰ ਆਪੇ ਲੈ ਮਿਲਾਏ ਦੂਜੇ ਭਾਏ ਕੋ ਨਾ ਮਿਲੇ ਫਿਰ ਫਿਰੇ ਆਵੇ ਜਾਏ ਸਭ

ਨਾਮ ਸਮਾਏ ਪੜ ਪੜ ਪੰਡਤ ਜੋਤ ਕੀ ਵਾਦ ਕਰੈ ਵਿਚਾਰ ਮਤ ਬੁੱਧ ਭਵੇ ਨ ਬੂਝੈ ਅੰਤਰ ਲੋ ਵਿਕਾਰ ਲੱਖ ਚੁਰਾਸੀ ਭ੍ਰਮਦ ਭ੍ਰਮ ਭ੍ਰਮ ਹੋਏ ਖੁਆਰ ਪੂਰਵ ਲਿਖਿਆ ਕਮਾਵਨਾ ਕੋਏ ਨ ਮਿਟਨ ਹਾਰ ਸਤਿਗੁਰ ਕੀ ਸੇਵਾ ਗਾਖੜੇ ਸਿਰ ਦੀਜੇ ਆਪ ਗੁਆਏ ਸ਼ਬਦ ਮਿਲੇ ਤਾਂ ਹਰ ਮਿਲੇ ਸੇਵਾ ਪਵੇ ਸਭ ਥਾਏ ਪਾਰਸ ਪਰਸੇ ਪਾਰਸ ਹੋਏ ਜੋਤੀ ਜੋਤ ਸਮਾਏ ਜਿਨ ਕੋ ਪੂਰਵ ਲਿਖਿਆ ਤਿਨ ਸਤਿਗੁਰ ਮਿਲਿਆ ਆਏ ਮਨ ਭੁੱਖਾ ਭੁੱਖਾ ਮਤ ਕਰੇ ਮਤ ਤੂੰ ਕਰੇ ਪੁਕਾਰ ਲੱਖ ਚੁਰਾਸੇ ਜਿਨ ਸਰੀ ਸਭ ਸੇ ਦੇ ਆਧਾਰ ਨਿਰਭਉ ਸਦਾ ਦਿਆਲ ਹੈ ਸਭਨਾ ਕਰਦਾ ਸਾਰ ਨਾਨਕ ਗੁਰਮੁਖ ਬੂਜੀਏ ਪਾਈਏ ਮੁਖ ਦੁਆਰ ਸ੍ਰੀ ਰਾਗ ਮਹੱਲਾ ਤੀਜਾ ਜਿੰਨੇ ਸੁਣ ਕੇ ਮੰਨਿਆ ਤਿੰਨਾ ਜੀ ਕਰਵਾਸ ਗੁਰਮਤਿ ਸਲਾਹ ਸੱਚ ਹਰ ਪਾਇਆ ਗੁਣਤਾਸ ਸ਼ਬਦ ਰਤੇਸ ਨਿਰਮਲੇ ਹੋਂ ਸਦਬਲ ਹਾਰੇ ਜਾਸ ਹਿਰਦੇ ਜਿਨਕੇ ਹਰ ਵਸੇ ਤਿਤ ਕਟ ਹੈ ਪ੍ਰਗਾਸ ਮਨ ਮੇਰੇ ਹਰ ਹਰ ਨਿਰਮਲ ਧਿਆਏ ਧੁਰ ਮਸਤਕ ਜਿਨ ਕੋ ਲਿਖਿਆ ਸੇ ਗੁਰਮੁਖ ਰਹਿ ਲਿਵ ਲਾਇ ਰਹਾ ਹਰ ਸੰਤੋ ਦੇਖੋ ਨਦਰ ਕਰ ਹਰ ਨਿਕਟ ਵਸੈ ਭਰਪੂਰ ਗੁਰਮਤ ਜਿਨੀ ਪਛਾਣਿਆ ਸੇ ਦੇਖੇ ਸਦਾ ਹਦੂਰ ਜਿਨ ਗੁਣ ਤਿਨ ਸਦ ਮਨ ਵਸੈ ਔਗੁਣ ਵੰਧਿਆ ਦੂਰ ਮਨਮੁਖ ਗੁਣ ਤੇ ਬਾਹਰ ਬਿਨ ਨਾਵੇ ਮਰਦੇ ਝੂਰ ਜਿਨ ਸ਼ਬਦ ਗੁਰੂ ਸੁਨ ਮੰਨਿਆ ਤਿਨ ਮਨ ਧਿਆਇਆ ਹਰ ਸੋਏ ਅਣਦਿਨ ਭਗਤੀ ਰਤਿਆ ਮਨ ਤਨ ਨਿਰਮਲ ਹੋਏ ਕੂੜਾ ਰੰਕ ਸੁੰਦਕਾ ਬਿਨ ਸਜਾਏ ਦੁਖ ਰੋਏ ਜਿਸ ਅੰਦਰ ਨਾਮ ਪ੍ਰਗਾਸ ਹੈ ਉਹ ਸਦਾ ਸਦਾ ਥਿਰ ਹੋਏ ਉਹ ਜਨਮ ਪਦਾ ਉਹ ਜਨਮ ਪਦਾਰਥ ਪਾਏ ਕੇ ਹਰ ਨਾਮ ਨ ਚੇਤੇ ਲਿਵਲਾਏ ਪਾਖਿ ਸੇ ਰਹਿਣਾ ਨਹੀਂ ਅੱਗੇ ਠੌਰ ਨਾ ਪਾਏ ਉਹ ਵੇਲਾ ਹੱਥ ਨ ਆਵੇ ਅੰਤ ਗਿਆ ਪਛਤਾਏ ਜਿਸ ਨਦਰ ਕਰੇ ਸੋ ਬਰੇ ਹਰ ਸੇਤੀ ਲਿਵਲਾਏ ਦੇਖਾ ਦੇਖੀ ਸਭ ਕਰੇ ਮਨਮੁਖ ਬੂਝ ਨ ਪਾਏ ਜਿਨ ਗੁਰਮੁਖ ਹਿਰਦਾ ਸ਼ੁੱਧ ਹੈ ਸਿਵ ਪਈ ਤਿਨ ਥਾਏ ਹਰ ਗੁਣ ਗਾਵੇ ਹਰ ਨਿਤ ਪੜਾਏ ਹਰ ਗੁਣ ਗਾਏ ਸਮਾਏ ਨਾਨਕ ਤਿਨ ਕੀ ਬਾਣੀ ਸਦਾ ਸੱਚ ਹੈ ਜੇ ਨਾਮ ਗ੍ਰਹਿ ਲਿਵ ਲਾਏ ਸ੍ਰੀ ਰਾਗ ਮਹੱਲਾ ਤੀਜਾ ਜਿੰਨੀ ਕੁ ਮਨ ਨਾਮ ਤੇ ਆਇਆ ਗੁਰਮਤੀ ਵਿਚਾਰ ਤਿਨ ਕੈ ਮੁਖ ਸਦ ਉਜਲੇ ਤੇ ਸੱਚੇ ਦਰਬਾਰ ਕੋਈ ਅੰਮ੍ਰਿਤ ਪੀਵੈ ਸਦਾ ਸਦਾ ਸੱਚੇ ਨਾਮ ਪਿਆਰ ਭਾਈ ਰੇ ਗੁਰਮੁਖ ਸਦਾ ਪਤ ਹੋਏ ਹਰ ਹਰ ਨਾਮ ਤੇ ਆਈਏ ਮਲਹੁਮੇ ਕੱਢੇ ਧੋਏ ਰਹਾ ਮਨਮੁਖ ਨਾਮ ਨ ਜਾਣਨੀ ਬਿਨਾਵੇ ਪਤ ਜਾਏ ਸ਼ਬਦੇ ਸਾਧਨਾ ਆਇਓ ਲਾਗੇ ਦੂਜੇ ਭਾਏ ਵਿਸਟਾ ਕੇ ਕੀੜੇ ਪਵਚ ਵਿਸਟਾ ਸੇ ਵਿਸਟਾ ਮਾਏ ਸਮਾਏ ਤਿਨਕਾ ਜਨਮ ਸਫਲ ਹੈ ਜੋ ਚੱਲੈ ਸਤਿਗੁਰੂ ਭਾਏ ਕੁਲ ਉਧਾਰ ਆਪਣਾ ਧਨ ਜਣੇ ਦੀ ਮਾਏ ਹਰ ਹਰ ਨਾਮ ਤੇ ਆਈਏ ਜਿਸਨੂੰ ਕਿਰਪਾ ਕਰੇ ਰਜਾਏ ਜਿਨੀ ਗੁਰਮੁਖ ਨਾਮ ਤੇ ਆਇਆ ਵਿੱਚੋਂ ਆਪ ਗੁਆਏ ਅੰਦਰੋਂ ਬਾਹਰੋਂ ਨਿਰਮਲੇ ਸੱਚੇ ਸੱਚ ਸਮਾਏ ਨਾਨਕ ਆਏ ਸੇ ਪ੍ਰਵਾਨ ਹੈ ਜਿਨ ਗੁਰਮਤੀ ਹਰ ਤੇ ਆਏ ਸ੍ਰੀ ਰਾਗ ਮਹੱਲਾ ਤੀਜਾ ਹਰ ਭਗਤਾਂ ਹਰ ਤਨ ਰਾਸ ਹੈ ਗੁਰੂ ਪੂਜ ਕਰੈ ਵਾਪਾਰ ਹਰ ਨਾਮ ਸਲਾਹਣ ਸਦਾ ਸਦਾ ਵੱਖਰ ਹਰ ਨਾਮ ਆਧਾਰ ਗੁਰਪੂਰੇ ਹਰ ਨਾਮ ਦ੍ਰਿੜਾਇਆ ਹਰ ਭਗਤਾਂ ਤੁਟ ਭੰਡਾਰ ਭਾਈ ਰੇਸ ਮਨ ਕੋ ਸਮਝਾਏ ਈ ਮਲ ਆਲ ਸੇ ਕਿਆ ਕਰੇ ਗੁਰਮੁਖ ਨਾਮ ਤੇ ਆਏ ਰਹਾ ਹਰ ਭਗਤ ਹਰ ਕਾ ਪਿਆਰ ਹੈ ਜੇ ਗੁਰਮੁਖ ਕਰੇ ਵਿਚਾਰ ਪਾਖੰਡ ਭਗਤ ਨਾ ਹੋਵੇ ਦੁਬਦਾ ਬੋਲ ਖੁਆਰ
सुजन रलय नहले जसिंतर विवेक विचारे सो सेवक हर आखिए जो हर राखे उतारे मंतन सौंपे अगे धरे हमें विचो मारे धन गुरमुख सो परवान है जे कदे नया विहार करम मिले ता पाइए बिन करम पाए न जाए लख चौरासी तरस दे जिस मिले सो मिले हर आए नानी गुरमुख अर पाए सदा हर नाम सुमाए श्री राग महला तीजा सुख सागर हर नाम है गुरमुख पाया जाए अणदिन नाम ते आइए सहज नाम सुमाए अंदर रचे हर सच जो रसना हर गुण गाए भाई रे जग दुखिया दूजे भाए गुरसरण आए सुख लह अणदिन नाम ते आए रहाओ सच मैल लगे मन निर्मल हर ते आए गुरमुख शब्द पछानिए हर अमृत नाम समाए गुर ज्ञान प्रचंड बुलाए अज्ञान अंधेरा जाए मानुख मैले मल परे होमे तृष्णा विकार बिन शब्द मैल ना उतरे मर जन्म होए खुआर धातर बाजी पलचर ना रुवार ना पार गुरमुख जपता सुनमें हर के नाम प्यार गुरमुख सदा ते आई एक नाम करतार नानक नाम त्याए सबना जिया का धार श्री राग महला तीजा मन मुख मोव्या पिया बैराग उदासी ना होए शब्द न चिन्ह सदा दुख हर उदर गए पत खोए होमे गुरमुख खोइए नाम ते सुख होए मेरे मन एण स पूर है नित आसा सतगुर से मोह पर चले कर ही माहि उदास रहाओ गुरमुख करम कुमावे विकसे हर बैराग आनंद एणस भगत गए दिन राति होमे मार नि चंद वडे भाग सत संगत पाए हर पाया सहज आनंद सो साधु बैरागी सोई हिरदे नाम साहिब अंतर लागन ताम समूले विचो आप गुआए नाम दान सतगुरु दिखा लिया हर्ष बिया खाए जिन किने पाया सत संगति पूरे भाग बैराग मानुख फिर ना जान सतगुरु हुमे अंदर लाग नानक शबर ते हर नाम रंगाए बिन पैके ही लाग श्री राग महला तीजा कर ही सौदा पाई अंतर सबत होए किनम किन नाम संभालिए गुरमुख पावे कोय नाम दान खुट है बड़ भाग प्राप्त होए मेरे मन तज निंदा हमे अहंकार हर जीव सदा ते आए तो गुरमुख एक अंकार रहाओ गुरमुखा के मुख उजले गुर शब्दी विचार हलत पल सुख पाएंदे जब जब रिदे मुरारे घर ही विच मैल पाया गुर शब्दी विचार सतगुर ते जो मो फिरे मथे तिन काले अणदिन दुख कमाम दे निक जो नित जोहे जम जाले सुपने सुखना देखनी बो चिंता पर जाले सबना का दाता एक है आपे बख्श करे कहना कछु न जावे जिस पावे तिस दे नानक गुरमुख पाई आपे जाने सोए श्री राग महला तीजा सच्चा साहिब सेविए सच वडियाई दे गुर प्रसादी मन वसे होमे दूर करे इह मन धावत तारे जापे नदर करे भाई रे गुरमुख हर नाम ते आए ना नाम दान सद मन वसे महली पावे थाव रहाओ मानु मन तन अंध है तिसने न ठौर न ठाओ बहु जोनी पौंदा फिरे जो सुनी कर काओ गुरमति घट जानना शब्द मिले हर नाओ त्रै गुण त्रै गुण बिखे अंध है माया मोह गुबार लोभी अण को सेम दे
ਪੜਵੇਦਾ ਕਰੇ ਪੁਕਾਰੇ, ਵਿਖੇ ਅੰਦਰ ਪਚਮੇ ਨਾਵਰ ਹਰ ਨ ਪਾਰੇ, ਮਾਇਆ ਮੋਹ ਵਿਸਾਰਿਆ ਜਗਤ ਪਿਤਾ ਪ੍ਰਤਪਾਲ, ਬਾਜੋ ਗੁਰੂ ਅਚੇਤ ਹੈ ਸਭ ਬੱਧੀ ਜਮਕਾਲ, ਨਾਨਕ ਗੁਰਮਤਿ ਉਬਰੈ ਸੱਚਾ ਨਾਮ ਸਮਾਲ, ਸ੍ਰੀ ਰਾਗ ਮਹੱਲਾ ਤੀਜਾ। ਤ੍ਰੈਗੁਣ ਮਾਇਆ ਮੋਹ ਹੈ ਗੁਰਮੁਖ ਚੌਥਾ ਪਦ ਪਾਏ, ਕਰ ਕਿਰਪਾ ਮੇਲਿਓਨੇ ਹਰ ਨਾਮ ਸਿਆਮਣ ਆਏ, ਪੋਤੇ ਜਿਨ ਕੇ ਪੁੰਨ ਹੈ ਤਿਨ ਸਤਸੰਗਤ ਮਿਲਾਏ, ਭਾਈ ਰੇ ਗੁਰਮਤ ਸਾਚ ਰਹਾਉ, ਸਾਚੋ ਸਾਚ ਕਮਾਉਣਾਉ ਸੱਚ ਸ਼ਬਦ ਮਿਲਾਉ ਰਹਾਉ, ਜਿਨੀ ਨਾਮ ਪਛਾਣਿਆ ਤਿਨ ਵਿਟੋ ਬਲ ਜਾਓ, ਆਪ ਛੋੜ ਚਰਨੀ ਲਗਾ ਚੱਲਾ ਤਿਨ ਕੇ ਭਾਏ, ਲਾਹਾ ਹਰ ਹਰ ਨਾਮ ਮਿਲੇ ਸਹਿਜੇ ਨਾਮ ਸਮਾਏ, ਬਿਨ ਗੁਰੂ ਮੈਲ ਨ ਪਾਈਏ ਨਾਮ ਨ ਪ੍ਰਾਪਤ ਹੋਏ, ਐਸਾ ਸਤਿਗੁਰੂ ਲੋੜ ਲੋ ਜਿੱਦੂ ਪਾਈਏ ਸੱਚ ਸੋਏ, ਅਸਰ ਸੰਘਾਰੇ ਸੁਖ ਵਸੇ ਜੋਤੀ ਭਾਵੇ ਸੋ ਹੋਏ, ਜਿਹਾ ਸਤਿਗੁਰੂ ਕਰ ਜਾਣਿਆ ਤਿਹੋ ਜਿਹਾ ਸੁਖ ਹੋਏ।

ਮਹੱਲਾ ਤੀਜਾ ਅੰਮ੍ਰਿਤ ਚੋੜ ਵਿਖਿਆ ਲੁਭਾਣੇ ਸੇਵਾ ਕਰੈ ਵਿੜਾਣੇ ਆਪਣਾ ਧਰਮ ਗਵਾਵੈ ਬੂਜੇ ਨਾਹੇ ਅਣਦਿਨੇ ਦੁੱਖ ਵਿਹਾਣੀ ਮਨੁ ਕਹਿੰਦਨ ਚੇਤੇ ਡੂੰਬੋਏ ਬਿਣ ਪਾਣੀ ਨਾਨਕ ਮਨ ਰੇ ਸਦਾ ਭਜੋ ਹਰ ਸ਼ਰਨ ਆਏ ਗੁਰ ਕਾ ਸ਼ਬਦ ਅੰਤਰ ਵਸੈ ਤਾਂ ਹਰ ਵਿਸਰਨ ਜਾਇ ਰਹਾਉ ਇਹ ਸਰੀਰ ਮਾਇਆ ਕਾ ਪੁਤਲਾ ਵਿੱਚ ਹੋਂ ਮੈਂ ਦੁਸ਼ਟੀ ਪਾਏ ਆਉਣ ਜਾਣਾ ਜੰਮਣ ਮਰਨ ਮਨ ਮੁਖ ਪਥ ਗਵਾਏ ਸਤਿਗੁਰ ਸੇਵ ਸਦਾ ਸੁਖ ਪਾਇਆ ਜੋਤੀ ਜੋਤ ਮਿਲਾਏ ਸਤਿਗੁਰ ਕੀ ਸੇਵਾ ਤਸੋ ਖਾਲੇ ਜੋ ਇੱਛੈ ਸੋ ਫਲ ਪਾਏ ਜਤ ਸਤ ਤਪ ਪਵਿੱਤ ਸਰੀਰ ਹਰ ਹਰ ਮਨ ਵਸਾਏ ਸਦਾ ਆਨੰਦ ਰਹੇ ਦਿਨ ਰਾਤੀ ਮਿਲ ਪ੍ਰੀਤਮ ਸੁਖ ਪਾਏ ਜੋ ਸਤਿਗੁਰੂ ਕੀ ਸਰਣਾਗਤੇ ਹਉ ਤਿਨਕੇ ਬਲ ਜਾਉ ਦਰ ਸੱਚੇ ਸੱਚੀ ਵਡਿਆਈ ਸਹਿਜੇ ਸਚ ਸਮਾਉ ਨਾਨਕ ਨਦਰੀ ਪਾਈਏ ਗੁਰਮੁਖ ਮੇਲ ਮਿਲਾਉ ਸ੍ਰੀ ਰਾਗ ਮਹੱਲਾ ਤੀਜਾ ਮਨ ਮੁਕਰਮ ਕੁਮਾਮ ਜੇ ਜਿਉਂ ਦੁਹਾਗਣ ਤਨ ਸਿੰਗਾਰ ਸਹਿਜੇ ਕੰਤਨ ਆਵੇ ਨਿਤ ਨਿਤ ਹੋਏ ਖੁਆਰ ਫਿਰ ਕਾ ਮਹਿਲ ਨ ਪਾਵੇ ਨਾ ਦਿਸੇ ਘਰ ਬਾਰ ਭਾਈ ਰੇ ਇੱਕ ਮਨ ਨਾਮ ਤੇ ਆਏ ਸੰਤਾ ਸੰਗਤ ਮਿਲ ਰਹੇ ਜਪ ਰਾਮ ਨਾਮ ਸੁਖ ਪਾਇ ਰਹਾ ਗੁਰਮੁਖ ਸਦਾ ਸੁਹਾਗਣੀ ਪੀ ਰੱਖਿਆ ਉਰਧਾਰ ਮਿੱਠਾ ਬੋਲੇ ਨਿਵ ਚਲੇ ਸਹਿਜੇ ਰਵੇ ਪਤਾਰ ਸੁਭਾਵੰਤੀ ਸੁਹਾਗਣੀ ਜਿਨ ਗੁਰ ਕਾਏ ਤੇ ਅਪਾਰ ਪੂਰੇ ਭਾਗ ਸਤਿਗੁਰ ਮਿਲੇ ਜਾਂ ਭਾਗੀ ਕਾਉ ਦੋ ਹੋਏ ਅੰਤਰੋਂ ਦੁੱਖ ਭਰਮ ਕੱਟੀਏ ਸੁਖ ਪ੍ਰਾਪਤ ਹੋਏ ਗੁਰ ਕੈ ਭਾਣ ਜੋ ਚੱਲੇ ਦੁੱਖ ਨਾ ਪਾਵੇ ਕੋਏ ਗੁਰ ਕੇ ਭਾਣ ਵਿੱਚ ਅੰਮ੍ਰਿਤ ਹੈ ਸਹਿਜੇ ਪਾਵੇ ਕੋਏ ਜਿੰਨਾ ਪ੍ਰਾਪਤ ਤਿਨ ਪਿਆ ਹਉਮੈ ਵਿੱਚੋਂ ਖੋਏ ਨਾਨਕ ਗੁਰਮੁਖ ਨਾਮ ਤੇ ਆਈ ਹੈ ਸੱਚ ਮਿਲਾਵਾ ਹੋਏ ਮਹੱਲ ਸ੍ਰੀ ਰਾਗ ਮਹੱਲਾ ਤੀਜਾ ਜਾਂ ਫਿਰ ਜਾਣੇ ਆਪਣਾ ਤਨ ਮਨ ਆਗੇ ਤਰੇ ਸੁਹਾਗਣੀ ਕਰਮ ਕਮਾਮ ਦੀਆਂ ਸਹੀ ਕਰਮ ਕਰੇ ਸਹਿਜ ਸੱਚ ਮਿਲਾਵੜਾ ਸੱਚ ਵਡਾਈ ਦੇ ਭਾਈ ਰੇ ਗੁਰ ਬਿਨ ਭਗਤ ਨਾ ਹੋਏ ਬਿਨ ਗੁਰ ਭਗਤ ਨਾ ਪਾਈਏ ਜੇ ਲੁੱਚੇ ਸਭ ਕੋਈ ਰਹਾਉ ਲਖ ਚੁਰਾਸੀ ਫਿਰ ਪਿਆ ਕਾਮਣ ਦੂਜੇ ਫਾਏ ਬਿਨ ਗੁਰ ਨੀਂਦ ਨ ਆਵੇ ਦੁਖੀ ਰਹਿਣ ਵਿਆਏ ਬਿਨ ਸ਼ਬਦ ਪਿਉਣਾ ਪਾਈਏ ਬਿਰਥਾ ਜਨਮ ਗਵਾਏ ਹਾਂ ਹਾਂ ਕਰਤੀ ਸਭ ਜਗ ਫਿਰੀ ਨਾ ਤਨ ਸੰਘ ਪੇ ਨਾਲ ਅੰਧੇ ਨਾਮ ਨ ਚੇਤੇ ਸਭ ਆਦੀ ਜਮਕਾਲ ਸਤਿਗੁਰ ਮਿਲਿਆ ਤਨ ਪਾਇਆ ਹਰ ਨਾਮ ਹਰਿਦੇ ਸਮਾਰ ਨਾਮ ਹਿਰਦੇ ਸੇ ਨਿਰਮਲੇ ਗੁਰ ਕੇ ਸਹਿ ਸੁਭਾਏ ਮਨ ਤਨ ਰਤਾ ਰੰਗ ਸਿਓ ਰਸਨਾ ਰਸਨ ਸਾਏ ਨਾਨਕ ਰੰਗਣਾ ਉਤਰੇ ਜੋ ਹਰ ਤੁਰ ਛੋਡਿਆ ਲਾਏ ਸ੍ਰੀ ਰਾਗ ਮਹੱਲਾ ਤੀਜਾ ਗੁਰਮੁਖ ਕਿਰਪਾ ਕਰੇ ਭਗਤ ਗੁਰਮੁਖ ਕਿਰਪਾ ਕਰੇ ਭਗਤ ਕੀ ਜੈ ਬਿਨ ਗੁਰ ਭਗਤ ਨਾ ਹੋਈ ਆਪੇ ਆ ਮਿਲਾਏ ਬੂਜੇ ਤਾਂ ਨਿਰਮਲ ਹੋਵੇ ਸੋਏ ਹਰ ਜਿਉ ਸਾਚਾ ਸਾਚੀ ਬਾਣੀ ਸ਼ਬਦ ਮਿਲਾਵਾ ਹੋਈ ਭਾਈ ਰੇ ਭਗਤ ਹੀਨ ਕਾਹੇ ਜਗ ਆਇਆ ਪੂਰੇ ਗੁਰ ਕੀ ਸੇਵ ਨ ਕਿੰਨੀ ਬਿਰਥਾ ਜਨਮ ਗੁਆਏ ਰਹਾ ਆਪੇ ਜਗ ਜੀਵਨ ਸੁਖਦਾਤਾ ਆਪੇ ਬਖਸ਼ ਮਿਲਾਏ ਜੀ ਜਾਂਦੇ ਕਿਆ ਚੰਕਿਆ ਵਿਚਾਰੇ ਕਿਆ ਕੁਆਕ ਸੁਣਾਏ ਗੁਰਮੁਖ ਆਪੇ ਦੇ ਵਡਿਆਈ ਆਪੇ ਸੇਵ ਕਰਾਏ ਦੇ ਕੁਟੁੰਬ ਮੋਲ ਬਹਣ ਚਲਦਿਆ ਨਾਲ ਨਾ ਜਾਏ ਸਤਿਗੁਰ ਸੇਵ ਗੁਣਿਧਾਨ ਪਾਇਆ ਤਿਸ ਦੀ ਕੀਮ ਨਾ ਪਾਏ ਹਰ ਪ੍ਰਭ ਸਕਾ ਮੀਤ ਪ੍ਰਭ ਮੇਰਾ ਅੰਤ ਹੋਏ ਸਹਾਏ ਆਪਣੇ ਮਨਚਿਤ ਕਹੇ ਕਹਾਏ ਬਿਨ ਗੁਰੇ ਆਪ ਨਾ ਜਾਏ ਹਰ ਜਿਉ ਦਾਤਾ ਭਗਤ ਵਚਲਾਏ ਕਰ ਕਿਰਪਾ ਮਨ ਵਸਾਏ ਨਾਨਕ ਸੋਭਾ ਸੁਰਤ ਦੇ ਪ੍ਰਭ ਆਪੇ ਗੁਰਮੁਖ ਦੇ ਵਡਿਆਈ ਸ੍ਰੀ ਰਾਗ ਮਹੱਲਾ ਪੰਜਵਾਂ ਸ੍ਰੀ ਰਾਗ ਮਹੱਲਾ ਤੀਜਾ
ਧਨ ਜਨਨੀ ਜਿਨ ਜਾਇਆ ਧਨ ਪਿਤਾ ਪ੍ਰਧਾਨ ਮੇਰੇ ਮਨ ਸਤਿਗੁਰੂ ਸੇਵ ਪ੍ਰਵਾਇਆ ਵਿੱਚੋਂ ਗਿਆ ਗੁਮਾਨ ਦਰ ਸੇਵਨ ਸੰਤ ਜਨ ਖੜੇ ਪਾਇਨ ਗੁਣੀ ਨਿਧਾਨ ਮੇਰੇ ਮਨ ਗੁਰਮੁਖ ਧਿਆਏ ਹਰ ਸੋਏ ਗੁਰ ਕਾ ਸ਼ਬਦ ਮਨ ਵਸੇ ਮਨ ਤਨ ਨਿਰਮਲ ਹੋਏ ਰਹਾਉ ਕਰ ਕਿਰਪਾ ਕਰ ਆਇਆ ਪੇ ਮਿਲਿਆ ਆਏ ਗੁਰ ਸ਼ਬਦੀ ਸਲਾਹੀਏ ਰੰਗੇ ਸਹਿ ਸੁਹਾਏ ਸੱਚੇ ਸੱਚ ਸਮਾਹੇ ਆ ਮਿਲ ਰਹੇ ਨਾ ਵਿਛੜ ਜਾਏ ਨਾਨਕ ਜੋ ਚੀਜ਼ ਕਰਨਾ ਸੋ ਕਰੇ ਆ ਅਵਰਣਾ ਕਰਨਾ ਜਾਏ ਚਿਰੀ ਵਿੱਚ ਨਾ ਮੇਲਣ ਸਤਿਗੁਰੂ ਪੰਨੇ ਪਾਏ ਆਪੇ ਕਾਰ ਕਰਾਏ ਸੀ ਅਵਰਣ ਕਰਨਾ ਜਾਏ ਮੰਤਨ ਰੱਤਾ ਰੰਗ ਸਿਓ ਹੋਮੇ ਤਜ ਵਿਕਾਰ ਐਣ ਸਿਰ ਦੇ ਰਵਰੇ ਨਿਰਭਉ ਨਾਮ ਨਿਰੰਕਾਰ ਨਾਨਕ ਆਪ ਮਿਲਾਏ ਅਣੇ ਪੂਰੇ ਸ਼ਬਦ ਅਪਾਰ ਸ੍ਰੀ ਰਾਗ ਮਹੱਲਾ ਤੀਜਾ ਗੋਬਿੰਦ ਗੁਣੀ ਨਿਧਾਨ ਹੈ ਅੰਤ ਨਾ ਪਾਇਆ ਜਾਏ ਕਥਨੀ ਬਦਨੀ ਨਾ ਪਾਈਏ ਹੋਮੈ ਵਿੱਚੋ ਜਾਏ ਸਤਿਗੁਰ ਮਿਲੇ ਵਸਤ ਪੈਰ ਚੇ ਆਵਸੇ ਮਣ ਆਏ ਭਾਈ ਰੇ ਗੁਰਮੁਖ ਬੂਝੇ ਕੋਏ ਬਿਨ ਬੂਝੇ ਕਰਮ ਕੁਮਾਵਨੇ ਜਨਮ ਪਦਾਰਥ ਕੋਏ ਰਹਾਉ ਜਿੰਨੀ ਚਾਖਿਆ ਤਿੰਨੀ ਸਾਧ ਪਾਏ ਆ ਬਿਨ ਚਾਖੇ ਭਰਮ ਭੁਲਾਏ ਅੰਮ੍ਰਿਤ ਸਾਚਾ ਨਾਮ ਹੈ ਕਹਿਣਾ ਕਛੂ ਨ ਜਾਏ ਪੀਵਤ ਹੂ ਪ੍ਰਵਾਨ ਭਇਆ ਪੂਰੇ ਸਭ ਸਮਾਏ ਆਪੇ ਦੇ ਤਪਾਈ ਹੋਰ ਕਰਨਾ ਕਛੂ ਨ ਜਾਏ ਦੇਵਨ ਵਾਲੇ ਕੇ ਹੱਥ ਦਾਤ ਹੈ ਗੁਰੂ ਦੁਆਰੇ ਪਾਏ ਜਿਹਾ ਕੀਰਤਨ ਤਿਹਾ ਹੁਆ ਜਿਹੇ ਕਰਮ ਕਮਾਏ ਜਤ ਸਤ ਸੰਜਮ ਨਾਮ ਹੈ ਇੰਨਾ ਵੇ ਨਿਰਮਲ ਨਾ ਹੋਏ ਪੂਰੇ ਭਾਗ ਨਾਮਣ ਵਸੇ ਸਤ ਮਿਲਾਵਾ ਹੋਏ ਨਾਨਕ ਸਹਿਜਹੀ ਰੰਗ ਵਰਤਦਾ ਹਰ ਗੁਣ ਪਾਵੇ ਸੋਏ ਸ੍ਰੀ ਰਾਗ ਮਹੱਲਾ ਤੀਜਾ ਕਾਇਆ ਸਾਧੇ ਉਰ ਤਪ ਕਰੇ ਵਿੱਚੋਂ ਹੋਮੇ ਜਾਏ ਅਧਿਆਤਮ ਕਰਮ ਜੇ ਕਰੇ ਨਾਮ ਨ ਕਵੀ ਪਾਏ ਗੁਰ ਕੇ ਸ਼ਬਦ ਜਿਤ ਮਰੇ ਹਰ ਨਾਮ ਵਸੇ ਮਣ ਆਏ ਸੁਣ ਮਨ ਮੇਰੇ ਪਾ ਸਤਿਗੁਰ ਸ਼ਰਨਾ ਗੁਰ ਪ੍ਰਸਾਦੀ ਛੂਟੀਏ ਵਿਖ ਸ਼ਬਦ ਪਾਸ਼ ਵਿਖ ਭਾਵ ਚਲੇ ਸ਼ਬਦ ਗੁਰ ਤਰਨਾ ਰਹਾ ਤ੍ਰੈਗੁਣ ਸਭਾ ਧਾਤ ਹੈ ਦੂਜਾ ਭਾਵ ਵਿਕਾਰ ਪੰਡਿਤ ਪੜੇ ਬੰਧਨ ਮੋਹ ਬੰਧ ਨਹਿ ਬੂਝੇ ਵਿਖਿਆ ਪਿਆਰ ਸਤਿਗੁਰ ਮਿਲੇ ਉਲਟੀ ਪਾਈ ਛੂਟੇ ਚ ਸਤਿਗੁਰੂ ਮਿਲੇ ਉਲਟੀ ਛੁੱਟੀ ਚੌਥੇ ਪਦ ਪੁਗ ਦੁਆਰ ਗੁਰ ਤੇ ਮਾਰਗ ਪਾਈਏ ਚੁੱਕੇ ਮੂਹ ਗੁਬਾਰ ਸ਼ਬਦ ਮਰੇ ਤਾਂ ਉਬਰੇ ਪਾਏ ਮੁਖ ਦੁਆਰ ਗੁਰ ਪ੍ਰਸਾਦੀ ਮਿਲੇ ਸੱਚ ਨਾਮ ਕਰਤਾਰ ਇਹ ਮਨੋਵਾਤ ਸਬਲ ਹੈ ਛੱਡਣ ਕਿਤੇ ਉਪਾਏ ਦੂਜੇ ਭਾਏ ਦੁਖ ਲਾਇੰਦਾ ਬਹੁਤੀ ਦੇ ਸਜਾਏ ਨਾਨਕ ਨਾਮ ਲੈ ਕੇ ਸੇ ਉਬਰੇ ਹੋਮੇ ਸ਼ਬਦ ਜਲਾਏ ਸ੍ਰੀ ਰਾਗ ਮਹੱਲਾ ਤੀਜਾ ਕਿਰਪਾ ਕਰੇ ਗੁਰੂ ਪਾਈਏ ਹਰ ਨਾਮ ਦੇ ਦ੍ਰਿੜਾਏ ਬਿਨ ਗੁਰੂ ਕਿਣੇ ਨਾ ਪਾਇਓ ਬਿਰਥਾ ਜਨਮ ਗੁਆਏ ਮਾਣੂ ਕਰਮ ਕਮਾਮ ਦੇ ਦਰਗੇ ਮਿਲੇ ਸਜਾਏ ਮਨ ਸੇ ਦੂਜਾ ਭਾਉ ਚੁਗਾਏ ਅੰਤਰ ਤੇਰੇ ਹਰ ਵਸੇ ਗੁਰ ਸੇਵਾ ਸੁਖ ਪਾਏ ਰਹਾ ਸੱਚ ਬਾਣੀ ਸੱਚ ਸ਼ਬਦ ਹੈ ਜਾਂ ਸੱਚ ਤੇਰੇ ਪਿਆਰ ਹਰ ਕਾ ਨਾਮ ਮਨ ਵਸੇ ਹੋਮੇ ਕ੍ਰੋਧ ਨਿਵਾਰ ਮਨ ਨਿਰਮਲ ਨਾਮ ਤੇ ਆਏ ਤਾਂ ਪਾਏ ਮੋਖ ਦੁਆਰ ਹੋਮੇ ਵਿੱਚ ਜਗ ਬਿਨ ਸਦਾ ਮਰਜਨ ਮੇ ਆਵੇ ਜਾਏ ਮਾਨਮੁਖ ਸ਼ਬਦ ਨ ਜਾਣਨੇ ਜਾਸਣ ਪਤ ਗੁਆਏ ਗੁਰ ਸੇਵਾ ਨਾ ਪਾਈਏ ਸੱਚੇ ਰਹਿ ਸਮਾਏ ਸ਼ਬਦ ਮੰਨੇ ਗੁਰ ਪਾਈਏ ਵਿੱਚੋਂ ਆਪ ਗੁਆਏ ਅਣਦਿਨ ਭਗਤ ਕਰੇ ਸਦਾ ਸੱਚ ਕੀ ਲਿਬਲਾਏ ਨਾਮ ਪਦਾਰਥ ਮਨੁਸਿਆ ਨਾਨਕ ਸਹਿ ਸੁਹਾਏ ਸ੍ਰੀ ਰਾਗ ਮਹੱਲਾ ਤੀਜਾ ਜਿੰਨੀ ਪੁਰਖੀ ਸਤਿਗੁਰਨਾ ਸੇਵਿਆ ਸੇ ਦੁਖੀਏ ਜੁਗ ਚਾਰ ਕਰ ਹੁੰਦਾ ਪੁਰਖ ਨ ਪਛਾਣਿਆ ਮਾਨ ਮੁਠੇ ਅਹੰਕਾਰ ਸਤਿਗੁਰੂ ਕਾ ਫਿਟਕਿਆ ਮੰਗ ਥੱਕੇ ਸੰਸਾਰ
ਸੱਚਾ ਸ਼ਬਦ ਨ ਸੇਵਿਓ ਸਭ ਕਾ ਸਵਾਰਨ ਹਾਰ ਮਨ ਮੇਰੇ ਸਦਾ ਹਰ ਵੇਖਾ ਦੂਰ ਜਨਮ ਮਰਨ ਦੁੱਖ ਪਰ ਹਰੇ ਸ਼ਬਦ ਰਿਹਾ ਭਰਪੂਰ ਹਾਉ ਸੱਚ ਸਲਾਣ ਸੇ ਸੱਚੇ ਸੱਚਾ ਨਾਮ ਧਾਰ ਸੱਚੀ ਕਾਰ ਕਮਾਵਣੀ ਸੱਚੇ ਨਾਲ ਪਿਆਰ ਸੱਚਾ ਸਾ ਵਰਤਦਾ ਕੋਈ ਨਾ ਮਿਟਨ ਹਾਰ ਮਾਨੁ ਕਮੈਲ ਨਾ ਪਾਇਨੀ ਕੂੜ ਮੁਠੇ ਅੰਕੁੜਿਆਰ ਹਉਮੈ ਕਰਤਾ ਜਗ ਮੁਆ ਗੁਰਬਿਨ ਕੋਰ ਅੰਧਾਰ ਮਾਇਆ ਮੋਹ ਵਿਸਾਰਿਆ ਸੁਖ ਦਾਤਾ ਦਾ ਤਾਰੇ ਸਤਿਗੁਰੂ ਸੇਵਾ ਤੋਂ ਉਪਰੇ ਸੱਚ ਰੱਖੇ ਗੁਰੂ ਧਾਰ ਕਿਰਪਾ ਤੇ ਹਰ ਪਾਈਏ ਸੱਚ ਸ਼ਬਦ ਵਿਚਾਰ ਸਤਿਗੁਰੂ ਸੇ ਮਨ ਨਿਰਮਲਾ ਹੁਮੇ ਤਜ ਵਿਕਾਰ ਆਪ ਛੋੜ ਜੀਵਤ ਮਰੇ ਗੁਰ ਕੇ ਸ਼ਬਦ ਵਿਚਾਰ ਧੰਦਾ ਤਾਵਤ ਰਹਿ ਗਏ ਲਾਗਾ ਸੱਚ ਪਿਆਰ ਸੱਚ ਰਿਤੇ ਮੁਖ ਉਜਲੇ ਤੇ ਸੱਚੇ ਦਰਬਾਰ ਸਤਿਗੁਰੂ ਪੁਰਖ ਨਾ ਮੰਨਿਓ ਸ਼ਬਦ ਨ ਲਗੋ ਪਿਆਰ ਰਸਨਾਨ ਦਾਨ ਜੇਤਾ ਕਰੇ ਦੂਜੇ ਪਾਏ ਕੁਵਾਰ ਹਰ ਜੀਵ ਆਪਣੀ ਕਿਰਪਾ ਕਰੇ ਤਾਂ ਲਾਗੇ ਲਾਗੇ ਨਾਮ ਪਿਆਰ ਨਾਨਕ ਨਾਮ ਸੰਭਾਲ ਤੋਂ ਗੁਰ ਕੈ ਹੇ ਤਿਉਪਾਰ ਸ੍ਰੀ ਰਾਗ ਮਹੱਲਾ ਤੀਜਾ ਕਿਸ ਹੋ ਸੇਵੀ ਕਿਆ ਜਪ ਕਰੀ ਸਤਿਗੁਰੂ ਪੁੱਛੋ ਜਾਏ ਸਤਿਗੁਰੂ ਕਾ ਪਾਣਾ ਮਨ ਲਏ ਵਿੱਚੋ ਆਪ ਗੋ ਆਏ ਇਹ ਸੇਵਾ ਚਾਕਰੀ ਨਾਮ ਸਿਮਣ ਆਏ ਨਾਮੇ ਹੀ ਤੇ ਸੁਖ ਪਾਈਏ ਸੱਚੇ ਸਭ ਸੁਹਾਏ ਮਨ ਮੇਰੇ ਅਣ ਦਿਨ ਜਾ ਖਰਚੇਤ ਆਪਣੀ ਖੇਤੀ ਰੱਖ ਲੈ ਕੂੰਜ ਪੜੇਗੀ ਖੇਤ ਰਹਾਉ ਮਨ ਕੇ ਇੱਛਾ ਪੂਰੀਆਂ ਸ਼ਬਦ ਰਿਹਾ ਭਰਪੂਰ ਭੈ ਭਾਏ ਭਗਤ ਕਰੈ ਦਿਨ ਰਾਤੀ ਹਰ ਜੋ ਵੇਖੇ ਸਦਾ ਹਦੂਰ ਸੱਚੇ ਸ਼ਬਦ ਸਦਾ ਮਨ ਰਾਤ ਭਰਮ ਗਿਆ ਸਰੀਰੋਂ ਦੂਰ ਨਿਰਮਲ ਸਾਹਿਬ ਪਾਇਆ ਸਾਚਾ ਗੁਣੀ ਗਹੀਰ ਜਾਗੇ ਸੋ ਜੋ ਜਾਗੇ ਸੇ ਉਬਰੇ ਸੁੱਤੇ ਗਏ ਮੁਹਾਏ ਸੱਚਾ ਸ਼ਬਦ ਨਾ ਛਾਣਿਓ ਸੁਪਨਾ ਗਿਆ ਵਿਹਾਇ ਸੁਣੇ ਘਰ ਘਾ ਪਾਹੁਣਾ ਜਿਉ ਆਇਆ ਤਿਉਂ ਜਾਏ ਮਾਨਮੁਖੀ ਜਨਮ ਵਿਰਥਾ ਗਿਆ ਕਿਆ ਮੋਦੇ ਸੀ ਜਾਏ ਸਭ ਕੁਛ ਆਪੇ ਆਪ ਹੈ ਹਉਮੈ ਵਿੱਚ ਕਹਿ ਨਾ ਜਾਏ ਗੁਰ ਕੇ ਸ਼ਬਦ ਪਛਾਣੀਏ ਦੁਖ ਹਉਮੈ ਵਿੱਚੋਂ ਗੁਆਏ ਸਤਿਗੁਰੂ ਸੇਵਣੇ ਆਪਣਾ ਹੋ ਤਿਨਕੇ ਲਾਗੋ ਪਾਏ ਨਾਨਕ ਦਰ ਸੱਚੇ ਸਚਿਆਰ ਹੈ ਹੋ ਤਿਨ ਬਲਹਾਰੇ ਜਾ ਸ੍ਰੀ ਰਾਗ ਮਹੱਲਾ ਤੀਜਾ ਜੇ ਵੇਲਾ ਵਕਤ ਵਿਚਾਰੀਏ ਤਾਂ ਕਿਤ ਵੇਲਾ ਭਗਤ ਹੋਏ ਅਣਦਿਨ ਨਾਮੇ ਰਤਿਆ ਸੱਚੇ ਸੱਚੀ ਸੋਏ ਇੱਕ ਤਿਲ ਪਿਆਰਾ ਵਿਸਰੈ ਭਗਤ ਕਨੇ ਹੀ ਹੋਏ ਮਨ ਤਨ ਸੀਤਲ ਸਾਚ ਸਿਓ ਸਾਸ ਨ ਬਿਰਥਾ ਕੋਏ ਮੇਰੇ ਮਨ ਹਰ ਕਾ ਨਾਮ ਤੇ ਆਏ ਸਾਚੀ ਭਗਤ ਤਾਂ ਥੀਏ ਜਾਂ ਹਰ ਵਸੇ ਮਣ ਆਏ ਰਹਾਉ ਸਹਿਜੇ ਖੇਤੀ ਰਾਈਏ ਸੱਚ ਨਾਮ ਬੀਜ ਪਾਏ ਖੇਤੀ ਜੰਮੀ ਅਗਲੀ ਮੁਆ ਰਜਾ ਸਹਿ ਸੁਹਾਏ ਗੁਰ ਕਾ ਸ਼ਬਦ ਅੰਮ੍ਰਿਤ ਹੈ ਜਿਤ ਪੀਤੇ ਤਿਖ ਜਾਏ ਇਹ ਮਨ ਸਾਚਾ ਸਚਰਤਾ ਸੱਚੇ ਰਿਆ ਸਮਾਏ ਆਖਣ ਵੇਖਣ ਬੋਲਣ ਚ ਸ਼ਬਦੇ ਆਖਣ ਵੇਖਣ ਬੋਲਣਾ ਸ਼ਬਦੇ ਰਿਆ ਸਮਾਏ ਬਾਣੀ ਵੱਜੀ ਚੋ ਜੁਗੇ ਸੱਚੋ ਸੱਚ ਸੁਣਾਏ ਹੁਮੇ ਮੇਰਾ ਰਹਿ ਗਿਆ ਸੱਚੇ ਲਿਆ ਮਿਲਾਏ ਤਿਨ ਕੋ ਮਹਿਲ ਹਦੂਰ ਹੈ ਜੋ ਸੱਚ ਰਹਿ ਲਿਵਲਾਏ ਨਦਰੀ ਨਾਮ ਤੇ ਆਈ ਹੈ ਬਿਨ ਕਰਮਾ ਪਾਇਆ ਨਾ ਜਾਏ ਪੂਰੇ ਭਾਗ ਸਾਧ ਸੰਗਤ ਲਏ ਸਤਿਗੁਰੂ ਭੇਟੇ ਜਿਸ ਆਏ ਅਣਦਿਨ ਨਾਮੇ ਰਤਿਆ ਦੁੱਖ ਵਿਖਿਆ ਵਿੱਚੋਂ ਜਾਏ ਨਾਨਕ ਸ਼ਬਦ ਮਿਲਾ ਬੜਾ ਨਾਮੇ ਨਾਮ ਸਮਾਏ ਸ੍ਰੀ ਰਾਗ ਮਹੱਲਾ ਤੀਜਾ ਆਪਣਾ ਪੋਤ ਨੂੰ ਪਾਏ ਨੇ ਜਿਨ ਗੁਰ ਕਾ ਸ਼ਬਦ ਵਿਚਾਰੇ
ਸਤ ਸੰਗਤੀ ਸਦਾ ਮਿਲੇ ਸੱਚੇ ਕੇ ਗੁਣ ਸਾਰ ਦੁਬਦਾ ਮਹਿਲ ਚੁਕਾਇਨ ਹਰ ਰੱਖਿਆ ਉਲਤਾਰ ਸੱਚੀ ਬਾਣੀ ਸੱਚ ਮਨ ਸੱਚੇ ਨਾਲ ਪਿਆਰ ਮਨ ਰੇ ਮਨ ਮੇਰੇ ਹਉਮੈ ਮਹਿਲ ਫਰਨਾਲ ਹਰ ਨਿਰਮਲ ਸਦਾ ਸੋਹਣਾ ਸ਼ਬਦ ਸੁਵਾਰਨ ਹਾਰ ਹਾਉ ਸੱਚੇ ਸ਼ਬਦ ਮਨ ਮੋਹਿਆ ਪ੍ਰਭਾਪੇ ਮਿਲਿਆ ਆਏ ਅਣਦਿਨ ਨਾਮੇ ਰਤਿਆ ਜੋਤੀ ਜੋਤ ਸਮਾਏ ਜੋਤੀ ਹੂੰ ਪ੍ਰਭ ਜਾਪਦਾ ਮੈਨੂੰ ਸਤਿਗੁਰੂ ਬੂਝਣ ਪਾਏ ਜਿਨ ਕੋ ਪੁਰਬ ਲਿਖਿਆ ਸਤਿਗੁਰੂ ਭੇਟਿਆ ਤਿਨ ਆਏ ਬਿਨ ਨਾਮੇ ਸਭ ਡੂਮਣੇ ਦੂਜੇ ਪਾਏ ਖੁਆਏ ਤਿਸ ਬਿਨ ਕੜੀ ਨਾ ਜੀਵਦੀ ਦੁਖੀ ਰਹਿਣ ਵਿਹਾਏ ਭਰਮ ਭੁਲਾਣਾ ਅੰਦਲਾ ਫਿਰ ਫਿਰ ਆਵੇ ਜਾਏ ਨਦਰ ਕਰੇ ਪ੍ਰਭ ਆਪਣੇ ਆਪੇ ਲਏ ਮਿਲਾਏ ਸਭ ਕੁਛ ਸੁਣਦਾ ਵੇਖਦਾ ਕਿਉਂ ਮੁੱਕਰ ਪਾਇਆ ਜਾਏ ਪਾਪੋ ਪਾਪ ਕਮਾਉਂਦੇ ਪਾਪੇ ਪਚੇ ਪਚਾਏ ਸੋ ਪ੍ਰਭ ਨਦਰਨ ਆਵੇ ਮਨ ਮੁਖ ਬੂਝ ਨਾ ਪਾਏ ਜਿਸ ਵਿਖਾਲੇ ਸੋਹੀ ਵੇਖੇ ਨਾਨਕ ਗੁਰਮੁਖ ਪਾਏ ਸ੍ਰੀ ਰਾਗ ਮਹੱਲਾ ਤੀਜਾ ਬਿਨ ਗੁਰ ਰੋਗ ਨਾ ਟੁੱਟੇ ਹਉਮੈ ਪੀੜ ਨ ਜਾਏ ਗੁਰ ਪ੍ਰਸਾਦੀ ਮਨ ਵਸੇ ਨਾਮੇ ਰਹਿ ਸਮਾਏ ਗੁਰ ਸ਼ਬਦੀ ਹਰ ਪਾਈ ਹੈ ਬਿਨ ਸ਼ਬਦੇ ਪਰਮ ਬੁਲਾਏ ਮਨ ਰੇ ਨਿਜ ਕਰ ਵਾਸਾ ਹੋਏ ਰਾਮ ਨਾਮ ਸਲਾਏ ਤੋਂ ਫਿਰ ਆਵਣ ਜਾਣ ਨਾ ਹੋਏ ਰਹਾਓ ਹਰ ਇੱਕੋ ਦਾਤਾ ਵਰਤਦਾ ਦੂਜਾ ਵਰਨਾ ਕੋਏ ਸ਼ਬਦ ਸਲਾਹੀ ਮਨ ਵਸੇ ਸਹਿਜੇ ਹੀ ਸੁਖ ਹੋਏ ਸਭ ਨਦਰੀ ਅੰਦਰ ਵੇਖਦਾ ਜੈ ਪਾਵੇ ਤੈਂ ਦੇ ਉਮੇ ਸੁਭਾ ਗਣਤ ਹੈ ਗਣਤੇ ਨੋ ਸੁਖੋ ਨਾਇ ਬੇਕੀ ਕਾਰ ਕਮਾਵਣੇ ਬਿਖੀ ਮਾਏ ਸਮਾਏ ਬਿਨ ਨਾਮੇ ਠੌਰ ਨਾ ਪਾਇਨੀ ਜੰਪੁਰ ਦੁਖ ਸਹਾਏ ਜਿਉ ਪੁਣ ਸਭ ਤੇ ਸਕਦਾ ਤਿਸੇ ਦਾ ਅਧਾਰ ਗੁਰੂ ਪ੍ਰਸਾਦੀ ਬੂਝੇ ਤਾਂ ਪਾਏ ਮੁਖ ਦੁਆਰ ਨਾਨਕ ਨਾਮ ਸਲਾਏ ਤੋਂ ਅੰਤ ਨਾ ਪਾਰਾ ਵਾਰ ਸ੍ਰੀ ਰਾਗ ਮਹੱਲਾ ਤੀਜਾ ਤਿੰਨਾ ਆਨੰਦ ਸਦਾ ਸੁਖ ਹੈ ਜਿਨ੍ਹਾਂ ਸੱਚ ਨਾਮ ਆਧਾਰ ਗੁਰ ਸ਼ਬਦੀ ਸਜ ਪਾਇਆ ਦੁਖ ਨਿਵਾਰਨ ਹਾਰ ਸਦਾ ਸਦਾ ਸੱਚੇ ਗੁਣ ਗਾਵੇ ਸੱਚੇ ਨਾਏ ਪਿਆਰੇ ਕਿਰਪਾ ਕਰਕੇ ਆਪਣੇ ਦਿੱਤੋਂ ਭਗਤ ਭੰਡਾਰ ਮਨ ਰੀ ਸਦਾ ਆਨੰਦ ਗੁਣ ਗਾਏ ਸੱਚੀ ਬਾਣੀ ਹਰ ਪਾਈਏ ਹਰ ਸਿਉ ਰਹਿ ਸਮਾਇ ਰਹਾਉ ਸੱਚੀ ਭਗਤੀ ਮਨ ਲਾਲਥੀਆ ਰਤਾ ਸਹਿ ਸੁਹਾਏ ਗੁਰੂ ਸ਼ਬਦੀ ਮਨ ਮੋਹਿਆ ਕਹਿਣਾ ਕਛੂ ਨ ਜਾਏ ਜਿਹਾ ਰਤੇ ਸ਼ਬਦ ਸੱਚੇ ਅੰਮ੍ਰਿਤ ਪੀਵੇ ਰਸ ਗੁਣ ਗਾਏ ਗੁਰਮੁਖੇ ਰੰਗ ਪਾਈਏ ਜਿਸਨੂੰ ਕਿਰਪਾ ਕਰੇ ਰਜਾਏ ਸੰਸਾਰ ਇਹ ਸੰਸਾਰ ਹੈ ਸੁੱਤਿਆਂ ਰਹਿਣ ਵਿਹਾਏ ਇੱਕ ਆਪਣੇ ਭਾਣੇ ਕੱਢ ਲੈਣ ਆਪੇ ਲੈਣ ਮਿਲਾਏ ਆਪੇ ਹੀ ਆਵ ਮਨ ਵਸਿਆ ਮਾਇਆ ਮੋਹ ਚੁਕਾਏ ਨਾਮ ਵਡਾਈ ਦਿੱਤੀ ਅਨ ਨਾਨੇ ਗੁਰਮੁਖ ਦੇ ਬੁਝਾਏ ਸਭਨਾ ਕਾ ਦਾਤਾ ਏਕ ਹੈ ਭੁੱਲਿਆ ਲੈ ਸਮਝਾਏ ਇੱਕ ਆਪੇ ਆਪ ਖਵਾਏ ਨੇ ਦੂਜੇ ਛੱਡਣ ਲਾਏ ਗੁਰਮਤੀ ਹਰ ਪਾਈ ਹੈ ਜੋਤੀ ਜੋਤ ਮਿਲਾਏ ਅਣਦਿਨਾ ਮੇਰਤਿਆ ਨਾਨਕ ਨਾਮ ਸਮਾਏ ਸ੍ਰੀ ਰਾਗ ਮਹੱਲਾ ਤੀਜਾ ਗੁਣਵੰਤੀ ਸੱਚ ਪਾਏ ਆ
ਤ੍ਰਿਸ਼ਨਾ ਤਜ ਵਿਕਾਰ ਗੁਰ ਸ਼ਬਦੀ ਮਨ ਰੰਗਿਆ ਰਸਨਾ ਪ੍ਰੇਮ ਪਿਆਰ ਬਿਨ ਸਤਿਗੁਰੂ ਕਿਣੇ ਨ ਪਾਇਓ ਕਰ ਵੇਖੋ ਮਨ ਵਿਚਾਰ ਮਨ ਕੁਮੈਲ ਨਾ ਉਤਰੇ ਜਿਚਰ ਗੁਰ ਸ਼ਬਦ ਨ ਕਰੇ ਪਿਆਰ ਮਨ ਮੇਰੇ ਸਤਿਗੁਰ ਕੇ ਭਾਣੇ ਚੱਲ ਨਿਜ ਕਰਵਸੈ ਅੰਮ੍ਰਿਤ ਪੀਵੈ ਤਾਂ ਸੁਗਲਹਿ ਮਹਲ ਰਹਾਉ ਆਉ ਗੁਣਵੰਤੀ ਗੁਣ ਕੋ ਨਹੀਂ ਬਹਿਨ ਮਿਲੇ ਹਦੂਰ ਮਾਣਮੁਖ ਸ਼ਬਦ ਨਾ ਜਾਣੇ ਅਵਗੁਣ ਸੋ ਪ੍ਰਭ ਦੂਰ ਜਿੰਨੀ ਸੱਚ ਪਛਾਣਿਆ ਸੱਚ ਰਤੇ ਗੁਪਰਪੂਰ ਗੁਰੂ ਸ਼ਬਦੀ ਮਨ ਵੇਦਿਆ ਪ੍ਰਭ ਮਿਲਿਆ ਆਪ ਹਦੂਰ ਆਪੇ ਰੰਗਣ ਰੰਗਿਣ ਸ਼ਬਦੇ ਲੈਣ ਮਿਲਾਏ ਸੱਚਾ ਰੰਗਣਾ ਉਤਰੇ ਜੋ ਸੱਚ ਰਤੇ ਲਿਵਲਾਏ ਚਾਰੇ ਕੁੰਡਾਂ ਭਵਤ ਕੈ ਮਨਮੁਖ ਬੂਝ ਨ ਪਾਏ ਜੇ ਸਤਿਗੁਰੂ ਮਿਲੇ ਸੋ ਮਿਲੇ ਸੱਚੇ ਸ਼ਬਦ ਸਮਾਏ ਮਿੱਤਰ ਕਨੇਰੇ ਕਰ ਥਕੀ ਮੇਰਾ ਦੁੱਖ ਕੱਟੈ ਕੋਏ ਮੇਰੇ ਪ੍ਰਤਮ ਦੁੱਖ ਕੱਟਿਆ ਸ਼ਬਦ ਮਿਲਾਵਾ ਹੋਏ ਸੱਚ ਖੱਟਣਾ ਸੱਚ ਰਸ ਹੈ ਸੱਚੇ ਸੱਚੀ ਸੋਏ ਸੱਚ ਮਿਲੇ ਸਿਨ ਵਿਛੜੇ ਨਾਨਕ ਗੁਰਮੁਖ ਹੋਏ ਸ੍ਰੀ ਰਾਗ ਮਹੱਲਾ ਤੀਜਾ ਆਪੇ ਕਾਰਨ ਕਰਤਾ ਕਰੇ ਸ੍ਰਿਸ਼ਟ ਦੇਖੇ ਆਪ ਉਪਾਏ ਸਭ ਇੱਕੋ ਇੱਕ ਵਰਤਦਾ ਅਲਖ ਨਾ ਲਖਿਆ ਜਾਏ ਆਪੇ ਪ੍ਰਭੂ ਦਿਆਲ ਹੈ ਆਪੇ ਦੇਹ ਬੁਝਾਏ ਗੁਰਮਤੀ ਸਦਮਨ ਵਸਿਆ ਸੱਚ ਰਹਿ ਲਿਵ ਲਾਏ ਮਨ ਮੇਰੇ ਗੁਰ ਕੀ ਮਨ ਲੈ ਰਜਾਏ ਮਨ ਤਨ ਸੀਤਲ ਸਭ ਥੀਏ ਨਾਮ ਵਸੇ ਮਣ ਆਏ ਰਹਾਉ ਜਿਨ ਕਰਨ ਕਾਰਨ ਧਾਰਿਆ ਸੋਈ ਸਾਰ ਕਰੇ ਗੁਰ ਕੈ ਸ਼ਬਦ ਪਛਾਣੀਏ ਜਾਪੇ ਨਦਰ ਕਰੇ ਸੇ ਜਨ ਸ਼ਬਦੇ ਸੋਹਣੇ ਤੇ ਸੱਚੇ ਦਰਬਾਰ ਹੈ ਗੁਰਮੁਖ ਸੱਚੇ ਸ਼ਬਦ ਤੇ ਆਪ ਮਿਲੇ ਕਰਤਾਰੇ ਗੁਰਮਤੀ ਸੱਚ ਸਲਾਹਨਾ ਜਿਸਦਾ ਅੰਤ ਨ ਪਾਰਾ ਵਾਰ ਕਟਕੜਿਆ ਪੇ ਹੁਕਮ ਵਸੇ ਹੁਕਮੇ ਕਰੇ ਵਿਚਾਰ ਗੁਰ ਸ਼ਬਦੀ ਸਲਾਹੀਏ ਹੁਮੈ ਵਿੱਚੋਂ ਖੋਏ ਸਤਨ ਨਾਵੇਂ ਬਾਹਰੀ ਔਗੁਣਵੰਤੀ ਰੋਏ ਸੱਚ ਸਲਾਹੀ ਸੱਚ ਲਗਾ ਸੱਚੇ ਨਾਏ ਤ੍ਰਿਪਤ ਹੋਏ ਗੁਣ ਵਿਚਾਰੇ ਗੁਣ ਸੰਗ੍ਰਹਿ ਅਵਗੁਣ ਕੱਢਾਂ ਧੋਏ ਆਪੇ ਮੇ

ਪ੍ਰਭ ਸੋਏ ਸ੍ਰੀ ਰਾਗ ਮਹੱਲਾ ਤੀਜਾ ਸੁਣ ਸੁਣ ਕਾਮ ਕਹਿਲੀਏ ਕਹਿ ਚੱਲੇ ਬਾਲ ਉਡਾਏ ਆਪਣਾ ਫਿਰਨਾ ਵਿਛਾਨੇ ਕਿਆ ਮੋਹ ਦੇ ਸੇ ਜਾਏ ਜਿਨੀ ਸਖੀ ਕੰਤ ਪਛਾਣਿਆ ਹਾਂ ਤਿਨਕੇ ਲਾਗੋ ਪਾਏ ਤਿਨਹੀ ਜੈਸੀ ਥੀ ਰਹਾ ਸਤ ਸੰਗਤ ਮੇਲ ਮਿਲਾਏ ਮੁੰਦੇ ਕੂੜ ਮੁਠੀ ਕੁੜਿਆਰ ਪ੍ਰਿ ਪ੍ਰਭ ਸੱਚਾ ਸੋਹਣਾ ਪਾਈਏ ਗੁਰ ਵਿਚਾਰ ਹਾਓ ਮਨ ਮੁਖ ਕੰਤ ਪਛਾਣੇ ਕੰਤ ਨ ਪਛਾਣੇ ਤਿਨ ਕਿਉ ਰਹਿਣ ਵਿਹਾਏ ਗਰਵਟੀਆਂ ਤ੍ਰਿਸ਼ਨਾ ਜਲੇ ਦੁਖ ਪਾਵੈ ਦੂਜੇ ਭਾਏ ਸ਼ਬਰਤੀਆਂ ਸੁਹਾਗਣੇ ਤਿਨ ਵਿੱਚੋਂ ਹੋਮੈ ਜਾਏ ਸਦਾ ਫਿਰ ਰਾਵੇ ਆਪਣਾ ਤਿਨਾ ਸੁਖੈ ਸੁਖ ਵਿਹਾਏ ਗਿਆਨ ਵਿਹੂਨੇ ਫਿਰ ਮੁਤੀਆ ਪਿਰਮਣ ਪਾਇਆ ਜਾਏ ਅਗਿਆਨ ਮਤੀ ਅੰਧੇਰ ਹੈ ਬਿਨ ਫਿਰ ਦੇਖੇ ਭੁੱਖ ਨਾ ਜਾਏ ਆਵੋ ਮਿਲੋ ਸਹੇਲੀ ਹੋ ਮੈਂ ਫਿਰ ਦੇ ਮਿਲਾਏ ਪੂਰੇ ਭਾਗ ਸਤਿਗੁਣਲੇ ਫਿਰ ਪਾਇਆ ਸੱਚ ਸਮਾਏ ਸੇ ਸਹੀਆਂ ਸੁਹਾਗਣੇ ਜਿਨ ਹਰਨਾ ਜਿਨ ਕੋ ਨਦਰ ਕਰੇ ਖਸਮ ਪਛਾਣੇ ਆਪਣਾ ਤਨ ਮਨ ਆਗੇ ਦੇ ਘਰ ਵਰ ਪਾਏ ਆਪਣਾ ਹਉਮੈ ਦੂਰ ਕਰੇ ਨਾਨਕ ਸੋਭਾ ਬੰਤੀਆਂ ਸੁਹਾਗਣੀ ਅਣਦਿਨ ਭਗਤ ਕਰੇ ਸ੍ਰੀ ਰਾਗ ਮਹੱਲਾ ਤੀਜਾ ਇੱਕ ਪਿਰ ਰਾਵੇ ਆਪਣਾ ਹੌਂਕੇ ਦਰ ਪੁੱਛੋਂ ਜਾਏ ਸਤਿਗੁਰ ਸੇਵੀ ਭਉ ਕਰ ਮੈਂ ਫਿਰ ਦੇ ਮਿਲਾਏ ਸਾਉ ਪਾਏ ਆਪੇ ਵੇਖੈ ਕਿਸ ਨੇੜੇ ਕਿਸ ਦੂਰ ਜਿਨ ਫਿਰ ਸੰਗੇ ਜਾਣਿਆ ਫਿਰ ਰਾਵੇ ਸਦਾ ਹਦੂਰ ਮੁੰਦੇ ਤੂੰ ਚੱਲ ਗੁਰ ਕੇ ਫਾਏ ਅਣਦਿਨ ਰਾਵੇ ਪਰ ਆਪਣਾ ਸਹਿਜ ਸੱਚ ਸਮਾਏ ਰਹਾਉ ਸ਼ਬਰਤਿਆਂ ਸੁਹਾਗਣੀ ਚੱਚੇ ਸ਼ਬ ਸ਼ਿੰਗਾਰ ਹਰ ਵਰ ਪਾਇਨ ਕਰ ਆਪਣਾ ਗੁਰ ਕੈ ਹਿਤ ਪਿਆਰ ਸੇ ਸੁਹਾਵੀ ਸਦਾ ਰੰਗ ਰਾਤੀ ਭਗਤ ਪਰੇ ਭੰਡਾਰ ਸੋ ਪ੍ਰਭ ਮੇ ਪ੍ਰੀਤਮ ਮਨ ਵਸੈ ਜੈ ਸਭ ਸੇ ਦੇ ਆਧਾਰ ਫਿਰ ਸਲਾਹਿਣ ਆਪਣਾ ਤਿਨਕੇ ਹੰਸਦ ਬਲਹਾਰੇ ਜਾਉ ਮਨ ਤਨੇ ਰਪੇ ਸਿਰ ਦੇ ਤਿਨਕੇ ਲਾਗਾਂ ਪਾਏ ਜਿਨੀ ਇੱਕ ਪਛਾਣਿਆ ਦੂਜਾ ਭਾਉ ਚੁਕਾਏ ਗੁਰਮੁਖ ਨਾਮ ਪਛਾਣੀਏ ਨਾਨਕ ਸੱਚ ਸਮਾਏ ਸ੍ਰੀ ਰਾਗ ਮਹੱਲਾ ਤੀਜਾ ਹਰਜੀ ਸੱਚਾ ਸੱਚ ਤੋਂ ਸਭ ਕੁਛ ਤੇਰੇ ਚੀਰੈ ਲੱਖ ਚੁਰਾਸੀ ਤਰਸਦੇ ਫਿਰੇ ਬਿਨ ਗੁਰ ਭੇਟੇ ਪੀਰੇ ਹਰ ਜੋ ਬਖਸ਼ ਬਖਸ਼ ਲੈ ਸੁਖ ਸਦਾ ਸਰੀਰ ਗੁਰਪ੍ਰਸਾਦ ਦੀ ਸੇਵ ਕਰੀ ਸੱਚ ਗਹਿਰ ਗੰਭੀਰ ਮਨ ਮੇਰੇ ਨਾਮ ਰਤੇ ਸੁਖ ਹੋਏ ਗੁਰਮਤੀ ਨਾਮ ਸਲਾਈਏ ਦੂਜਾ ਵਰਣਾ ਕੋਏ ਰਹਾਉ ਧਰਮ ਰਾਏ ਨੂੰ ਹੁਕਮ ਹੈ ਮੈਂ ਸੱਚਾ ਧਰਮ ਵਿਚਾਰ ਦੂਜੇ ਪਾਏ ਦੁਸ਼ਟ ਆਤਮਾ ਉਹ ਤੇਰੀ ਸਰਕਾਰ ਅਧਿਆਤਮੀ ਹਰ ਗੁਣਤਾਸ ਮਨ ਜਪੈ ਇੱਕ ਮੁਰਾਰ ਤਿਨਕੀ ਸੇਵਾ ਧਰਮ ਰਾਇ ਕਰੇ ਧਨ ਸਵਾਰਣ ਹਾਰ ਮਨ ਕੇ ਵਿਕਾਰ ਮਣੇ ਤਜੈ ਮਨ ਚੂਕੈ ਮੋ ਅਭਿਮਾਨ ਆਤਮ ਰਾਮ ਪਛਾਣਿਆ ਸਹਿਜ ਨਾਮ ਸਮਾਨ ਬਿਨ ਸਤਿਗੁਰ ਮੁਕਤ ਨ ਪਾਈਐ ਮਨ ਮੁਖਰੇ ਦੀਵਾਨ
ਸ਼ਬਦ ਨ ਚੀਨੇ ਕਥਨੀ ਬਦਨੀ ਕਰੇ ਵਿਖਿਆ ਮਾਂ ਸਮਾਨ ਸਭ ਕੁਛ ਆਪੇ ਆਪ ਹੈ ਦੂਜਾ ਵਰਣ ਕੋਏ ਜਿਉਂ ਬੁਲਾਏ ਤਿਉਂ ਬੋਲੀਏ ਜਾ ਬੁਲਾਏ ਸੋਏ ਗੁਰਮੁਖ ਬਾਣੀ ਬ੍ਰਹਮ ਹੈ ਸ਼ਬਦ ਮਿਲਾਵਾ ਹੋਏ ਨਾਨਕ ਨਾਮ ਸੰਭਾਲ ਤੋਂ ਜਿਤ ਸੇਵਿਆ ਸੁਖ ਹੋਏ ਸ੍ਰੀ ਰਾਗ ਮਹੱਲਾ ਤੀਜਾ ਜਗ ਹੋਮੇ ਮੈਲ ਦੁਖ ਪਾਏ ਆ ਮੱਲਾ ਕੀ ਦੂਜੇ ਫਾਏ ਮਲ ਹੋਮੇ ਧੋਤੀ ਕੀ ਬਿਨਾ ਉਤਰੇ ਜੇ ਸੋ ਤੀਰਥ ਨਹਾਏ ਬਹੁਜ ਕਰਮ ਕਮਾਮ ਦੇ ਦੂਣੀ ਮਲ ਲਾਗੀ ਆਏ ਪੜਿਆ ਮੈਲ ਨਾ ਉਤਰੇ ਪੁੱਛੋ ਗਿਆਨੀਏ ਜਾਏ ਮਨ ਮੇਰੇ ਗੁਰ ਸ਼ਰਨ ਆਵੇ ਤਾਂ ਨਿਰਮਲ ਹੋਏ ਮਨ ਮੁਖ ਹਰ ਹਰ ਕਰ ਥਕੇ ਮੈਲ ਨ ਸਕੀ ਧੋਈ ਰਹਾਓ ਮਨ ਮੈਲ ਭਗਤ ਨਾ ਹੋਵੇ ਨਾਮ ਨਾ ਪਾਇਆ ਜਾਏ ਮਨ ਮੁਖ ਮੈਲੇ ਮੈਲੇ ਮੂਏ ਜਨਮ ਮਜਾਸਨ ਪਤ ਕੁਆਏ ਗੁਰ ਪ੍ਰਸਾਦੀ ਮਨ ਵਸੈ ਮਲਹੋਮੇ ਜਾਏ ਸਮਾਏ ਜਿਉ ਅੰਧੇਰੇ ਦੀਪਕ ਬਾਲੀਏ ਤਿਉ ਗੁਰ ਗਿਆਨ ਗਿਆਨ ਤਜਾਏ ਹਮ ਕੀਆ ਹਮ ਕਰੇਂਗੇ ਹਮ ਮੂਰਖ ਗਵਾਰ ਕਰਨੇ ਵਾਲਾ ਵਿਸਰਿਆ ਦੂਜੇ ਪਾਏ ਪਿਆਰ ਮਾਇਆ ਜੇਵੜ ਦੁੱਖ ਨਹੀਂ ਸਭ ਭਾਵ ਥੱਕੇ ਸੰਸਾਰ ਗੁਰਮਤੀ ਸੁਖ ਪਾਈਏ ਸੱਚ ਨਾਮ ਉਤਾਰ ਜਿਸਨੂੰ ਮਿਲੇ ਸੋ ਮਿਲੇ ਹੁਣ ਤਿਸ ਬਲਹਾਰੇ ਜਾਓ ਇਹ ਮਨ ਭਗਤੀ ਰਤਿਆ ਸੱਚ ਬਾਣੀ ਨਿਸਥਾਵ ਮਨ ਰਤਾ ਮਨ ਰਤੇ ਜੇਵਾ ਰਤੀ ਹਰ ਗੁਣ ਸੱਚੇ ਗਾਓ ਨਾਨਕ ਨਾਮ ਨਾ ਵਿਸਰੈ ਸੱਚੇ ਮਾਇ ਸਮਾਉ ਸ੍ਰੀ ਰਾਗ ਮਹੱਲਾ ਤੀਜਾ ਸ੍ਰੀ ਰਾਗ ਮਹੱਲਾ ਚੌਥਾ ਘਰ ਪਹਿਲਾ ਮੈਨ ਮਾਇ ਮੈਂ ਮਨ ਤਨ ਬਿਰਿਓ ਤੇ ਅਗਲਾ ਕਿਉਂ ਪ੍ਰੀਤ ਮਿਲੇ ਕਰ ਆਏ ਜਾਂ ਦੇਖਾਂ ਪ੍ਰਭ ਆਪਣਾ ਪ੍ਰਭ ਦੇਖਿਆ ਦੁਖ ਜਾਏ ਜਾਇ ਪੁੱਛਾ ਤਿੰਨ ਸੱਜਣ ਪ੍ਰਭ ਕਿਥ ਬਿਦ ਮਿਲੇ ਮਿਲਾਏ ਮੇਰੇ ਸਤਿਗੁਰਾ ਮੈਂ ਤੁਝ ਬਿਨਿਆ ਔਰ ਨਾ ਕੋਏ ਹਮ ਮੂਰਖ ਮੁਕਤ ਸਰਨਾਗਤੇ ਕਰ ਕਿਰਪਾ ਮੇਲੇ ਹਰ ਸੋਏ ਰਹਾਉ ਸਤਿਗੁਰ ਦਾਤਾ ਹਰ ਨਾਮ ਕਾ ਪ੍ਰਭ ਆਪ ਮਿਲਾਵੈ ਸੋਏ ਸਤਿਗੁਰ ਹਰ ਪ੍ਰਭ ਬੂਜਿਆ ਗੁਰ ਜੇਵੜ ਔਰ ਨਾ ਕੋਏ ਹਾਂ ਗੁਰ ਸਰਨਾਈ ਟਹਿ ਪਵਾ ਕਰਦਿਆ ਮਿਲੇ ਪ੍ਰਭ ਸੋਏ ਮਨ ਹਟ ਕਿਨੇ ਨ ਪਾਏ ਆ ਉਪਾਵ ਥਕੇ ਸਭ ਕੋਏ ਸਹਿ ਸਿਆਣ ਕਰੇ ਮਨ ਕੋਰੇ ਰੰਗਣਾ ਹੋਏ ਕੂੜ ਕਪਟ ਕਿਨੇ ਨ ਪਾਏ ਹੋ ਜੋ ਬੀਜੇ ਖਾਵੇ ਸੋਏ ਸਭਨਾ ਤੇਰੀ ਆਸ ਪ੍ਰਭ ਸਭ ਜੀ ਤੇਰੇ ਤੂੰ ਰਾਸ ਪ੍ਰਭ ਤੂੰ ਦੋ ਖਾਲੀ ਕੋ ਨਹੀਂ ਦਰ ਗੁਰਮੁਖਾਂ ਨੂੰ ਸਬਾਸ ਵਿਖ ਭੌਜਲ ਡੁੱਬਦੇ ਕੱਢ ਲੈ ਜਨ ਨਾਨਕ ਕੀ ਅਰਦਾਸ ਸ੍ਰੀ ਰਾਗ ਮਹੱਲਾ ਚੌਥਾ ਨਾਮ ਮਿਲੇ ਮਨ ਤ੍ਰਿਪਤੀਏ ਬਿਨ ਨਾਮੇ ਤ੍ਰਿਗ ਜੀਵਾਸ ਕੋਈ ਗੁਰਮੁਖ ਸੱਜਣ ਜੇ ਮਿਲੈ ਮੈਂ ਦੱਸੀ ਪ੍ਰਭ ਗੁਣਦਾਸ ਹੂੰ ਤਿਸ ਵਿੱਟੋਂ ਚੌਖੰਨੀਏ ਮੈਂ ਨਾਮ ਕਰੇ ਪ੍ਰਗਾਸ ਮੇਰੇ ਪ੍ਰੀਤਮਾ ਹੂੰ ਜੀਵਾਂ ਨਾਮ ਤੇ ਆਏ ਬਿਨ ਨਾਮੇ ਜੀਵਨ ਨਾ ਥੀਏ ਮੇਰੇ ਸੰਤ ਗੁਰੂ ਨਾਮ ਦ੍ਰਿੜਾਏ ਰਹਾਉ ਨਾਮ ਅਮੁੱਲਕ ਰਤਨ ਹੈ ਪੂਰੇ ਸਤਿਗੁਰੂ ਪਾਸ
ਸਤਿਗੁਰ ਸੇਵੈ ਲੱਗਿਆ ਕਰ ਰਤਨ ਦੇਵੇ ਪਰਗਾਸ ਧਨ ਵਡਭਾਗੀ ਵਡਭਾਗੀਆਂ ਜੋ ਆਏ ਮਿਲੇ ਗੁਰ ਪਾਸ ਜਿਨ੍ਹਾਂ ਸਤਿਗੁਰ ਪੁਰਖ ਨਾ ਫੇਟਿਓ ਸੇ ਭਾਗਹੀਣ ਵਸਕਾਲ ਓਏ ਫਿਰ ਫਿਰ ਜੋਣ ਪਵਾਈਏ ਵਿਸ ਵਿਸਟਾ ਕਰ ਵਿਕਰਾਲ ਉਹਨਾਂ ਪਾਸ ਦੁਆਸ ਨਾ ਫੇਟੀਏ ਜਿਨੇ ਅੰਤਰ ਕਰੋ ਚੰਡਾਲ ਸਤਿਗੁਰੂ ਪੁਰਖ ਅੰਮ੍ਰਿਤਸਰ ਵਡਭਾਗੀ ਨਾ ਵਹਿ ਆਏ ਉਹਨਾਂ ਜਨਮ ਜਨਮ ਕੀ ਮਲ ਉਤਰੈ ਨਿਰਮਲ ਨਾਮ ਦ੍ਰਿੜਾਏ ਜਨ ਨਾਨਕ ਉੱਤਮ ਪਦ ਪਾਇਆ ਸਤਿਗੁਰੂ ਕੀ ਲਿਵਲਾਏ ਸ੍ਰੀ ਰਾਗ ਮਹੱਲਾ ਚੌਥਾ ਗੁਣ ਗਾਵਾ ਗੁਣ ਵਿਥਰਾ ਗੁਣ ਬੋਲੀ ਮੇਰੀ ਮਾਏ ਗੁਰਮੁਖ ਸੱਜਣ ਗੁਣਕਾਰੀਆਂ ਮਿਲ ਸੱਜਣ ਹਰ ਗੁਣ ਗਾਏ ਹੀਰੇ ਹੀਰ ਮਿਲ ਬੇਦਿਆ ਰੰਗ ਚਲੂਲੇ ਨਾਏ ਮੇਰੇ ਗੋਬਿੰਦਾ ਗੁਣ ਗਾਵਾ ਤ੍ਰਿਪਤ ਮਨ ਹੋਏ ਅੰਤਰ ਪਿਆਸ ਰਣਾਮ ਕੇ ਗੁਰ ਤੁਸ ਮਿਲਾਵੈ ਸੋਏ ਰਹਾਓ ਮਨ ਰੰਗੋ ਹੋਵੜ ਭਾਗੀ ਹੋ ਗੁਰੂ ਤੁਠਾ ਕਰੇ ਪਸਾਓ ਗੁਰੂ ਨਾਮ ਦ੍ਰਿੜਾਏ ਰੰਗ ਸਿਉ ਸਤਿਗੁਰੂ ਕੇ ਬਲ ਜਾਓ ਬਿਨ ਸਤਿਗੁਰੂ ਹਰ ਨਾਮ ਨ ਲੱਭੇ ਲੱਖ ਕੋਟੀ ਕਰਮ ਕਮਾਓ ਬਿਨ ਭਾਗਾ ਸਤਿਗੁਰ ਨਾ ਮਿਲੇ ਘਰ ਬੈਠਿਆਂ ਨਿਕਟ ਨਿਤ ਪਾਸ ਅੰਤਰ ਗਿਆਨ ਦੁੱਖ ਭਰਮ ਹੈ ਵਿੱਚ ਪੜਦਾ ਦੂਰ ਪਿਆਸ ਬਿਨ ਸਤਿਗੁਰੂ ਭੇਟੇ ਕੰਚਨ ਨਾ ਥੀਏ ਮਨਮੁਖ ਲੋਹ ਡੂਬਾ ਬੇੜੀ ਪਾਸ ਸਤਿਗੁਰੂ ਬਹੁਤ ਹਰ ਨਾਮ ਹੈ ਕਿਤ ਵਿਦ ਚੜਿਆ ਜਾਏ ਸਤਿਗੁਰ ਕੇ ਪਾਣੇ ਜੋ ਚਲੈ ਵਿੱਚ ਬਹੁਤ ਬੈਠਾ ਆਏ ਧੰਨ ਧੰਨ ਵਡਭਾਗੀ ਨਾਨਕਾ ਜਿਨ੍ਹਾਂ ਸਤਿਗੁਰ ਲੈ ਮਿਲਾਏ ਸ੍ਰੀ ਰਾਗ ਮਹੱਲਾ ਚੌਥਾ ਹਉ ਪੰਥ ਦਸਾਏ ਨਿਤ ਖੜੇ ਕੋਈ ਭਰਮ ਦੱਸੇ ਤਿਨ ਜਾਉ ਜਿਨ ਮੇਰਾ ਪਿਆਰਾ ਰਾਵਿਆ ਤਿਨ ਪਿੱਛੇ ਲੱਗ ਫਿਰਾਉ ਕਰ ਮਿੰਨਤ ਕਰ ਜੋਦੜੇ ਮੈਂ ਭਰਾ ਮਿਲਣੇ ਕਾ ਚਾਓ ਮੇਰੇ ਭਾਈ ਜਣਾ ਕੋਈ ਮੋਕੋ ਹਰ ਪੁਰ ਮੇਲ ਮਿਲਾਏ ਹਉ ਸਤਿਗੁਰ ਵਿਟੋਂ ਵਾਰਿਆ ਜਿਨ ਹਰ ਪਤੀਆ ਪ੍ਰਭ ਦਿਆ ਦਿਖਾਏ ਰਹਾਉ ਹੋਏ ਨਿਮਾਣੀ ਢਹਿ ਪਵਾ ਪੂਰੇ ਸਤਿਗੁਰੂ ਪਾਸ ਨਿਮਾਣਿਆ ਗੁਰਮਾਣ ਹੈ ਗੁਰ ਸਤਿਗੁਰੂ ਕਰੇ ਸਾਬਾਸ ਹਉ ਗੁਰ ਸਲਾਹ ਨ ਰਜੋ ਮੈਂ ਮੇਲੇ ਹਰ ਪੁਰ ਪਾਸ ਸਤਿਗੁਰੂ ਨੂੰ ਆ ਸਭ ਕੋ ਲੋਚਦਾ ਜੇਤਾ ਜਗ ਸਭ ਕੋਏ ਬਿਨ ਭਾਗਾ ਦਰਸ਼ਨ ਨਾ ਥੀਏ ਭਾਗਹੀਨ ਬਹਿ ਰੋਏ ਜੋ ਹਰ ਪ੍ਰਭ ਪਾਣਾ ਸੋ ਥੀਆ ਤੁਰ ਲਿਖਿਆ ਨ ਮਿਟੇ ਕੋਏ ਆਪੇ ਸਤਿਗੁਰੂ ਆਪ ਹਾਰੇ ਆਪੇ ਮੇਲ ਮਿਲਾ।

ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਸਵਈਏ ਸ੍ਰੀ ਮੁਖ ਬਕੇ ਮਹੱਲਾ।

ਕਰਸਿਕ ਠਾਕੁਰ ਗੁਣ ਗਾਵਤੈ। ਇੰਦਰ ਮਨਿੰਦਰ ਖੋਰ ਤੇ ਗੋਰਖ ਧਰਨ ਗਗਨ ਆਵਤ ਫੁਣ ਧਾਵਤ ਸਿੱਧ ਮਨੁੱਖੈ ਦੇਵ ਵਰਦਾਨੁ ਏਕ ਤਿਲ ਤਾਂ ਕੋ ਮਰਮ ਨਾ ਪਾਵਤ। ਪ੍ਰੈ ਪ੍ਰਭ ਪ੍ਰੀਤ ਪ੍ਰੇਮ ਰਸ ਭਗਤੀ ਹਰ ਜਨਤਾ ਕੈ ਦਰਸਮ ਆਵਤ ਤਿਸੇ ਤਿਆਗ ਆਨ ਕਉ ਜਾਚੇ ਮੁਖ ਦੰਤ ਰਸਨ ਸਗਲ ਕਥ ਜਾਵਤ। ਰੇ ਮਨ ਮੂੜ ਸਿਮਰ ਸੁਖਦਾਤਾ ਨਾਨਕ ਦਾਸ ਤੁਝੇ ਸਮਝਾਵਤ ਮਾਇਆ ਰੰਗ ਬਿਰੰਗ ਕਰਤ ਭ੍ਰਮ ਮੋਹ ਕੈ ਕੂਪ ਗੁਬਾਰ ਪਰਿਉ ਹੈ। ਏਤਾ ਗਭ ਆਕਾਸ ਨਾ ਮਾਵਤ ਵਿਸ਼ਟਾ ਅਸਤ ਕਿਰਮ ਉਦਰ ਭਰਿਉ ਹੈ। ਦਹਿ ਦਿਸਧਾਏ ਮਾਂ ਵਿਖਿਆ ਕੋ ਪਰ ਧਨ ਛੀਣ ਗਿਆਨ ਹਰਿਉ ਹੈ। ਜੋ ਬਣ ਬਿਰਜਰਾ ਰੋਗ ਰਸਿਓ ਜਮਦੂਤਨ ਡੰਨ ਮ੍ਰਿਤ ਮਰਿਓ ਹੈ। ਅਣਕ ਜੋਨ ਸੰਕਟ ਨਰਕ ਪੁੰਚਤ ਸਾਸਨ ਦੂਖ ਗਰਤ ਗਰਿਓ ਹੈ। ਪ੍ਰੇਮ ਭਗਤ ਉਦਰੇ ਸੇ ਨਾਨਕ ਕਰ ਕਿਰਪਾ ਸੰਤ ਆਪ ਕਰਿਓ ਹੈ। ਗੁਣ ਸਮੂਹ ਫਲ ਸਗਲ ਮਨੋਰਥ ਪੂਰਨ ਹੋਈ ਆਸ ਹਮਾਰੀ। ਔਖਦ ਮੰਤਰ ਤੰਤਰ ਪਰ ਦੁੱਖ ਹਾਰ ਸਰਬ ਰੋਗ ਖੰਡਨ ਗੁਣਕਾਰੀ ਕਾਮ ਕ੍ਰੋਧ ਮਤ ਮਦ ਮਰਸਰ ਤ੍ਰਿਸ਼ਨਾ ਬਿਨਸ ਜਾਏ ਹਰ ਨਾਮ ਉਚਾਰੀ। ਇਸ਼ਨਾਨ ਦਾਨ ਤਾਪਣ ਸੁਚ ਕਿਰਿਆ ਚਰਨ ਕਮਲ ਹਿਰਦੇ ਪ੍ਰਭ ਧਾਰੀ ਸਾਜਨ ਮੀਤ ਸਖਾ ਹਰ ਬੰਦਪ ਜੀ ਪ੍ਰਾਣ ਪ੍ਰਭ ਪ੍ਰਾਣ ਆਧਾਰੀ। ਓਟ ਗਈ ਸਵਾਮੀ ਸਮਰਥੈ ਨਾਨਕ ਦਾਸ ਦਾ ਬਲਿਹਾਰੀ ਆਵਨ ਕਟਿਓ ਨਾ ਜਾਤ ਪ੍ਰੇਮ ਰਸ ਚਰਨ ਕਮਲ ਸੰਗ ਦਾਵਣ ਬੰਦਿਓ ਨਾ ਜਾਤ ਬਿਦੇ ਮਨ ਦਰਸ ਮਗ ਪਾਵਕ ਜਰਿਓ ਨਾ ਜਾਤ ਰਹਿਓ ਜਨ ਧੂਰ ਲੱਗ ਨੀਰ ਨ ਸਖਸ ਬੋਰ ਚਲੇ ਹਾਰ ਪੰਖ ਪੱਗ। ਨਾਨਕ ਰੋਗ ਦੋਖ ਅਗ ਮੋਹ ਛਿਦੇ ਹਰ ਨਾਮ ਖਗ ਉਦਮ ਕਰ ਲਾਗੇ ਬਹੁ ਭਾਤੀ ਵਿਚਰੇ ਅਣਕ ਸ਼ਾਸਤਰ ਬਹੁ ਖਟੂਆ ਭਸਮ ਲਗਾਏ ਤੀਰਥ ਬਹੁ ਭ੍ਰਮ ਤੇ ਸੂਖਮ ਦੇ ਬੰਧੇ ਬਹੁ ਜਟੂਆ। ਬਿਨ ਹਰ ਭਜਨ ਸਗਲ ਦੁੱਖ ਪਾਵਤ ਜਿਉਂ ਪ੍ਰੇਮ ਬੜਾਏ ਸੂਤ ਕੇ ਹਟੂਆ। ਪੂਜਾ ਚੱਕਰ ਕਰਤ ਸੋਮ ਪਾਕਾ ਅਣਕ ਭਾਂਤ ਥਾਟੇ ਕਰ ਥਟੂਆ। ਸਵਈਏ ਮਹੱਲੇ ਪਹਿਲੇ ਕੇ ਪਹਿਲਾ ਇੱਕੋ ਅੰਕਾਰ ਸਤਿਗੁਰ ਪ੍ਰਸਾਦ ਇੱਕ ਮਨ ਪੁਰਖ ਧਿਆਏ ਵਰਦਾਤਾ ਸੰਸਹਾ ਸਦਾ ਵਿਖਿਆਤਾ। ਤਾਸ ਚਰਨ ਲੈ ਰਿਦੇ ਵਸਾਵੋ ਤਾ ਪਰਮ ਗੁਰੂ ਨਾਨਕ ਗੁਣ ਗਾਵੋ ਗਾਵੋ ਗੁਣ ਪਰਮ ਗੁਰੂ ਸੁਖ ਸਾਗਰ ਦੁੱਤਰ ਨਿਵਾਰਨ ਸ਼ਬਦ ਸਰੇ। ਗਾਵੇ ਗੰਭੀਰ ਧੀਰ ਅਤ ਸਾਗਰ ਜੋਗੀ ਜੰਗਮ ਧਿਆਨ ਤਰੇ। ਗਾਵੇ ਇੰਦਰਾਦ ਭਗਤ ਪ੍ਰਹਿਲਾਦਿਕ ਆਤਮ ਰਸ ਜਿਨ ਜਾਣਿਓ ਕਬ ਕਲ ਸੋ ਜਸ ਗਾਵੋ ਗੁਰੂ ਨਾਨਕ ਰਾਜ ਯੋਗ ਜਿਨ ਮਾਣਿਓ। ਗਾਵੇ ਜਨਕਾਦ ਜੋਗੇਸ਼ਵਰ ਹਰ ਰਸ ਪੂਰਨ ਸਰਬ ਕਲਾ। ਗਾਵੇ ਸੰਕਾਦ ਸਾਥ ਸਦਾਦਿਕ ਮੁਨ ਜਨ ਗਾਵੇ ਅਛਲ ਛਲਾ। ਗਾਵੇ ਗੁਣ ਧੋਮ ਅਟਲ ਮੰਡਲ ਵੈ ਭਗਤ ਭਾਏ ਰਸ ਜਾਣਿਓ ਕਬ ਕਲ ਸੋ ਜਸ ਗਾਵੋ ਗੁਰੂ ਨਾਨਕ ਰਾਹ ਜੋਗ ਜਿਨ ਮਾਣਿਓ। ਗਾਵੇ ਕਪਲਾਦ ਆਦ ਜੋਗੇਸ਼ਵਰ ਪਰੰਪਰ ਅਵਤਾਰ ਵਰੋ। ਗਾਵੇ ਜਮਦਗਨ ਪਰਸ ਰਾਮੇਸ਼ਵਰ ਕਰ ਕੁਠਾਰ ਰਗ ਤੇਜ ਹਰਿਓ। ਉਦੋ ਅਕਰੂਰ ਬਿਦਰ ਗੁਣ ਗਾਵੈ ਸਰਬਾਤਮ ਜਿਨ ਜਾਣਿਓ ਕਬ ਕਲ ਸੋ ਜਸ ਗਾਵੋ ਗੁਰੂ ਨਾਨਕ ਰਾਜ ਜੋਗ ਜਿਨ ਮਾਣਿਓ। ਗਾਵੇ ਗੁਣ ਵਰਨ ਚਾਰ ਕਟ ਦਰਸ਼ਨ ਬ੍ਰਹਮ ਆਦਿਕ ਸਿਮਰੰਤ ਗੁਣਾ। ਗਾਵੇ ਗੁਣ ਛੇ ਸਹਿ ਸਜੇਵਾ ਰਸ ਆਦਿ ਅੰਤ ਲਿਵ ਲਾਗ ਧੁਨਾ। ਗਾਵੇ ਗੁਣ ਮਾਂ ਦਿਓ ਬੈਰਾਗੀ ਜਿਨ ਧਿਆਨ ਨਿਰੰਤਰ ਜਾਣਿਓ ਕਬ ਕੁਲਸ ਜਸ ਗਾਵੋ ਗੁਰੂ ਨਾਨਕ ਰਾਹ ਜੋਗ ਜਿਨ ਮਾਣਿਓ। ਰਾਹ ਜੋਗ ਮਾਣਿਓ ਵਸਿਓ ਨਿਰਵੈ ਨਿਰਿਦੰਤਰ ਸ੍ਰਿਸ਼ਟ ਸਗਲ ਉਦਰੀ ਨਾਮ ਲੇ ਤਰਿਓ ਨਿਰੰਤਰ। ਗੁਣ ਗਾਵੇ ਸੰਕਾਦ ਆਦਿ ਜਨਕਾਦ ਜੁਗੇ ਲਗ ਧਨ ਧਨ ਗੁਰ ਧਨ ਜਨਮ ਸਕਿਆਥ ਭਲੋ ਜਗ ਪਾਤਾਲਪੁਰੀ ਜੈਕਾਰ ਧੁਨ ਕਬ ਜਨ ਕਲ ਵਖਾਣਿਓ। ਹਰ ਨਾਮ ਰਸਿਕ ਨਾਨਕ ਗੁਰ ਰਾਜ ਜੋਗ ਤੈ ਮਾਣਿਓ। ਸਤਿਯੁਗ ਤੈ ਮਾਣਿਓ ਚੱਲਿਓ ਮਲ ਬਾਵਣ ਭਇਓ। ਤ੍ਰੇਤੇ ਤੈ ਮਾਣਿਓ ਰਾਮ ਰਘਵੰਸ਼ ਕਹਾਇਓ। ਦੁਆਪਰ ਕ੍ਰਿਸ਼ਨ ਮੁਰਾਰ ਕੰਸ ਕਿਰਤਾਰਥ ਕੀਓ। ਉਗਰ ਸੈਨ ਕੋ ਰਾਜ ਭੈ ਭਗਤੇ ਜਨ ਦੀਓ। ਕਲ ਯੁਗ ਪਰਮਾਣ ਨਾਨਕ ਗੁਰ ਅੰਗਦ ਅਮਰ ਕਹਾਇਓ। ਸ੍ਰੀ ਗੁਰੂ ਰਾਜ ਅਬ ਚਲ ਅਟਲ ਆਦਿ ਪੁਰਖ ਫੁਰਮਾਇਓ। ਗੁਣ ਗਾਵੇ ਰਵਿਦਾ ਭਗਤ ਜੈ ਦੇਵ ਤ੍ਰਿਲੋਚਨ ਨਾਮਾ ਭਗਤ ਕਬੀਰ ਸਦਾ ਗਾਵੇ ਸਮਲੋਚਨ। ਭਗਤ ਬੇਣ ਗੁਣ ਰਵੈ ਸਹਿਜ ਆਤਮ ਰੰਗ ਮਾਣੈ ਜੋਗ ਧਿਆਨ ਗੁਰ ਗਿਆਨ ਬਿਨਾ ਪ੍ਰਭ ਅਵਰਣ ਜਾਣੈ।
ਸੁਖ ਦਿਓ ਪ੍ਰਖਿਅਤ ਗੁਣ ਰਵੈ ਗੌਤਮ ਰਿਖ ਜਸ ਗਾਇਓ ਕਬ ਕਲ ਸੋ ਜਸ ਨਾਨਕ ਗੁਰ ਨਿਤ ਨਵ ਧਨ ਜਗ ਛਾਇਓ ਗੁਣ ਗਾਵੇ ਪੈ ਆਲ ਭਗਤ ਨਾ ਗਾਦ ਭਯੰਗਮ ਮਾਂ ਦਿਓ ਗੁਣ ਰਵੈ ਸਦਾ ਜੋਗੀ ਜਤ ਜੰਗਮ ਗੁਣ ਗਾਵੇ ਮੁਨ ਬਿਆਸ ਜਿਨ ਬੇਦ ਬਿਆ ਕਰਨ ਵਿਚਾਰਿਆ ਬ੍ਰਹਮਾ ਗੁਣ ਉਚਰੈ ਜਿਨ ਹੁਕਮ ਸਭ ਸ੍ਰਿਸ਼ਟ ਸਵਾਰੀਆ ਬ੍ਰਹਿਮੰਡ ਖੰਡ ਪੂਰਨ ਬ੍ਰਹਮ ਗੁਣ ਨਿਰਗੁਣ ਸਮਝਾਣਿਓ ਜਪ ਕਲ ਸੋ ਜਸ ਨਾਨਕ ਗੁਰ ਸਹਿਜ ਜੋਗ ਜਿਨ ਮਾਣਿਓ ਗੁਣ ਗਾਵੇ ਨਵਨਾ ਧਨ ਗੁਰਸਾਜ ਸਮਾਇਓ ਮਧਾਂਤਾ ਗੁਣ ਲਵੈ ਜੀਣ ਚੱਕਰ ਵੈ ਕਹਾਇਓ ਗੁਣ ਗਾਵੇ ਬਲਰਾਓ ਸਪਤ ਪਾਤਾਲ ਬਸੰਤੋ ਪਰ ਥਰ ਗੁਣ ਉਚਰੈ ਸਦਾ ਗੁਰਸੰਗ ਰਹੰਤੋ ਦੂਰ ਬਾਪਰੂਰੋ ਅੰਗਰੈ ਗੁਰੂ ਨਾਨਕ ਜਸ ਗਾਇਓ ਕਬ ਕਲ ਸੋ ਜਸ ਨਾਨਕ ਗੁਰ ਘਟ ਘਟ ਸਹਿਜ ਸਮਾਇਓ ਸੋਈਏ ਮਹੱਲੇ ਦੂਜੇ ਕੇ ਦੂਜਾ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਸੋਈ ਪੁਰਖ ਧਨ ਕਰਤਾ ਕਾਰਨ ਕਰਤਾਰ ਕਰਨ ਸਮਰਥੋ ਸਤਿਗੁਰੂ ਧਨ ਨਾਨਕ ਮਸਤਕ ਤੁਮ ਧਰਿਓ ਜਿਨ ਹਥੋ ਤਾਂ ਧਰਿਓ ਮਸਤਕ ਹੱਥ ਸਹਿਜ ਅਮਿਓ ਬੁੱਠੋ ਛੱਜ ਸੁਰ ਨਰ ਗਣ ਮਨ ਬੁਹਿਓ ਆਗਾਜ ਮਹਰਿਓ ਕੰਟ ਕਾਲ ਗਰਜ ਧਾਵਤ ਲਿਓ ਬਰਜ ਪੰਚ ਭੂਤ ਏਕ ਕਾਰ ਰਾਖ ਲੈ ਸਮਝ ਜਗ ਜੀਤੋ ਗੁਰਦਵਾਰ ਖੇਲੇ ਸਬਦ ਸਾਰ ਧੁਨ ਮਨ ਲਿਵ ਰਾਖ ਨਿਰੰਕਾਰ ਕਹੋ ਕੀਰਤ ਗਲ ਸਹਾਰ ਸਬਦੀ ਮਝਾਰ ਲੈਣਾ ਜਗਤਰ ਗੁਰ ਪਰਸ ਮੁਰਾਰ ਜਾ ਕੇ ਦ੍ਰਿਸ਼ਟ ਅੰਮ੍ਰਿਤ ਧਾਰ ਕਲਖ ਕੰਨ ਉਤਾਰ ਤਿਮਰ ਅਗਿਆਨ ਜਾਹੇ ਦਰਸ ਦੁਆਰ ਓਏ ਜੋ ਸੇਵੇ ਸ਼ਬਦ ਸਾਰ ਗਾਖੜੀ ਬਿਕਮਕਾਰ ਤੇ ਨਰ ਭਵ ਉਤਾਰ ਕੀਏ ਨਿਰਭਾਰ ਸਤ ਸੰਗਤ ਸਹਿ ਸਾਰ ਜਾਗੀ ਲੈ ਗੁਰ ਵਿਚਾਰ ਨਿਮਰੀ ਭੂਤ ਸਦੀਵ ਪਰਮ ਪਿਆਰ ਕਹੋ ਕੀਰਤ ਕਲ ਸਹਾਰ ਸਪਤ ਦੀਪ ਮਝਾਰ ਲੈਣਾ ਜਗਤਰ ਗੁਰ ਪਰਸ ਮੁਰਾਰ ਤੈ ਤੋ ਦ੍ਰਿੜਿਓ ਨਾਮ ਅਪਾਰ ਬੇਮਲ ਜਾਸ ਬਿਥਾਰ ਸਾਧਿਕ ਸਿਰ ਸੋ ਜਨ ਜੀਆਂ ਕੋ ਆਧਾਰ ਤੂੰ ਤਾਂ ਜਨਕ ਰਾਜਾ ਅਵਤਾਰ ਸ਼ਬ ਸੰਸਾਰ ਸਾਰ ਰਹਿ ਜਗਤਰ ਜਲ ਪਦਮ ਵਿਚਾਰ ਕਲਪ ਤਰ ਰੋਗ ਵਿਧਾਰ ਸੰਸਾਰ ਤਾਪ ਨਿਵਾਰ ਆਤਮਾ ਤ੍ਰਿਵਿਧ ਤੇਰੈ ਏਕ ਲਿਵਤਾਰ ਕਹੋ ਕਿਰਤ ਕਲ ਸਹਾਰ ਸਪਤ ਦੀਪ ਮਝਾਰ ਲੈਣਾ ਜਗਤਰ ਗੁਰ ਪਰਸ ਮੁਰਾਰ ਤੈ ਤਾਂ ਹਦਰਤ ਪਾਇਓ ਮਾਣ ਸੇਵਿਆ ਗੁਰ ਪ੍ਰਵਾਨ ਸਾਧ ਅਜਗਰ ਜਿਨ ਕੀਆ ਅਨੁਮਾਨ ਹਰ ਹਰ ਦਰਸ ਸਮਾਨ ਆਤਮਾ ਵੰਤ ਗਿਆਨ ਜਾਣੀਏ ਅਕਾਲ ਗਤ ਗੁਰ ਪ੍ਰਵਾਨ ਜਾ ਕੇ ਨਿਰਿਸ਼ਟ ਚਲਠਾਣ ਬੇਮਲ ਬੁਰ ਸਥਾਨ ਪਹਿਰ ਸੀਲ ਸੁਨਾਹੋ ਸਖਤ ਵਿਧਾਰ ਕਹੋ ਕੀਰਤ ਕਲ ਸਹਾਰ ਸਭ ਦੇ ਮਝਾਰ ਲੈਣਾ ਜਗਤਰ ਗੁਰ ਪਰਸ ਮੁਰਾਰ ਦ੍ਰਿਸ਼ਟ ਤਰਤ ਤਮ ਹਰਣ ਦੈਣ ਅਗ ਪਾਪ ਪ੍ਰਨਾਸਨ ਸ਼ਬਦ ਸੂਰ ਬਲਵੰਤ ਕਾਮ ਕ੍ਰੋਧ ਕਾਮ ਅਰ ਕ੍ਰੋਧ ਬਿਨਾਸਨ ਲੋਭ ਮੋਹ ਵਸ ਕਰਨ ਸਰਨ ਜਚ ਪ੍ਰਤ ਪਾਲਣ ਆਤਮ ਰਤ ਸੰਗ੍ਰਹਿਣ ਕਹਿਣ ਅੰਮ੍ਰਿਤ ਕਲ ਢਾਲਣ ਸਤਿਗੁਰੂ ਕਲ ਸਤਿਗੁਰ ਤਿਲਕ ਸਤ ਲਾਗੈ ਸੋ ਪੈ ਤਰੈ ਗੁਰ ਜਗਤ ਫਿਰਨ ਸੀ ਅੰਗਰਾਓ ਰਾਜ ਜੋਗ ਲੈਣਾ ਕਰੈ ਸਦਾ ਕਲ ਲਿਉ ਰਹਿ ਕਰਨ ਸਿਉਂ ਇੱਛਾਚਾਰ ਹੋ ਧਰਮ ਸਪੂਰ ਜਿਨਿਉ ਨਿਵੈ ਖਵੈ ਕਸ ਬਿਮਲ ਵਿਚਾਰ ਹੋ ਇਹ ਤਤ ਜਾਣਿਓ ਸਰਬਗਤ ਅਲਖ ਵਿਡਾਣੀ ਸਹਿਜ ਭਏ ਸੰਚਿਓ ਕਿਰਨ ਅੰਮ੍ਰਿਤ ਕਲ ਬਾਣੀ ਗੁਰਗਮ ਪ੍ਰਮਾਣ ਤੈ ਪਾਇਓ ਸਾ ਸੰਤੋਖ ਰਾਜ ਲਇਓ ਹਰ ਪਰਸਿਓ ਕਲ ਸਮਲਵੈ ਜਨ ਦਰਸ਼ਨ ਲੈਣੇ ਭਇਓ ਮਨ ਬਿਸਾਸ ਪਾਇਓ ਗੈਰ ਗੋ ਅਧਰਤ ਦਿਓ ਗਰਨਾਥ ਤਨ ਨਠਿਓ ਅਮਿਓ ਅੰਤਰਗਤ ਪਿਓ ਰਿੰਦ ਬਿਗਾਸ ਜਾਗਿਓ ਲਖ ਕਲ ਧਰੀ ਜੁਗੰਤਰ ਸਤਿਗੁਰ ਸਹਿਜ ਸਮਾਧ ਰਵਿਓ ਸਮਾਨ ਨਿਰੰਤਰ ਉਧਾਰੋ ਚਿਤ ਦਾਰਦ ਹਰਨ ਪਿਖੰਤੇ ਕਲ ਮਲ ਤਰਸਨਾ ਸਦ ਰੰਗ ਸਹਿਜ ਕਲ ਉਚਰੈ ਨਿਤ ਜੰਪੋ ਲੈਣੇ ਰਸਨ ਨਾਮ ਅਵਖਦ ਨਾਮ ਆਧਾਰ ਹਰ ਨਾਮ ਸਮਾਰ ਸੁਖ ਸਦਾ ਨਾਮ ਨਿਸ਼ਾਨ ਸੋਹੈ ਰੰਗ ਰਤੋ ਨਾਮ ਸਿਉਂ ਕਲ ਨਾਮ ਸੁਰ ਨਰਹਿ ਬੂਹੈ ਨਾਮ ਪਰਸ ਜਿਨ ਪਾਇਓ ਸਤ ਪ੍ਰਗਟਿਓ ਰਵ ਲੋਏ ਦਰਸਨ ਪਰਸਿਆ ਗੁਰੂ ਕੈ ਅਠ ਸਠ ਮਜਨ ਹੋਏ ਸਹਿ ਤੀਰ ਸਚ ਇਸ਼ਨਾਨ ਹਰ ਭੋਜਨ ਭਾਉ ਸਚ ਸਦਾ ਸਚ ਪਾਖੰਤ ਸੋਹੈ
ਸੱਚ ਪਾਇਓ ਗੁਰ ਸ਼ਬਦ ਸੱਚ ਨਾਮ ਸੰਗਤੀ ਬੋਹੈ ਜਿਸ ਸੱਚ ਸੰਜਮ ਵਰਤ ਸੱਚ ਕਬ ਜਨ ਕਲਵ ਖਾਣ ਦਰਸ਼ਨ ਪਰਸਿਆ ਗੁਰੂ ਕੈ ਸਜਣ ਪ੍ਰਮਾਣ ਅਮੇ ਆ ਦ੍ਰਿਸ਼ ਸੁਭ ਕਰੈ ਹਰੇ ਅਗ ਪਾਪ ਸਗਲ ਮਲ ਕਾਮ ਕ੍ਰੋਧ ਅਰ ਲੋਭ ਮੋਹ ਵਸ ਕਰੈ ਸਭੈ ਬਲ ਸਦਾ ਸੁਖ ਮਨ ਵਸੈ ਦੁਖ ਸੰਸਾਰੈ ਖੋਵੈ ਗੁਰ ਨਵ ਨਿੰਦਰੀ ਆਓ ਜਨਮ ਹਮ ਕਾਲਕ ਧੋਵੈ ਸੋ ਕਉ ਟਲ ਗੁਰ ਸੇਵੀਐ ਨਿ ਸਹਿਜ ਸੁਭਾਏ ਦਰਸ਼ਨ ਪਰਸਿਆ ਗੁਰੂ ਕੈ ਜਨਮ ਮਰਨ ਦੁਖ ਜਾਏ ਸਵਈਏ ਮਹੱਲੇ ਤੀਜੇ ਕੇ ਤੀਜਾ ਇੱਕੋ ਅੰਕਾਰ ਸਤਿਗੁਰ ਪ੍ਰਸਾਦ ਸੋਈ ਪੁਰਖ ਸਿਵਰ ਸਾਚਾ ਜਾ ਕਾ ਇੱਕ ਨਾਮ ਅਛਲ ਸੰਸਾਰੇ ਜਿਨ ਭਗਤ ਵਚਲ ਤਾਰੇ ਸਿਮਰੋ ਸੋਈ ਨਾਮ ਪ੍ਰਧਾਨ ਤਿਤ ਨਾਮ ਰਸਕ ਨਾਨਕ ਲਹਿਣਾ ਤਪਿਓ ਜੇਣ ਸਰਬ ਸਿੱਧੀ ਕਵ ਜਨ ਕਲੇ ਸਬੁੱਧੀ ਕੀਰਤ ਜਨ ਅਮਰਦਾਸ ਬਿਸਤਰੀਆ ਕੀਰਤ ਰਾਵ ਕਿਰਨ ਪ੍ਰਗਟ ਸੰਸਾਰੇ ਸਾਖਤ ਰੋਵਰ ਮਵਲ ਸਰਾ ਉੱਤਰ ਦੱਖਣ ਪਵ ਔਰ ਪੱਛਮ ਜੈ ਜੈ ਕਾਰਜ ਪੰਥ ਨਰਾ ਹਰ ਨਾਮ ਰਚਨਾ ਗੁਰਮੁਖ ਬਰਧਾਇਓ ਉਲਟ ਗੰਗ ਪੱਛਮ ਧਰਿਆ ਸੋਈ ਨਾਮ ਅਛਲ ਭਗਤੇ ਪਵ ਤਾਰਨ ਅਮਰਦਾਸ ਗੁਰ ਕੋ ਪੁਰਿਆ ਸਿਮਰੇ ਸੋਈ ਨਾਮ ਜਾਖੇ ਹਰ ਕਿਨਰ ਸਾਧਕ ਸਿਰ ਸਮਾਧ ਹਰਾ ਸਿਮਰੇ ਨਖਤਰ ਅਵਰ ਧਰੂ ਮੰਡਲ ਨਾਰਦਾਦ ਪ੍ਰਹਿਲਾਦ ਵਰਾ ਸੱਸੀ ਹਰਿ ਹਰ ਸੂਰ ਨਾਮ ਉਲਾਸੇ ਸਹਿ ਲੋ ਜਿਨ ਉਦਰਿਆ ਸੋਈ ਨਾਮ ਅਛਲ ਭਗਤੇ ਪਵ ਤਾਰਨ ਅਮਰਦਾਸ ਗੁਰ ਕੋ ਪੁਰਿਆ ਸੋਈ ਨਾਮ ਸਿਵਰ ਨਵ ਨਾਥ ਨਿਰੰਜਨ ਸਿਵ ਸੰਕਾਰ ਸਮੁਦਰਿਆ ਚੌਰਾਸੀ ਸਿੱਧ ਬੁਰ ਜਿਤ ਰਾਤੇ ਅਮਰੀਕ ਪਵ ਜਲ ਤਰਿਆ ਉਹ ਦੋ ਅਕਰੂਰ ਤ੍ਰਿਲੋਚਨ ਨਾਮਾ ਕਲ ਕਬੀਰ ਖਿਲ ਵਿਖ ਹਰਿਆ ਸੋਈ ਨਾਮ ਅਛਲ ਭਗਤੇ ਪਵ ਤਾਰਨ ਅਮਰਦਾਸ ਗੁਰ ਕੋ ਪੁਰਿਆ ਤਿਤ ਨਾਮ ਲਾਗ ਤੇ ਤੀਸ ਧਿਆਵੇ ਜਤੀ ਤਪੀਸਰ ਮਨ ਵਸਿਆ ਸੋਈ ਨਾਮ ਸਿਮਰ ਗੰਗੇਵ ਪਿਤਾਮਹਿ ਚਰਨ ਚਿਤ ਅੰਮ੍ਰਿਤ ਰਸਿਆ ਤਿਤ ਨਾਮ ਗੁਰੂ ਗੰਭੀਰ ਗੁਰੂਆ ਮਤ ਸਤ ਕਰ ਸੰਗਤ ਉਦਰੀਆ ਸੋਈ ਨਾਮ ਅਛਲ ਭਗਤੇ ਪਵ ਤਾਰਨ ਅਮਰਦਾਸ ਗੁਰ ਕੋ ਪੁਰਿਆ ਨਾਮ ਕਿ ਸੰਸਾਰ ਕਿਰਨ ਰਵ ਸੁਰੱਤਰ ਸਾਖੇ ਉੱਤਰ ਦੱਖਣ ਪਵ ਦੇਸ਼ ਪੱਛਮ ਜਸ ਭਾਖੇ ਜਨਮ ਤਾਂ ਏ ਸਕੇ ਅਥ ਜਿਤ ਨਾਮ ਹਰ ਹਿਰਦੈ ਨਿਵਾਸੈ ਸੁਰ ਨਰ ਗਣ ਗੰਧਰਵ ਸ਼ਹਿ ਦਰਸ਼ਨ ਆਸਾਸੈ ਭਲੋ ਪ੍ਰਸਿੱਧ ਤੇਜੋ ਤਣੋ ਕਲ ਜੋੜ ਕਰ ਤਿਆਯੋ ਸੋਈ ਨਾ ਭਗਤ ਪਵ ਜਲ ਹਰਣ ਗੁਰ ਅਮਰਦਾਸ ਤੈ ਪਾਇਓ ਨਾਮ ਧਿਆਵੇ ਦੇਵ ਤੇ ਤੀਸ ਅਰ ਸਾਧਕ ਸਿੱਧ ਨਰ ਨਾਮ ਖੰਡ ਬ੍ਰਹਿਮੰਡ ਧਾਰੇ ਜੈ ਨਾਮ ਸਮਧਿਓ ਹਰਕ ਸੋਗ ਸਮ ਕਰ ਸਹਾਰੇ ਨਾਮ ਸਿਰੋਮਣ ਸਰਬ ਮੈਂ ਭਗਤ ਰਹਿ ਲਿਵਤਾਰ ਸੋਈ ਨਾ ਪਦਾਰਥ ਅਮਰ ਗੁਰ ਤੁਸ ਦੀਓ ਕਰਤਾਰ ਸਤ ਸੂਰੋ ਸੀਲ ਬਲਵੰਤ ਸਤ ਭਾਏ ਸੰਗਤ ਸਗਨ ਗੁਰੂਆ ਮਤ ਨਿਰਵੈਰ ਲੀਣਾ ਜਿਸ ਧੀਰਜ ਧੁਰ ਧਵਲ ਤੁਜਾ ਸਿਰ ਬੈਕੁੰਠ ਬੀਣਾ ਪਰਸੇ ਸੰਤ ਪਿਆਰ ਜੈ ਕਰਤਾਰੇ ਸੰਜੋਗ ਸਤਿਗੁਰੂ ਸੇਵ ਸੁਖ ਪਾਇਓ ਅਮਰ ਗੁਰ ਕੀਤੋ ਜੋਗ ਨਾਮ ਨਾਵਣ ਨਾਮ ਰਸ ਖਾਣ ਹਰ ਭੋਜਨ ਨਾਮ ਰਸਦਾ ਚਾਹ ਮੁਖ ਮਿਸ਼ਟ ਬਾਣੀ ਧੰਨ ਸਤਿਗੁਰ ਸੇਵਿਓ ਜਿਸ ਪਸਾਏ ਗਤ ਅਗਮ ਅਜਾਣੀ ਕੁਲ ਸੰਭੂ ਸਮੁਦਰੇ ਪਾਇਓ ਨਾਮ ਨਿਵਾਸ ਸਕਿਅਥ ਜਨਮ ਕਲ ਉਚਰੈ ਗੁਰ ਪਰਸਿਓ ਅਮਰ ਪ੍ਰਗਾਸ ਬਾਰਜ ਕਰ ਦੇਣੇ ਸਿਰ ਸਨਮੁਖ ਮੁਖ ਜੋ ਵੈ ਬਸੈ ਬਵਾਗ ਜੋ ਤੀਨ ਲੋਕ ਅੰਤਰ ਮੋਹੈ ਬਸੇ ਅਕਿਹੀਓ ਸੋਏ ਰਸ ਤਿੰਨ ਹੀ ਜਾਤੋ ਮੁਖੇ ਭਗਤ ਉਚਰੈ ਅਮਰ ਗੁਰ ਇਤ ਰੰਗ ਰਤੋ ਮਸਤਕ ਨਿਸ਼ਾਨ ਸਚੋ ਕਰਮ ਕਲ ਜੋੜ ਕਰ ਧਿਆਇਓ ਪਰਸਿਓ ਗੁਰੂ ਸਤਿਗੁਰ ਤਿਲਕ ਸਰਬ ਏਸ਼ ਤਿੰਨ ਪਾਇਓ ਚਰਨ ਤਾਂ ਪਰਸਕੇ ਅਥ ਚਰਨ ਗੁਰ ਅਮਰ ਪਵਲ ਰਹਿ ਹੱਥ ਤਾਂ ਪਰ ਸਕੇ ਹੱਥ ਹੱਥ ਲੱਗੈ ਗੁਰ ਅਮਰ ਪੈ ਜੀ ਤਾਂ ਪਰ ਸਕੇ ਹੱਥ ਜੀ ਗੁਰ ਅਮਰ ਪਣੀ ਜੈ ਨੈਣ ਤਾਂ ਪਰ ਸਕੇ ਹੱਥ ਨੈਣ ਗੁਰ ਅਮਰ ਪਖੀ ਜੈ ਸ਼ਰਵਣ ਤਾਂ ਪਰ ਸਕੇ ਹੱਥ ਸ਼ਰਵਣ ਗੁਰ ਅਮਰ ਸੁਣੀ ਜੈ ਸਕੇ ਹੱਥ ਸੋ ਹੀ ਉਹ ਨਿਤੀ ਹੈ ਬਸੈ ਗੁਰ ਅਮਰਦਾਸ ਨਿਜ ਜਗਤ ਪਿਤ ਸਕੇ ਹੱਥ ਸੋ ਸਿਰ ਜਲ ਭਣੈ ਜੋ ਸਿਰ ਨਿਵੈ ਗੁਰ ਅਮਰ ਨਿਤ ਤੇ ਨਰ ਦੁੱਖ ਨਹਿ ਭੁੱਖ ਤੇ ਨਰ ਨਿਧਨ ਨਹਿ ਕਹੀਐ ਤੇ ਨਰ ਲੋਕ ਨਹੁ ਹੋਏ ਤੇ ਨਰ ਸੇ ਅੰਤ ਨ ਲਹੀਐ ਤੇ ਨਰ ਸੇਵ ਨਉ ਕਰੇ ਤੇ ਨਰ ਸਹਿ ਸਹਿਸ ਸਮਪਹੇ ਤੇ ਨਰ ਦੁਲਿਚੇ ਬਹਿ ਤੇ ਨਰ ਉਤਪ ਬਿਤਪਹੇ
ਸੁਖ ਲਹਿ ਤੇ ਨਰ ਸੰਸਾਰ ਮੈਂ ਅਪੈ ਪਟ ਰਿਪ ਮਦ ਤੈ ਸਕਿਅਤ ਤੇ ਨਰ ਜਲ ਭਣੇ ਗੁਰ ਅਮਰਦਾਸ ਪ੍ਰਸੰਨ ਜੇ ਤੈ ਪਟਿਓ ਇੱਕ ਮਨ ਧਰਿਓ ਇੱਕ ਕਰ ਇੱਕ ਪਛਾਣਿਓ ਨੈਣ ਵੈਣ ਮੋਹੇ ਇੱਕ ਇੱਕ ਦੋ ਠਾਏ ਨਾ ਜਾਣਿਓ ਸੁਪਨ ਇੱਕ ਪਰ ਤੱਕ ਇੱਕ ਇਕਸ ਮੈਂ ਲੀਣੋ ਤੀਸ ਇੱਕ ਆਰ ਪੰਜ ਸਿੱਧ ਪੈਂਤੀਸ ਨਾ ਕੀਣੋ ਇੱਕ ਹੋ ਜੇ ਲੱਖ ਲਖੋ ਲੱਖ ਹੈ ਇੱਕ ਇੱਕ ਕਰ ਵਰਨਿਓ ਗੁਰੂ ਅਮਰਦਾਸ ਜਲ ਭਣੇ ਤੂੰ ਇੱਕ ਲੋੜੇ ਇੱਕ ਮੰਨਿਓ ਜੇ ਮਤ ਗਈ ਜੈ ਦੇਵ ਜੇ ਮਤ ਨਾਮੈ ਸੁਮਾਣੀ ਜੇ ਮਤ ਲੋਚਨ ਚਿਤ ਭਗਤ ਕੰਬੀਰੇ ਜਾਣੀ ਰੁਕ ਮਾਂਗਤ ਕਰਤੂਤ ਰਾਮ ਜਪੋ ਨਿਤ ਭਾਈ ਅਮਰੀਕ ਪ੍ਰਹਿਲਾਦ ਸਰਨ ਗੋਬਿੰਦ ਗਤ ਪਾਈ ਤੈ ਲੋਭ ਕ੍ਰੋਧ ਰਿਸਨਤ ਜੀ ਸੋ ਅਤ ਜਲੈ ਜਾਣੀ ਜੁਗਤ ਗੁਰ ਅਮਰਦਾਸ ਨਿਜ ਭਗਤ ਹੈ ਦੇਖ ਦਰਸ ਪਾਵੋ ਮੁਕਤ ਗੁਰੇ ਅਮਰਦਾਸ ਪਰਸੀਐ ਪਾਉ ਪਾਤਿਕ ਬਿਨਾ ਸਹੇ ਗੁਰੇ ਅਮਰਦਾਸ ਪਰਸੀਐ ਸਿੱਧ ਸਾਧਕ ਰਸਾ ਸਹੇ ਗੁਰੇ ਅਮਰਦਾਸ ਪਰਸੀਐ ਧਿਆਨ ਲਈਏ ਪਾਉ ਮੁਕਹੇ ਗੁਰੇ ਅਮਰਦਾਸ ਪਰਸੀਐ ਅਪਾਉ ਲਭੈ ਗਉ ਚੁਕਹੇ ਇੱਕ ਬਿਨ ਦੁੱਗਣ ਜੋ ਤੋ ਰਹਿ ਜਾ ਸੁਮੰਤਰ ਮਾਨਵੈ ਲਹਿ ਜਲਪਾ ਪਦਾਰਥ ਤੜੇ ਗੁਰ ਅਮਰਦਾਸ ਡਿੱਠੇ ਮਿਲਹੇ ਸੱਚ ਨਾਮ ਕਰਤਾਰ ਸੋ ਦ੍ਰਿੜ ਨਾਨਕ ਸੰਗ ਰਹਿਓ ਤਾਂ ਤੇ ਅੰਗਦ ਲਹਿਣਾ ਪ੍ਰਗਟ ਤਾਸ ਚਰਨੇ ਲਿਵ ਰਹਿਓ ਤਿਤ ਕੁਲ ਗੁਰ ਅਮਰਦਾਸ ਆਸਾ ਨਿਵਾਸ ਤਾਸ ਗੁਣ ਕਵਣ ਵਖਾਣਿਓ ਜੋ ਗੁਣ ਲੱਖ ਅਗੰਮ ਤਿਨੈ ਗੁਣ ਅੰਤ ਨਾ ਜਾਣੋ ਬੋਇ ਤਿਉ ਬਿਧਾਤੇ ਨਿਰਮਯੋ ਸਭ ਸੰਗਤ ਕੁਲ ਉਧਾਰਨ ਗੁਰ ਅਮਰਦਾਸ ਕੀਰਤ ਕਹੇ ਤਰਾਹੇ ਤਰਾਹੇ ਤੋ ਪਾ ਸਰਣ ਆਪ ਨਿਰਾਇਣ ਕਲਾ ਧਾਰ ਜਗ ਮੈਂ ਪਰਵਰਿਓ ਨਿਰੰਕਾਰ ਆਕਾਰ ਜੋਤ ਜਗ ਮੰਡਲ ਕਰਿਓ ਜੈ ਕਹਿ ਤੈ ਭਰਪੂਰ ਸ਼ਬਦ ਦੀਪਕ ਦੀਪਾਇਓ ਜੇ ਸਿੱਖੇ ਸੰਗ੍ਰਹਿਓ ਤਤ ਹਰ ਚਰਨ ਮਿਲਾਇਓ ਨਾਨਕ ਕੋਲ ਨਿਮਲ ਤਰਿਓ ਅੰਗਦ ਲੈਣੇ ਸੰਗ ਹੂਆ ਗੁਰੇ ਅਮਰਦਾਸ ਤਾਰਨ ਤਰਨ ਜਨਮ ਜਨਮ ਪਾ ਸਰਨ ਤੋ ਜਪ ਤਪ ਸਤ ਸੰਤੋਖ ਪਿਕ ਦਰਸ਼ਨ ਗੁਰ ਸਿੱਖੇ ਸਰਨ ਪਰੇ ਤੇ ਉਬਰੇ ਛੋਟ ਜੰਮਪੁਰ ਕੀ ਲਿਖੇ ਭਗਤ ਪਾਏ ਪਰਪੂਰ ਤੇ ਉਚਰੈ ਕਰ ਤਾਰੇ ਗੁਰ ਗਵਰਿਯਾਓ ਪਲਕ ਡੁਬੰਤੇ ਤਾਰੇ ਨਾਨਕ ਕੁਲ ਨਿਮਲ ਅਵਤਰਿਓ ਗੋਣ ਕਰਤਾਰੇ ਉਚਰੈ ਗੁਰ ਅਮਰਦਾਸ ਦਿਨ ਸੇਵਿਓ ਤਿਨ ਦੁਖ ਦਰਿਦਰ ਪਰ ਹਰ ਪਰੈ ਚਿਤ ਚਿਤਵੋ ਅਰਦਾਸ ਕਹੋ ਪਾਰ ਗਹਿ ਪੇ ਨਾ ਸਕੋ ਸਰਬ ਚਿਨ ਤੁਝ ਪਾਸ ਸਾ ਸੰਗਤ ਹਾਂ ਤਕੋ ਤੇਰੇ ਹੁਕਮ ਪਵੇ ਨਿਸ਼ਾਨ ਤੋ ਕਰੋ ਸਾਹਿਬ ਕੀ ਸੇਵਾ ਜਬ ਗੁਰ ਦੇਖੇ ਸੁਭ ਦਿਸ਼ਟ ਨਾਮ ਕਰਤਾ ਮੁਖ ਮੇਵਾ ਅਗਮ ਅਲਖ ਕਾਰਨ ਪੁਰਖ ਜੋ ਫਰਮਾਵੇ ਸੋ ਕਹੋ ਗੁਰੇ ਅਮਰਦਾਸ ਕਾਰਨ ਕਰਨਾ ਜਿਵ ਤੂੰ ਰੱਖੈ ਤਿਵ ਰਹੋ ਭਿਖੇ ਕੇ ਗੁਰ ਗਿਆਨ ਅਰ ਧਿਆਨ ਤਤ ਸਿਉ ਤਤ ਮਿਲਾਵੈ ਸੱਚ ਸੱਚ ਜਾਣੀਐ ਇਕ ਚਿਤਹਿ ਲਿਵ ਲਾਵੈ ਕਾਮ ਕ੍ਰੋਧ ਵਸ ਕਰੇ ਪਵਣ ਉਡੰਤ ਨਾ ਪਾਵੈ ਕਾਮ ਕ੍ਰੋਧ ਵਸ ਕਰੇ ਪਵਣ ਉਡੰਤ ਨਾ ਧਾਵੈ ਨਿਰੰਕਾਰ ਕਹਿ ਵਸੈ ਦੇਸ ਹੁਕਮ ਬੁੱਧ ਵਿਚਾਰ ਪਾਵੈ ਕਲ ਮੈਂ ਰੂਪ ਕਰਤਾ ਪੁਰਖ ਸੋ ਜਾਣੈ ਜਿਨ ਕਿਛੁ ਕੀਓ ਗੁਰ ਮਿਲਿਓ ਸੋਇ ਭਿਖਾ ਕਹੈ ਸਹਿਜ ਰੰਗ ਦਰਸ਼ਨ ਦਿਓ ਰਹਿਓ ਸੰਤ ਹਾਂ ਟੋਲ ਸਾਧ ਬਹੁ ਤੇਰੇ ਡਿੱਠੇ ਸੰਨਿਆਸੀ ਤਪਸੀਏ ਮੁਖੋਂ ਇਹ ਪੰਡਿਤ ਮਿੱਠੇ ਬਰਸ ਏਕ ਹੋ ਫਿਰਿਓ ਕਿਨੇ ਨਹਿ ਪਰ ਚੋ ਲਾਇਓ ਕਹਿਤਿਓ ਕਹਿਤੀ ਸੁਣੀ ਰਹਿਤ ਕੋ ਖੁਸ਼ੀ ਨਾ ਆਇਓ ਹਰ ਨਾਮ ਨਾ ਚੋੜ ਦੂਜੇ ਲੱਗੇ ਤਿੰਨ ਕਹਿ ਗੁਣ ਕਿਆ ਕਹੋ ਗੁਰ ਦਈਏ ਮਿਲਾਇਓ ਭਿਖਿਆ ਜੇ ਤੂੰ ਰੱਖੈ ਤਿਵ ਰਹੋ ਪੈਰ ਸਮਾਸ ਨਾ ਹੋ ਗਿਆਨ ਹੈ ਆਸਨ ਚੜਿਓ ਧਰਮ ਮਨੱਖ ਕਰ ਗਇਓ ਭਗਤ ਸੀਲ ਸਰ ਲੜਿਓ ਪੈ ਨਿਰਭਉ ਹਰ ਅਟਲ ਮਨ ਸ਼ਬਦ ਗੁਰ ਨੇ ਜਾਗੰਡਿਓ ਕਾਮ ਕ੍ਰੋਧ ਲੋਭ ਮੋਹ ਅਪਤ ਪੰਚ ਦੂਤ ਵਿਖੰਡਿਓ ਭੂਲੋ ਪੁਹਾਲ ਤੇ ਜੋਤਣਾ ਨਿਰਪਤ ਨਾਥ ਨਾਨਕ ਬਰ ਗੁਰੇ ਅਮਰਦਾਸ ਸੱਚ ਸਾਲ ਲਿਭਾਣ ਤੈ ਦਲ ਜਿੱਤੋ ਇਵ ਯੁੱਧ ਕਰ ਕਨ ਹਰ ਬੂੰਦ ਬਸੁਆ ਰੁਮਾਵਲ ਕੁਸੁਮ ਬਸੰਤ ਗਣੰਤ ਨ ਆਵੈ ਰਵ ਸਸ ਕਿਰਨ ਉਦਰ ਸਾਗਰ ਕੋ ਗੰਗ ਤਰੰਗ ਅੰਤ ਕੋ ਪਾਵੈ ਰੁਦਰ ਧਿਆਨ ਗਿਆਨ ਸਤਿਗੁਰ ਕੇ ਕਬ ਜਨ ਭਲੈ ਉਨੇ ਜੋ ਗਾਵੈ
ਭੱਲੇ ਅਮਰਦਾਸ ਗੁਣ ਤੇਰੇ, ਤੇਰੀ ਉਪਮਾ ਤੋਹੇ ਮਨ ਆਵੈ। ਸਵੀਏ ਮਹੱਲੇ ਚੌਥੇ ਕੇ ਚੌਥਾ ਇੱਕ ਓਅੰਕਾਰ ਸਤਿਗੁਰ ਪ੍ਰਸਾਦ, ਇੱਕ ਮਨ ਪੁਰਖ ਨਿਰੰਜਨ ਧਿਆਵੋ, ਗੁਰਪ੍ਰਸਾਦ ਹਰ ਗੁਣ ਸਦ ਗਾਵੋ। ਗੁਣ ਗਾਵਤ ਮਨ ਹੋਏ ਵਿਗਾਸਾ, ਸਤਿਗੁਰ ਪੂਰਜਨੇ ਕੀ ਆਸਾ। ਸਤਿਗੁਰ ਸੇਵ ਪਰਮ ਪਦ ਪਾਇਓ, ਅਬਨਾਸੀ ਅਵਗਤ ਧਿਆਇਓ। ਤਿਸ ਭੇਟੇ ਦਰਿਦਰ ਨਾ ਚੰਪੇ, ਕਲ ਸਹਾਰ ਤਾਸ ਗੁਣ ਜੰਪੈ। ਜੰਪੋ ਗੁਣ ਬੇਮਲ, ਸੋ ਜਨ ਜਨ ਕੇਰੇ ਅਮਿਆ ਨਾਮ ਜਾ ਖੁਰਿਆ। ਇਨ ਸਤਿਗੁਰ ਸੇਵ ਸ਼ਬਦ ਰਸ ਪਾਇਆ, ਨਾਮ ਨਿਰੰਜਨ ਉਰ ਧਰਿਆ। ਹਰ ਨਾਮ ਰਸਕ ਗੋਬਿੰਦ ਗੁਣ ਗਾਹਕ, ਚਾਕ ਤਤ ਸਮਤ ਸਰੇ। ਕਵ ਕਲ ਠਾਕੁਰ ਅਰਦਾਸ ਤਨੇ, ਗੁਰ ਰਾਮਦਾਸ ਸਾਰਾ ਪਰ ਪਰੇ। ਛੂਟਤ ਪ੍ਰਵਾਹ ਮਿਆ ਅਮਰਾ ਪਦ, ਅੰਮ੍ਰਿਤ ਸਰੋਵਰ ਸਦ ਭਰਿਆ। ਤੇ ਪੀਵੇ ਸੰਤ ਕਰੇ ਮਨ ਮਜਨ, ਪਬ ਜਿਨਹੋ ਸੇਵਾ ਕਰੀਆ। ਤਿੰਨ ਭਉ ਨਿਵਾ

ਪਾਲ ਭਰੇ ਸਤਿਗੁਰ ਮਤਿ ਗੁੜ ਬਿਮਲ ਸਤ ਸੰਗਤ ਆਤਮ ਰੰਗ ਚਰੂਲ ਭਇਆ ਜਾਗਿਆ ਮਨ ਕਵਲ ਸਹਿਜ ਪ੍ਰਗਾਸਿਆ ਪੈ ਨਿਰੰਜਨ ਘਰੇ ਲਾ ਸਤਿਗੁਰ ਦਿਆਲ ਹਰਿ ਨਾਮ ਨਿਰੜਾਇਆ ਤਿਸ ਪ੍ਰਸਾਦ ਵਸ ਪੰਚ ਕਰੇ ਕਵ ਕਾਲੇ ਠਾਕੁਰ ਹਰਦਾਸ ਤਨੇ ਗੁਰ ਰਾਮਦਾਸ ਸਾਰਿਆਂ ਪਰ ਭਰੇ ਅਣਭਉ ਮਾਣ ਅਕੜ ਲਿਵ ਲਾਗੀ ਪਾਰਸ ਭੇਟੇ ਆ ਸਹਿਜ ਕਰੇ ਸਤਿਗੁਰ ਪ੍ਰਸਾਦ ਪਰਮ ਪਦ ਪਾਇਆ ਭਗਤ ਪਾਏ ਭੰਡਾਰ ਪਰੇ ਮੇਟਿਆ ਜਨਮਾਤ ਮਰਨ ਭਉ ਭਾਗਾ ਚਿਤ ਲਾਗਾ ਸੰਤੋਖ ਸਰੇ ਕਾਵ ਕਾਲੇ ਠਾਕੁਰ ਹਰਦਾਸ ਤਨੇ ਗੁਰੂ ਰਾਮਦਾਸ ਸਾਰਾ ਭਾਰ ਪਰੇ ਅਪਾਰ ਪਰੇ ਪਾਇਓ ਅਪਾਰ ਦੇ ਅੰਤਰ ਧਾਰਿਓ ਦੁੱਖ ਭੰਜਨ ਆਤਮ ਪ੍ਰਬੋਧ ਮਨ ਤਤ ਵਿਚਾਰਿਓ ਸਦਾ ਚਾਏ ਹਰ ਭਾਏ ਪ੍ਰੇਮ ਰਸ ਆਪੇ ਜਾਣੇ ਸਤਿਗੁਰ ਕੈ ਪ੍ਰਸਾਦ ਸਹਿ ਛੇਤੀ ਰੰਗ ਮਾਣੇ ਨਾਨਕ ਪ੍ਰਸਾਦ ਅੰਗਰ ਸੁਮਤ ਗੁਰੇ ਅਮਰ ਅਮਰ ਵਰਤਾਇਓ ਗੁਰੂ ਰਾਮਦਾਸ ਕਲ ਉਚਰੈ ਤੇ ਅਟਲ ਅਮਰ ਪਦ ਪਾਇਓ ਸੰਤੋਖ ਸਰੋਵਰ ਬਸੈ ਅਮਿਆ ਰਸ ਰਸਨ ਪ੍ਰਗਾਸੈ ਮਿਲਤ ਸ਼ਾਂਤ ਉਪਜੈ ਦੁਰਤ ਦੂਰ ਅੰਤਰ ਨਾਸੈ ਸੁਖ ਸਾਗਰ ਪਾਇਓ ਦਿੰਤ ਹਰ ਮਗ ਨਾ ਹੁਟੈ ਸੰਜਮ ਸਤ ਸੰਤੋਖ ਸੀਲ ਸਨਾਹੋ ਮ ਫੁਟੈ ਸਤਿਗੁਰ ਪ੍ਰਮਾਣ ਬਿਦ ਨੈ ਸ੍ਰੀਓ ਜਗ ਜਸਤੂਰ ਪਜਾਇਓ ਗੁਰ ਰਾਮਦਾਸ ਕਲ ਉਚਰੇ ਤੈ ਅਪੈ ਅਮਰ ਪਦ ਪਾਇਓ ਜਗ ਜੀਤੋ ਸਤਿਗੁਰ ਪ੍ਰਮਾਣ ਮਨ ਏਕ ਧਿਆਇਓ ਧਨ ਧਨ ਸਤਿਗੁਰ ਅਮਰਦਾਸ ਜਿਨ ਨਾਮ ਦ੍ਰਿੜਾਇਓ ਨਾਮ ਨਿਧਾਨ ਰਿੱਧ ਸਿੱਧ ਤਾਂ ਕੀ ਦਾਸੀ ਸਹਿ ਸਰੋਵਰ ਮਿਲਿਓ ਪੁਰਖ ਭੇਟਿਓ ਅਬਨਾਸੀ

ਹੱਥ ਪਾਇਓ। ਪ੍ਰੇਮ ਭਗਤ ਪ੍ਰਵਾਹ ਪ੍ਰੀਤ ਪਬਲੀ ਨਾ ਹੁਟਾਏ, ਸਤਿਗੁਰ ਸ਼ਬਦਾ ਥਾ ਅਮਿਆ ਧਾਰਾ ਰਸ ਗੁਟਾਏ। ਮਤ ਮਾਤਾ ਸੰਤੋ ਪਿਤਾ ਸਾਰ ਸਹਿਜ ਸਮਾਇਓ, ਅਜੋਨੀ ਸੰਪਿਓ ਜਗਤ ਗੁਰ ਬਚਨ ਤਰਾਇਓ। ਅਵਗਤ ਅਗੋਚਰਿਆ ਪਰਪਾਰ ਮਨ ਗੁਰ ਸ਼ਬਦ ਵਸਾਇਓ, ਗੁਰੂ ਰਾਮਦਾਸ ਕਲ ਉਚਰੇ ਤਹਿ ਜਗਤ ਉਧਾਰਨ ਪਾਇਓ। ਜਗਤ ਉਧਾਰਨ ਨਵ ਨਿਧਾਨ ਭਗਤੇ ਭਵਤਾਰਨ, ਅੰਮ੍ਰਿਤ ਬੂੰਦ ਹਰਿ ਨਾਮ ਬਿਸ ਕੀ ਵਿਖੈ ਨਿਵਾਰਨ। ਸਹਿ ਤਰੋਵਰ ਫਲਿਓ ਗਿਆਨ ਅੰਮ੍ਰਿਤ ਫਲ ਲਾਗੈ, ਗੁਰ ਪ੍ਰਸਾਦ ਪਾਈਐ ਧਨ ਤੇ ਜਨ ਵਡ ਭਾਗੇ, ਤੇ ਮੁਕਤੇ ਭਏ ਸਤਿਗੁਰ ਸ਼ਬਦ ਮਨ ਗੁਰ ਪਰਚਾ ਪਾਇਓ। ਗੁਰ ਰਾਮਦਾਸ ਕਲ ਉਚਰੈ ਤੈ ਸ਼ਬਦ ਨਿਸ਼ਾਨ ਬਜਾਇਓ, ਸੀਰ ਸਦਾ ਸਹਿਸ਼ਾਵਾਨ ਸੰਤੋਖ ਸਦਾਚਿਓ, ਸਦਾ ਸੀਰਸ ਨਾਮ ਸੋ ਹੈ, ਗੁਰ ਸ਼ਬਦ ਸਮਾਚਰਿਓ ਨਾਮ ਟੇਕ ਸੰਗਾਦ ਬੋ ਹੈ। ਅਜੋਨੀਓ ਭਲੇ ਅਮਲ ਸਤਿਗੁਰ ਸੰਗ ਨਿਵਾਸ, ਗੁਰ ਰਾਮਦਾਸ ਕਲ ਉਚਰੈ ਤੋ ਸਹਿਰ ਸਰੋਵਰ ਵਾਸ। ਗੁਰ ਜਿਨ ਕੋ ਸੋ ਪ੍ਰਸੰਨ ਨਾਮ ਹਰ ਹਿਰਦੈ ਨਿਵਾਸੈ, ਜਿਨ ਕੋ ਗੁਰ ਸੋ ਪ੍ਰਸੰਨ ਦੁਰਤ ਦੁਰੰਤਰ ਨਾਸੈ। ਗੁਰ ਜਿਨ ਕੋ ਸੋ ਪ੍ਰਸੰਨ ਮਾਨ ਅਭਿਮਾਨ ਨਿਵਾਰੈ, ਜਿਨ ਕੋ ਗੁਰ ਸੋ ਪ੍ਰਸੰਨ ਸ਼ਬਦ ਲਗ ਭਵ ਜਗਤਾਰੈ। ਪਰਚੋ ਪ੍ਰਮਾਣ ਗੁਰ ਪਾਇਓ ਤਿੰਨ ਸਕਿਆਥ ਜਨਮ ਜਗ, ਸ੍ਰੀ ਗੁਰੂ ਸਰਨ ਭੱਜ ਕਲ ਕਬ, ਭੁਗਤ ਮੁਕਤ ਸਭ ਗੁਰੂ ਲਗ, ਸਤਿਗੁਰ ਖੇਮਾ ਤਾਣਿਆ ਜੁਗ ਜੁਗ ਸਮਾਣੇ, ਅਨੁਭਵ ਨਿਜਾ ਨਾਮ ਟੇਕ ਜਿਤ ਭਗਤਿਆ ਗਾਣੇ। ਗੁਰੂ ਨਾਨਕ ਅੰਗਦ ਅਮਰ ਭਗਤ ਹਰ ਸੰਗ ਸਮਾਣੇ, ਇਹ ਰਾਜ ਯੋਗ ਗੁਰ ਰਾਮਦਾਸ ਤੁਮ ਹੂੰ ਰਸ ਜਾਣੇ, ਜਨਕ ਸੋਏ ਜਿਨ ਜਾਣਿਆ, ਉਨ ਮਨ ਰਥ ਧਰਿਆ, ਸਤ ਸੰਤੋਖ ਸਮਾਚਰਿਆ ਭਰਾ, ਸਰ ਭਰਿਆ ਕਥ ਕਥਾ ਅਮਰਾ ਪੁਰੀ, ਜਸ ਦੇਹ ਸੁਪਾਵੇ ਜਨਕ ਰਾਜ ਗੁਰੂ ਅਮਰਦਾਸ। ਇਹ ਜਨਕ ਰਾਜ ਗੁਰੂ ਰਾਮਦਾਸ ਤੁਝ ਹੀ ਬਣ ਆਵੇ, ਸਤਿਗੁਰੂ ਨਾਮ ਟੇ ਏਕ ਲਿਵ ਮਨ, ਜਪੈ ਦ੍ਰਿੜ ਤਿੰਨ ਜਨ, ਦੁੱਖ ਪਾਪ ਕਉ ਕਥ ਹੋਵੈ ਜੀਓ। ਤਾਰਨ ਤਰਨ ਖਿਨ ਮਾਤਰ ਜਾ ਕੋ ਦ੍ਰਿਸ਼ਟ ਧਾਰੈ, ਸ਼ਬਦ ਰਿਦ ਵਿਚਾਰੇ ਕਾਮ ਕ੍ਰੋਧ ਖੋਵੈ ਜੀਓ। ਜੀਅਨ ਸਭਨ ਦਾਤਾ ਗਮ ਗਿਆਨ ਵਿਖਿਆਤਾ, ਇਨ ਸਧਿਆਨ ਧਾਵੈ ਪਲਕ ਨਾ ਸੋਵੈ ਜੀਓ। ਜਾ ਕੋ ਦੇਖ ਦਰਿਦਰ ਜਾਵੈ, ਨਾਮ ਸੋ ਨਿਧਾਨ ਪਾਵੈ, ਗੁਰਮੁਖ ਗਿਆਨ ਦੁਰਮਤ ਮੈਲ ਧੋਵੈ ਜੀਓ। ਸਤਿਗੁਰ ਨਾਮ ਏਕ ਲਿਵ ਮਨ, ਜਪੈ ਦ੍ਰਿੜ ਤਿੰਨ ਜਨ, ਦੁੱਖ ਪਾਪ ਕਉ ਕਥ ਹੋਵੈ ਜੀਓ। ਧਰਮ ਕਰਮ ਪੂਰੇ ਸਤਿਗੁਰ ਪਾਈ ਹੈ, ਜਾ ਕੀ ਸੇਵਾ ਸਿੱਧ ਸਾਧ, ਮੁਨ ਜਨ ਸੁਰ ਨਰ ਜਾਚੇ, ਸ਼ਬਦ ਸਾਰ ਏਕ ਲਿਵ ਲਾਈ ਹੈ। ਪੁਨ ਜਾਣੈ ਕੋ ਤੇਰਾ ਪਾਰ, ਨਿਰਭਉ ਨਿਰੰਕਾਰ ਕਥ ਕਥਨ ਹਾਰ, ਤੁਝੇ ਬੁਝਾਈ ਹੈ ਭਰਮ ਭੁਲੇ ਸੰਸਾਰ ਛੁਟੋ, ਜੋਨੀ ਸੰਘਾਰ ਜਮ ਨੋ ਜਮ ਕੋ ਨਾ ਡੰਡ ਕਾਲ, ਗੁਰਮਤਿ ਧਿਆਈ ਹੈ ਮਨ ਪ੍ਰਾਣੀ ਮੁਗਧ ਵਿਚਾਰ, ਰਹਿਣਤ ਜਪ ਧਰਮ ਕਰਮ ਪੂਰੇ ਸਤਿਗੁਰ ਪਾਈ ਹੈ। ਹਉ ਬਲ ਬਲ ਜਾਓ ਸਤਿਗੁਰ ਸਾਚੇ ਨਾਮ ਪਰ, ਕਵਣ ਉਪਮਾ ਦਿਓ ਕਵਣ ਸੇਵਾ ਸਰਿਓ, ਏਕ ਮੁਖ ਰਸਨਾ ਰਸੋ ਜੁਗ ਜੋਰ ਕਰ, ਫੁਨ ਮਨ ਬਚ ਕਰਮ ਜਾਣ, ਅੰਤ ਦੂਜਾ ਨਾ ਮਾਣ, ਨਾਮ ਸੋ ਅਪਾਰ ਸਾਰ ਦੇਨੋ ਗੁਰ ਰਿਧ ਧਾਰ। ਨਾਲੇ ਕਵ ਪਾਰਸ ਪਰਸ, ਕਚ ਕੰਚਨਾ ਹੋਏ ਚੰਦਨਾ, ਸੋ ਬਾਸ ਜਾ ਸਿਮਰਤਿਆਨ ਤਾਰ, ਜਾ ਕੇ ਦੇਖ ਦੁਬਾਰੇ ਕਾਮ ਕ੍ਰੋਧ ਹੀ ਨਿਵਾਰੇ ਜੀ। ਹਾਂ ਬਲ ਬਲ ਜਾਓ ਸਤਿਗੁਰ ਸਾਚੇ ਨਾਮ ਪਰ, ਰਾਜ ਯੋਗ ਤਖਤ ਦੇਣ ਗੁਰੂ ਰਾਮਦਾਸ। ਪ੍ਰਥਮੇ ਨਾਨਕ ਚੰਦ ਜਗਤ ਭਇਓ, ਆਨੰਦ ਤਾਰਨ ਮਨੁੱਖੇ ਜਨ ਕੀਓ ਪ੍ਰਗਾਸ, ਗੁਰ ਅੰਗਦ ਦਿਓ ਨਿਧਾਨ ਆ ਕਥ ਕਥਾ ਗਿਆਨ, ਪੰਚ ਭੂਤ ਬਸ ਕਿਨੇ ਜਮਤ ਨਾ ਤਰਾਸ, ਗੁਰ ਅਮਰ ਗੁਰੂ ਸ਼੍ਰੀ ਸਤਿ ਕਲ ਯੁਗ ਰਾਖੀ ਪਤ, ਅਗਨ ਦੇਖਤ ਗਤ ਚਰਨ ਕਵਲ ਜਾਸ, ਸਭ ਵਿਦ ਮਾਨਿਓ ਮਨ ਤਬ ਹੀ ਭਇਓ ਪ੍ਰਸੰਨ, ਰਾਜ ਯੋਗ ਤਖਤ ਦੇਣ ਗੁਰੂ ਰਾਮਦਾਸ ਰੱਡ, ਇਸੇ ਧਾਰਿਓ ਧਰਤ ਅਰ ਵਿਓਮ ਅਰ ਪਵਨ ਤੇ ਨੀਰ ਸਰ, ਅਵਰ ਅਨਲ ਅਨਾਦ ਕੀਓ, ਸਸ ਰਿਕ ਨਿਸ ਸੂਰ ਦਿਨ ਸੈਲ ਤਰੁਆ ਫਲ ਫੁਲਨ ਦੀਓ, ਸੁਰ ਨਰ ਸਪਤ ਸਮੁੰਦਰ ਕਿਆ ਧਾਰਿਓ ਤਿਰ ਪਵਨ ਜਾਸ, ਸੋਈ ਏਕ ਨਾਮ ਹਰ ਨਾਮ ਸਤ ਪਾਇਓ ਗੁਰ ਅਮਰ ਪ੍ਰਗਾਸ, ਕੰਚੋ ਕੰਚਨ ਭਇਓ ਸ਼ਬਦ ਗੁਰ ਸਰਵਣੇ ਸੁਣਿਓ, ਬਿਖਤੇ ਅੰਮ੍ਰਿਤ ਹੋਇਓ ਨਾਮ ਸਤਿਗੁਰ ਮੁਖ ਭਣਿਓ, ਲੋਹ ਹੋਇਓ ਲਾਲ ਨਦਰ ਸਤਿਗੁਰ ਦਰ ਧਾਰੈ, ਭਾਣ ਮਾਣ ਕਰੇ ਗਿਆਨ ਗੁਰ ਕਹਿਓ ਵਿਚਾਰੈ, ਕਾਠੋ ਸ਼੍ਰੀ ਖੰਡ ਸਤਿਗੁਰ ਕੀਓ, ਦੁੱਖ ਦਰਿਦਰ ਤਿਨ ਕੇ

ਜਾਮ ਗੁਰੂ ਹੋਏ ਵੱਲ ਲੱਖ ਬਾਹੇ ਕਿਆ ਕਿੰਜੈ, ਜਾਮ ਗੁਰੂ ਹੋਏ ਵੱਲ ਗਿਆਨ ਹਰ ਧਿਆਨ ਆਨਣ ਪਰ, ਜਾਮ ਗੁਰੂ ਹੋਏ ਵੱਲ ਸ਼ਬਦ ਸਾਖੀ ਸੋ ਸੱਚੇ ਘਰ, ਜੋ ਗੁਰੂ ਗੁਰੂ ਐਨਸ ਜਪੈ ਦਾਸ ਭੱਟ ਬੇਨਤ ਕਹੈ, ਜੋ ਗੁਰੂ ਨਾਮ ਰਿਦ ਮਹਿ ਧਰੈ, ਸੋ ਜਨਮ ਮਰਨ ਦੂ ਤੇਰੈ, ਗੁਰ ਬਿਨ ਘੋਰ ਅੰਧਾਰ, ਗੁਰੂ ਬਿਨ ਸਮਝ ਨ ਆਵੈ, ਗੁਰ ਬਿਨ ਸੁਰਤ ਨਾ ਸਿੱਧ, ਗੁਰੂ ਬਿਨ ਮੁਕਤ ਨਾ ਪਾਵੈ, ਗੁਰ ਕਰ ਸੱਚ ਵਿਚਾਰ, ਗੁਰੂ ਕਰ ਰੇ ਮਨ ਮੇਰੇ, ਗੁਰ ਕਰ ਸ਼ਬਦ ਸੁਪਨ ਅਗਨ ਕਟੇ ਸਭ ਤੇਰੇ, ਗੁਰ ਨੈਣ ਬੈਣ ਗੁਰ ਗੁਰ ਕਰੋ, ਗੁਰੂ ਸਤ ਕਵ ਨਲ ਕਹੈ, ਜਿਨ ਗੁਰੂ ਨਾ ਦੇਖਿਓ ਨਾ ਕੀਓ, ਤੇ ਅਕਿਆਤ ਸੰਸਾਰ ਮੈਂ, ਗੁਰੂ ਗੁਰੂ ਗੁਰ ਕਰ ਮਨ ਮੇਰੇ, ਤਾਰਨ ਤਰਨ ਸਮਰੱਥ ਕਲਯੁਗ, ਸੁਣਤ ਸਮਾਧ ਸ਼ਬਦ ਜਿਸ ਕੇਰੇ, ਪੁਣ ਦੁਖਣ ਨਾਸ ਸੁਖਦਾਇਕ, ਸੂਰੋ ਜੋ ਧਰਤ ਧਿਆਨ ਬਸਤ ਤੇ ਨੇਰੇ, ਪੂਰੋ ਪੁਰਖ ਹਿਰਦੈ ਹਰ ਸਿਮਰੰਤ, ਮੁਖ ਦੇਖਤ ਅਗ ਜਾਏ ਪਰੇਰੇ, ਜੋ ਹਰ ਬੁੱਧ ਰਿੱਧ ਸਿੱਧ ਚਾਹਤ, ਗੁਰੂ ਗੁਰੂ ਗੁਰ ਕਰ ਮਨ ਮੇਰੇ, ਗੁਰੂ ਮੁਖ ਦੇਖ ਗੁਰੂ ਸੁਖ ਪਾਇਓ, ਤੀਜੋ ਪਿਆਸ ਪਿਓ ਸਪਿਵਨ ਕੀ, ਬੰਛਤ ਸਿੱਧ ਕਉ ਵਿਧ ਮਿਲਾਇਓ, ਪੂਰਨ ਭਉ ਮਨ ਠੌਰ ਬਸੋ ਰਸ, ਬਾਸਨ ਸਿਉ ਜੋ ਨੰਗ ਦਿਸ ਧਿਆਇਓ, ਗੋਬਿੰਦ ਵਾਲ ਗੋਬਿੰਦ ਪੁਰੀ, ਸਮ ਜਲਨ ਤੀਰ ਬਿਪਾਸ ਬਣਾਇਓ, ਗਹਿਓ ਦੁਖ ਦੂਰ ਬਰਖਨ ਕੋ, ਸੋ ਗੁਰੂ ਮੁਖ ਦੇਖ ਗੁਰੂ ਸੁਖ ਪਾਇਓ, ਸਮਰੱਥ ਗੁਰੂ ਸਿਰ ਹੱਥ ਧਰਿਓ, ਗੁਰ ਕੀਨੀ ਕਿਰਪਾ ਹਰ ਨਾਮ ਦਿਓ, ਜਿਸ ਦੇਖ ਚਰਨ ਅਗਨ ਹਰਿਓ, ਨਿਸ ਬਸ ਰੇਖ ਸਮਾਨ ਧਿਆਨ, ਸੋ ਨਾਮ ਸੁਣੇ ਸੁਤ ਭਾਣ ਡਾਰਿਓ, ਭਨ ਦਾਸ ਸੋ ਵਾਸ ਜਗਤਰ, ਗੁਰੂ ਕੀ ਪਾਰਸ ਭੇਟ ਪਰਸ ਕਰਿਓ, ਰਾਮਦਾਸ ਗੁਰੂ ਹਰ ਸਤਿ ਕੀਓ, ਸਮਰੱਥ ਗੁਰੂ ਸਿਰ ਹੱਥ ਧਰਿਓ, ਅਬ ਰਾਖੋ ਦਾਸ ਪਾਠ ਕੀ ਲਾਜ, ਜੈਸੀ ਰਾਖੀ ਲਾਜ ਭਗਤ ਪ੍ਰਹਿਲਾਦ ਕੀ, ਹਰਨਾਖ ਸੁਪਾਰੇ ਕਰ ਆਜ, ਫੁਨ ਦ੍ਰੋਪਦੀ ਲਾਜ ਰੱਖੀ ਹਰ, ਪ੍ਰਭ ਜੀ ਸ਼ੀਨਤ ਬਸਤਰ ਦੀਨ ਬਹੁ ਸਾਜ, ਸੁਧਮ ਆਪਦਾ ਤੇ ਰਾਖਿਆ, ਗਣਕਾ ਪੜਹਤ ਪੂਰੇ ਤੇ ਕਾਜ, ਸ਼੍ਰੀ ਸਤਿਗੁਰ ਸੋ ਪ੍ਰਸੰਨ, ਕਲਯੁਗ ਹੋਏ ਰਾਖੋ ਦਾਸ ਪਾਠ ਕੀ ਲਾਜ, ਝੋਲਣਾ ਗੁਰੂ ਗੁਰੂ ਗੁਰੂ ਗੁਰ ਗੁਰੂ ਗੁਰ ਗੁਰੂ ਜਪ ਰਾਣੀ ਹੋ, ਸ਼ਬਦ ਹਰ ਹਰ ਜਪੇ, ਨਾਮ ਨਾਉ ਨਿਧਿਆ ਪੇ, ਰਚਨ ਅਹਿਨ ਸਰਸੈ ਸਤ ਕਰ ਜਾਨੀ ਹੋ, ਪੁਣ ਪ੍ਰੇਮ ਰੰਗ ਪਾਈਐ ਗੁਰਮੁਖੇ ਧਿਆਈਐ, ਅਨ ਮਾਰਗਤ ਜੋ ਭਜੋ ਹਰ ਗਿਆਨੀ ਹੋ, ਬਚਨ ਗੁਰ ਰਿਦ ਧਰੋ, ਪੰਚ ਭੂ ਬਸ ਕਰੋ, ਜਨਮ ਕੁਲ ਉਦਰ ਹੋ, ਦੁਆਰ ਹਰ ਮਾਨੀ ਹੋ, ਜੋ ਤਾਂ ਸਭ ਸੁਖੀ ਤੁਤ ਤੁਮ ਬੰਛਾਵ ਹੋ, ਗੁਰੂ ਗੁਰ ਗੁਰੂ ਗੁਰ ਗੁਰੂ ਜਪ ਰਾਨੀ ਹੋ, ਗੁਰੂ ਗੁਰ ਗੁਰੂ ਗੁਰ ਗੁਰੂ ਜਪ ਸਤ ਕਰ, ਅਗਮ ਗੁਣ ਜਾ ਨਿਧਾਨ ਹਰ ਮਨ ਧਰਿਓ, ਧਿਆਨ ਐਨਸ ਕਰੋ ਬਚਨ ਗੁਰ ਹਿਰਦੈ ਧਾਰ, ਫੁਨ ਗੁਰੂ ਜਲ ਬਿਮਲ ਅਥਾ ਮਜਨ ਕਰੋ ਸਤਿ ਗੁਰ ਸਿੱਖ ਧਰੋ, ਨਾਮ ਸਤ ਰੰਗ ਸਰ ਸਦਾ ਨਿਰਵੈ ਨਿਰੰਕਾਰ ਨਿਰਭਉ ਜਪੈ, ਪ੍ਰੇਮ ਗੁਰ ਸ਼ਬਦ ਰਸ ਕਰਤ ਦ੍ਰਿੜ ਭਗਤ ਹਰ, ਮੁਗਧ ਮਨ ਭ੍ਰਮ ਤਜੋ ਨਾਮ ਗੁਰਮੁਖ ਭਜੋ, ਗੁਰੂ ਗੁਰ ਗੁਰੂ ਗੁਰ ਗੁਰੂ ਜਪ ਸਤਿਕਾਰ, ਗੁਰੂ ਗੁਰ ਗੁਰ ਕਰਹੋ ਗੁਰੂ ਹਰ ਪਾਈਐ, ਉਦਮ ਗੁਰ ਗਹਿਰ ਗੰਭੀਰ ਬੇਅੰਤ ਹਰ ਨਾਮ ਨਗ, ਹੀਰ ਮਾਣ ਮਿਲਤ ਲਿਵਲਾਈਐ, ਫੁਨ ਗੁਰੂ ਪਰਮਲ ਸਰਸ ਕਰਤ ਕੰਜਣ ਪਰਸ, ਮੈਲ ਦੁਰਮਤ ਹਿਰਤ ਸ਼ਬਦ ਗੁਰ ਧਿਆਈਐ, ਮਤ ਪ੍ਰਵਾਹ ਛੁਟਕੰਤ ਸਦਵਾਰ, ਜਿਸ ਗਿਆਨ ਗੁਰ ਬਿਮਲ ਸਰ ਸੰਤ ਸਿੱਖ ਨਾਹੀਐ,

ਗੁਰੂ ਜਪ ਮਨ ਰੇ ਜਾ ਕੀ ਸੇਵ ਸੇਵ ਸਿਰ ਸਾਧਕ ਸੁਰ ਅਸੁਰ ਗਣ ਤਰਹੇ ਤੇ ਤੀਸ ਗੁਰ ਬਚਨ ਗੁਣ ਸੁਣ ਕੰਨ ਰੇ ਫੁਨ ਤਰਹੇ ਤੇ ਸੰਤ ਹਿਤ ਭਗਤ ਗੁਰ ਗੁਰ ਕਰਿਓ ਤਾਰਿਓ ਪ੍ਰਹਿਲਾਦ ਗੁਰ ਮਿਲਤ ਮੁਨ ਜਨ ਰੇ ਤਰਹੇ ਨਾਰਦਾਰ ਤਨਕਾਦ ਹਰ ਗੁਰਮੁਖੇ ਤਰਹੇ ਇੱਕ ਨਾਮ ਲਗ ਤਜੋ ਰਸ ਅੰਨ ਰੇ।

ਕਰੀ ਕਿਰਪਾ ਸਤ ਜੁਗ ਜਿਨ ਧਰੂ ਪਰ ਸ਼੍ਰੀ ਪ੍ਰਹਿਲਾਦ ਭਗਤ ਉਦਰੀਅੰ ਹਸਤ ਕਮਲ ਮਾਥੇ ਪਰ ਧਰੀਅੰ ਲੱਖ ਰੂਪ ਜੀ ਲੱਖਿਆ ਨਾ ਜਾਈ ਸਾਧਕ ਸਿੱਧ ਸਗਲ ਸਰਨਾਈ ਗੁਰ ਕੇ ਬਚਨ ਸਤ ਜੀ ਧਾਰੋ ਮਾਨਸ ਜਨਮ ਦੇਹ ਨਿਸਤਾਰੋ ਗੁਰ ਜਹਾਜ਼ ਕੇਵਟ ਗੁਰੂ ਗੁਰ ਬਿਨ ਤਰਿਆ ਨਾ ਕੋਏ ਗੁਰ ਪ੍ਰਸਾਦ ਪ੍ਰਭ ਪਾਈਐ ਗੁਰ ਬਿਨ ਮੁਕਤ ਨਾ ਹੋਏ ਗੁਰੂ ਨਾਨਕ ਨਿਕਟ ਵਸੈ ਬਨਵਾਰੀ ਤਿੰਨ ਲਹਿਣਾ ਥਾਪ ਜੋਤ ਜਗ ਧਾਰੀ ਲਹਿਣੇ ਪੰਥ ਧਰਮ ਕਾ ਕੀਆ ਅਮਰਦਾਸ ਭਲੇ ਕਉ ਦੀਆ ਤਿੰਨ ਸ਼੍ਰੀ ਰਾਮਦਾਸ ਸੋਢੀ ਤੀਰਥ ਪਿਓ ਹਰ ਕਾ ਨਾਮ ਅਖੈ ਨਿਧ ਅਪਿਓ ਅਪਿਓ ਹਰ ਨਾਮ ਅਖੈ ਨਿਧ ਚਉ ਜੁਗ ਗੁਰ ਸੇਵਾ ਘਰ ਫਲ ਲਹੀਅੰ ਬੰਦੇ ਜੋ ਚਰਨ ਸਰਨ ਸੁਖ ਪਾਵੇ ਪਰਮਾਨੰਦ ਗੁਰਮੁਖ ਕਹੀਅੰ ਪ੍ਰਤੱਖ ਦੇਹ ਪਾਰ ਬ੍ਰਹਮ ਸੁਆਮੀ ਆਦਿ ਰੂਪ ਪੋਖਣ ਭਰਣੰ ਤਤ ਗੁਰ ਗੁਰ ਸੇਵ ਲੱਖ ਗਤ ਜਾਕੀ ਸ਼੍ਰੀ ਰਾਮਦਾਸ ਤਾਰਨ ਤਰਣੰ ਜੇ ਅੰਮ੍ਰਿਤ ਬਚਨ ਬਾਣੀ ਸਾਧੂ ਜਨ ਜਪਹੇ ਕਰ ਵਿਚਿਤ ਚਾਉ ਆਨੰਦ ਨਿਤ ਮੰਗਲ ਗੁਰ ਦਰਸ਼ਨ ਸਫਲ ਸੰਸਾਰ ਸੰਸਾਰ ਸਫਲ ਮੰਗਾ ਗੁਰ ਦਰਸ਼ਨ ਪਰਸਨ ਪਰਮਾ ਪਵਿੱਤਰ ਗਤੇ ਜੀਤੇ ਜਮ ਲੋਕ ਪਤਿਤ ਜੇ ਪ੍ਰਾਣੀ ਹਰ ਜਨ ਸੇਵ ਗੁਰ ਗਿਆਨ ਰਤੇ ਰਗਬੰਸ ਤਿਲਕ ਸੁੰਦਰ ਦਸ ਰਥ ਘਰ ਮੁਨ ਬੰਸੇ ਜਾਕੀ ਸਰਣੰ ਸਤਿਗੁਰ ਗੁਰ ਸੇਵ ਲੱਖ ਗਤ ਜਾਕੀ ਸ਼੍ਰੀ ਰਾਮਦਾਸ ਤਾਰਨ ਤਰਣੰ ਸੰਸਾਰ ਅਗਮ ਸਾਗਰ ਤੁਲਹਾ ਹਰ ਨਾਮ ਗੁਰੂ ਮੁਖ ਪਾਇਆ ਜਗ ਜਨਮ ਮਰਨ ਭਗਾ ਇਹ ਆਈ ਹੀ ਏ ਪ੍ਰਤੀਤ ਪ੍ਰਤੀਤ ਹੀ ਏ ਆਈ ਜਿਨ ਜਨ ਕੈ ਤਿਨ ਕੋ ਪਦਵੀ ਉੱਚ ਭਈ ਤਜ ਮਾਇਆ ਮੋਹ ਲੋਭ ਹਰ ਲਾਲਚ ਕਾਮ ਕ੍ਰੋਧ ਕੀ ਮ੍ਰਿਥਾ ਗਈ ਅਵਲੋਕਿਆ ਬ੍ਰਹਮ ਭਰਮ ਸਭ ਛੁਟਕਿਆ ਦਿਵਯ ਦ੍ਰਿਸ਼ਟ ਕਾਰਨ ਕਰਨੰ ਸਤਿਗੁਰ ਗੁਰ ਸੇਵ ਲੱਖ ਗਤ ਜਾਕੀ ਸ਼੍ਰੀ ਰਾਮਦਾਸ ਤਾਰਨ ਤਰਣੰ ਪ੍ਰਤਾਪ ਸਦਾ ਗੁਰ ਕਾ ਘਟ ਘਟ ਪ੍ਰਗਾਸ ਭਇਆ ਜਸ ਜਨ ਕੈ ਇੱਕ ਪੜ੍ਹੇ ਸੁਣੇ ਗਾਵੇ ਪ੍ਰਭਾਤੇ ਕਰੇ ਇਸਨਾਨ ਇਸਨਾਨ ਕਰੇ ਪ੍ਰਭਾਤ ਸੁਧ ਮਨ ਗੁਰ ਪੂਜਾ ਵਿਦ ਸਹਿਤ ਕਰੰ ਕੰਚਨ ਤਨ ਹੋਏ ਪਰਸ ਪਾਰਸ ਕਉ ਜੋਤ ਸਰੂਪੀ ਧਿਆਨ ਧਰੰ ਜਗ ਜੀਵਨ ਜਗਨਾਥ ਜਲ ਥਲ ਮੈਂ ਰਹਿਆ ਪੂਰ ਬਹੁ ਵਿਦ ਵਰਨੰ ਸਤਿਗੁਰ ਗੁਰ ਸੇਵ ਲੱਖ ਗਤ ਜਾਕੀ ਸ਼੍ਰੀ ਰਾਮਦਾਸ ਤਾਰਨ ਤਰਣੰ ਜਿਨੋ ਬਾਤ ਨਿਚਲ ਧਰੂ ਜਾਨੀ ਤੇਈ ਜੀਵ ਕਾਲ ਤੇ ਬਚਾ ਤਿੰਨ ਤਰਿਓ ਸਮੁੰਦਰ ਰੁਦਰ ਕਿਨ ਇੱਕ ਮੈਂ ਜਲ ਹਰ ਬਿੰਬ ਜੁਗਤ ਜਗ ਰਚਾ ਕੁੰਡਲਣੀ ਸੁਰਜੀ ਸਤਸੰਗਤ ਪਰਮਾਨੰਦ ਗੁਰੂ ਮੁਖ ਮਚਾ ਸ਼੍ਰੀ ਗੁਰੂ ਸਾਹਿਬ ਸਭ ਉੱਪਰ ਮਨ ਬਚ ਕ੍ਰਮ ਸੇਵੀਐ ਸੱਚਾ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿ ਜੀਓ ਕਵਲ ਨੈਣ ਮਧੁਰ ਬੈਣ ਕੋਟ ਸੈਣ ਸੰਗ ਸੋਭ ਕਹਿਤ ਮਾ ਜਸੋਰ ਜਿਸੇ ਦਹੀ ਪਾਤ ਗਾਹਿ ਜੀਓ ਦੇਖ ਰੂਪ ਤਿਨੁਪ ਮੋਹ ਮਹਾ ਮਗ ਭਈ ਕਿੰਕਣੀ ਸ਼ਬਦ ਚੰਤਕਾਰ ਖੇਲ ਪਾਏ ਜੀਓ ਕਾਲ ਕਲਮ ਹੁਕਮ ਹਾਥ ਕਹੋ ਕੌਣ ਮੇਟ ਸਕੈ ਈਸ ਬੰਮੇ ਗਿਆਨ ਧਿਆਨ ਧਰਤੀ ਹੀ ਚਾਹੇ ਜੀਓ ਸਤਸਾਰ ਸ਼੍ਰੀ ਨਿਵਾਸ ਆਦਿ ਪੁਰਖ ਸਦਾ ਤੂੰ ਹੀ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿ ਜੀਓ ਰਾਮ ਨਾਮ ਪਰਮ ਧਾਮ ਸੁਧ ਬੁੱਧ ਨਿਰੀਕਾਰ ਬੇਸਮਰ ਸਰਬਰ ਕਉ ਕਾਹੇ ਜੀਓ ਸੋ ਥਾਰ ਚਿੱਤ ਭਗਤ ਹਿਤ ਭੇਕ ਧਰਿਓ ਹਰਨਾਕਸ ਹਰਿਓ ਨਖ ਬਿਦਾਰ ਜਿਓ ਸੰਖ ਚਕਰ ਗਦਾ ਪਦਮ ਆਪ ਆਪ ਕੀਓ ਸ਼ਦਮ ਅਪਰੰਪਰ ਪਾਰ ਬ੍ਰਹਮ ਲਕੇ ਕੌਣ ਤਾਹੇ ਜਿਓ

ਵਾਹਿਜੀਓ ਪੀਤ ਬਸਨ ਕੁੰਦ ਦਸਨ ਪ੍ਰੈ ਸਹਿਤ ਕੰਠ ਮਾਲ ਮੁਟਕ ਸੀਸ ਮੋਰ ਪੰਖ ਚਾਹੇ ਜੀਓ ਬੇਵ ਜੀਰ ਬੜੇ ਧੀਰ ਧਰਮ ਅੰਗ ਅਲੱਖ ਗਮ ਖੇਲ ਕੀਆ ਆਪਣੇ ਉਸਾਹੇ ਜੀਓ ਅਕਥ ਕਥਾ ਕਥੀ ਨਾ ਜਾਏ ਤੀਨ ਲੋਕ ਰਿਆ ਸਮਾਏ ਸੁਤਹਿ ਸਿੱਧ ਰੂਪ ਧਰਿਓ ਸਾਨ ਕੈ ਸਾਹੇ ਜੀਓ ਸਤਿ ਸਾ ਸ਼੍ਰੀ ਨਿਵਾਸ ਆਦਿ ਪੁਰਖ ਸਦਾ ਤੂੰ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹੇ ਜੀਓ ਸਤਿਗੁਰੂ ਸਤਿਗੁਰੂ ਸਤਿਗੁਰੂ ਗੋਬਿੰਦ ਜੀਓ ਮਲੇ ਸ਼ਰਨ ਸਬਲ ਮਲਣ ਭਗਤ ਫਲਨ ਕਾਨ ਕੁਵਾਰ ਨਿਹ ਕਲੰਕ ਬਜੀ ਡੰਕ ਚੂੜ ਦਲ ਰਵਿੰਦ ਜੀਓ ਰਾਮ ਰਵਣ ਦੁਤਰ ਦਵਣ ਸਗਲ ਭਵਨ ਕੁਸਲ ਕਰਨ ਸਰਬ ਭੂਤ ਆਪ ਹੀ ਦੇ ਵਾਰ ਦੇਵ ਸਹਿਸ ਮੁਖ ਫਨਿੰਦ ਜੀਓ ਜਨਮ ਕਰਮ ਮਛ ਕਛ ਹੂਬਰਾ ਜਮਨਾ ਕੈ ਕੂਲ ਖੇਲ ਖੇਲਿਓ ਜਿਨ ਗਿੰਦ ਜੀਓ ਨਾਮ ਸਾਰ ਹੀ ਹੈ ਧਾਰ ਤਜ ਬਿਕਾਰ ਮਨ ਗਿੰਦ ਸਤਿਗੁਰੂ ਸਤਿਗੁਰੂ ਸਤਿਗੁਰ ਗੋਬਿੰਦ ਜੀਓ ਸ੍ਰੀ ਗੁਰੂ ਸ੍ਰੀ ਗੁਰੂ ਸ੍ਰੀ ਗੁਰੂ ਸਤਿ ਜੀਓ ਗੁਰ ਕਹਿਆ ਮਾਨ ਨਿਜ ਨਿਧਾਨ ਤਰ ਜਾਣ ਮੰਤਰ ਇਹ ਨਿਸ ਬਸੁਰ ਹੋਏ ਕਲਾਣ ਲਹਿ ਪਰਮਗਤ ਜੀਓ

ਜਿਤ ਬਿਲਾਸ ਜਗਤ ਏ ਚਰਨ ਕਮਲ ਰਤ ਸਦਾ ਸਿਉਂ ਦ੍ਰਿੜਤਾ ਕਰ ਮਤ ਜਿਉ ਨਾਮ ਸਾਧ ਹੀ ਧਾਰ ਤਜ ਵਿਕਾਰ ਮਨ ਗੈਂਦ ਸ੍ਰੀ ਗੁਰੂ ਸ੍ਰੀ ਗੁਰੂ ਸ੍ਰੀ ਗੁਰੂ ਸਤ ਜਿਉ ਸੇਵਕ ਹੈ ਭਰਪੂਰ ਜੁਗ ਜੁਗ ਵਾਹਿਗੁਰੂ ਤੇਰਾ ਸਭ ਸਦਕਾ ਨਿਰੰਕਾਰ ਪ੍ਰਭ ਸਦਾ ਸਲਾਮਤ ਕਹਿ ਨਾ ਸਕੇ ਕਹੁ ਤੂੰ ਕਦ ਕਾ ਬ੍ਰਹਮਾ ਵਿਸ਼ਨ ਸਿਰਹਿ ਤੇ ਅਗਣਤ ਤਿਨ ਕੋ ਮੋਹ ਮੈ ਭਇਆ ਮਨ ਮਦਕਾ ਚੌਰਾਸੀ ਲੱਖ ਜੋਨ ਪਾਈ ਰਜਕ ਦੀਆ ਸਭ ਹੂੰ ਕਹੁ ਤਦ ਕਾ ਸੇਵਕ ਹੈ ਭਰਪੂਰ ਜੁਗ ਜੁਗ ਵਾਹਿਗੁਰੂ ਤੇਰਾ ਸਭ ਸਦਕਾ ਵਾਹੋ ਵਾਹੋ ਕੰਬੜਾ ਤਮਾਸਾ ਆਪੇ ਹੱਸੇ ਆਪੇ ਹੀ ਟਿਤਵੇ ਆਪੇ ਚੰਦ ਸੂਰ ਪਰਗਾਸਾ

ਤਾਰ ਆਪ ਹੀ ਪਾਸਾ, ਗੁਰਮੁਖ ਸੰਗਤ ਸਭੈ ਵਿਚਾਰੋ, ਵਾਹੋ ਵਾਹੋ ਕਾ ਵੱਡਾ ਤਮਾਸਾ, ਕੀਆ ਖੇਲ ਵੱਡ ਮੇਲ ਤਮਾਸਾ, ਵਾਹਿਗੁਰੂ ਤੇਰੀ ਸਭ ਰਚਨਾ, ਤੂੰ ਜਲ ਥਲ ਗਗਨ ਪਿਆਲ ਗੁਰ ਰਹਿਆ, ਅੰਮ੍ਰਿਤ ਤੇ ਮੀਠੇ ਜਾ ਕੇ ਬਚਨਾ, ਮਾਨੇ ਮਾਨੈ ਬ੍ਰਹਮਾਦਿਕ ਰੁਦਰਾਦਿਕ ਕਾਲ ਕਾ ਕਾਲ ਨਿਰੰਜਨ ਰਚਨਾ, ਗੁਰ ਪ੍ਰਸਾਦ ਪਾਈਐ ਪਰਮਾਰਥ, ਸਤਸੰਗ ਸੇਤੀ ਮਨ ਖਚਨਾ, ਕੀਆ ਖੇਲ ਬੜ ਮੇਲ ਤਮਾਸਾ, ਵਾਹਿਗੁਰੂ ਤੇਰੀ ਸਭ ਰਚਨਾ, ਅਗਾਮ ਅਨੰਤ ਅਨਾਦ ਆਦਿ ਜਿਸ ਕੋਈ ਨ ਜਾਣੈ, ਸੇ ਬ੍ਰੰਚ ਤਰ ਤਰ ਧਿਆਨ ਨਿਤ ਹੈ, ਜਿਸ ਬੇਦ ਬਖਾਣੈ ਨਿਰੰਕਾਰ ਨਿਰਵੈਰ, ਅਵਰ ਨਹੀਂ ਦੂਸਰ ਕੋਈ, ਭੰਜਣ ਗੜਹਣ ਸਮਤ ਤਰਨ ਤਾਰਨ ਪ੍ਰਭ ਸੋਈ, ਨਾਨਾ ਪ੍ਰਕਾਰ ਜਿਨ ਜਗ ਕੀਓ, ਜਨਮ ਤਰਾ ਰਤਨਾ ਰਸੈ, ਸ੍ਰੀ ਸਤਨਾਮ ਕਰਤਾ ਪੁਰਖ ਗੁਰ ਰਾਮਦਾਸ ਚਿਤਹਿ ਬਸੈ, ਗੁਰੂ ਸਮਰੱਥ ਗਹਿ ਕਰੀਆ, ਧਰੁਵ ਬੁੱਧ ਸਮਤ ਸਮਾਰਨ ਕਉ, ਫੁਨ ਧਰਾਮ ਤੁਜਾ ਫਹਿਰੰਤ, ਸਦਾ ਅਗ ਪੁੰਜ ਤਰੰਗ ਨਿਵਾਰਨ ਕਉ, ਮਥੁਰਾ ਜਨ ਜਾਣ ਕਹੀ ਜੀ ਸਾਚ, ਸੋ ਔਰ ਕਛੂ ਨ ਵਿਚਾਰਨ ਕਉ, ਹਰ ਨਾਮ ਬੋਇਤ ਬੜੋ ਕਲ ਮੈਂ, ਭਉ ਸਾਗਰ ਪਾਰ ਉਤਾਰਨ ਕਉ, ਸੰਤਤ ਹੀ ਸਤਸੰਗਤ ਸੰਗ, ਸੁਰੰਗ ਰਤੇ ਜਸ ਗਾਵਤ ਹੈ, ਤ੍ਰਮ ਪੰਥ ਧਰਿਓ ਧਰਨੀ ਤਾਰ, ਆਪ ਰਹਿ ਲਿਵ ਧਾਰਨਾ ਤਾਵਤ ਹੈ, ਮਥੁਰਾ ਭਨ ਭਾਗ ਭਲੇ, ਉਨਕੇ ਮਨ ਇਸ਼ਤ ਹੀ ਫਲ ਪਾਵਤ ਹੈ, ਰਵ ਕੇ ਸੁਤ ਕੋ ਤਿੰਨ ਤ੍ਰਾਸ ਕਹਾ, ਜੋ ਸਿਰਨ ਗੁਰੂ ਚਿਤ ਲਾਵਤ ਹੈ, ਨਿਰਮਲ ਨਾਮ ਸੁਦਾ ਪਾਰ, ਪੂਰਨ ਸ਼ਬਦ ਤਰੰਗ ਪ੍ਰਗ੍ਰਿਤ ਨਿਤ ਆਗਰ,

ਬਡ ਸੋ ਪਰ ਸਦਾ ਸਭ ਬਿਦ ਰਤਨਾਗਰ ਸੰਤ ਮਰਾਲ ਕਰੇ ਕੰਤੂ ਹਲ ਤਿੰਨ ਜਮ ਤਰਾਸ ਮਿਟਿਓ ਦੁੱਖ ਆਗਰ ਕਲ ਯੁਗ ਦੁਤਰ ਦੂਰ ਕਰਬੇ ਕਉ ਦਰਸ਼ਨ ਗੁਰੂ ਸਗਲ ਸੁਖ ਸਾਗਰ ਜਾ ਕੋ ਮੁਨ ਧਿਆਨ ਤਰੇ ਫਿਰ ਸਗਲ ਯੁਗ ਕਬੂ ਕਾ ਕੋ ਪਾਵੈ ਆਤਮ ਪ੍ਰਗਾਸ ਕਉ ਵੇਦ ਬਾਣੀ ਸਹਿਤ ਬਿਰੰਚ ਜਸ ਗਾਵੈ ਜਾਂ ਕੋ ਸਿਵ ਮੁਨ ਗੈ ਨੰਤ ਜਾਤ ਕਬਲਾਸ ਕਉ ਜਾ ਕਹੋ ਜੋਗੀ ਜਿੱਤੀ ਸਿਰ ਸਾਧਕ ਅਨੇਕ ਤਪ ਜਟਾ ਜੂਟ ਭੇਖ ਕੀਏ ਫਿਰ ਉਦਾਸ ਕਹੋ ਸੋ ਤਿੰਨ ਸਤਿਗੁਰ ਸੁਖ ਪਾਏ ਕਿਰਪਾ ਧਾਰੀ ਜੀ ਨਾਮ ਕੀ ਬੜਾਈ ਦਈ ਗੁਰੂ ਰਾਮਦਾਸ ਕਹੋ ਨਾਮ ਨਿਦਾਨ ਧਿਆਨ ਅੰਤਰਗਤ ਤੇਜ ਪੁੰਜ ਤੇਹ ਲੋਕ ਪ੍ਰਗਾਸੇ ਜੇਕਰ ਦਰਸ ਭਟਕ ਭ੍ਰਮ ਭਟਤ ਦੁੱਖ ਪਰ ਸੁਖ ਸਹਿਜ ਮਿਗਾਸੇ ਸੇਵਕ ਸਿੱਖ ਸਦਾ ਤਲੁਭਿਤ ਅਲ ਸਮੂਹ ਜਿਉਂ ਕੁਸਮ ਸੁਭਾਸੇ ਵਿਦਿਆ ਮਾਣ ਗੁਰ ਆਪ ਤਪਿਓ ਥਿਰ ਸਾਚੋ ਤਖਤ ਗੁਰ ਰਾਮਦਾਸ ਹੈ ਤਾਰਿਓ ਸੰਸਾਰ ਮਾਇਆ ਮਦ ਮੋਹਿਤ ਅੰਮ੍ਰਿਤ ਨਾਮ ਦਿਓ ਸਮਰੱਥ ਫੁਨ ਕੀਰਤ ਵੰਤ ਸਦਾ ਸੁਖ ਸੰਪਤ ਰਿੱਧ ਅਰ ਸਿੱਧ ਨਾ ਛੋਡੈ ਸਤ ਦਾਨ ਵਡੋ ਅਤਵੰਤ ਮਹਾਂਬਲ ਸੇਵਕ ਦਾਸ ਕਹਿਓ ਇਹ ਤਤ ਤਾਹੇ ਕਾਂ ਪ੍ਰਵਾਹ ਕਾਹੂ ਕੀ ਜਾ ਕੈ ਬਸੀਸ ਧਰਿਓ ਗੁਰੂ ਹੱਥ ਤੀਨ ਭਵਨ ਭਰਪੂਰ ਰਹਿਓ ਸੋਈ ਆਪਣ ਸਰਸ ਕੀਓ ਨਾ ਜਗਤ ਕੋਈ ਆਪਣੇ ਆਪ ਹੀ ਪਾਇਓ ਸੁਰ ਨਾਰ ਸੁਰੇ ਅੰਤ ਨਹੀਂ ਪਾਇਓ ਪਾਇਓ ਨਹੀਂ ਅੰਤ ਸੁਰੇ ਅਸੁਰੇ ਨਰ ਗਣ ਗੰਧਰਵ ਕੋ ਜੰਤ ਫਿਰੇ ਅਵਨਾਸੀ ਅਚਾਲਿਆ ਜੋਨੀ ਸੰਪ ਪੁਰਖੋਤਮਾ ਪਾਰ ਪਰੇ ਕਰਨ ਕਾਰਨ ਸਮਰੱਥ ਸਦਾ ਸੋਈ ਸਰਬ ਜੀ ਮਨ ਧਿਆਇਓ ਸ੍ਰੀ ਗੁਰੂ ਨਾਮਦਾਸ ਜਯੋ ਜੈ ਜਗ ਮੈਂ ਤੇ ਹਰ ਪਰਮ ਪਦ ਪਾਇਓ ਸਤਿਗੁਰ ਨਾਨਕ ਭਗਤ ਕਰੀ ਇੱਕ ਮਨ ਤਨ ਮਨ ਧਨ ਗੋਬਿੰਦ ਦਿਓ ਅੰਗਦ ਅਨੰਤ ਮੂਰਤ ਨਿਧ ਧਾਰੀ ਅਗਮ ਗਿਆਨ ਰਸ ਰਸਿਓ ਹੀਓ ਗੁਰੂ ਅਮਰਦਾਸ ਕਰਤਾਰ ਕੀਓ ਵਸ ਵਾਹੋ ਵਾਹੋ ਕਰ ਧਿਆਇਓ ਸ੍ਰੀ ਗੁਰੂ ਰਾਮਦਾਸ ਜਯੋ ਜੈ ਜਗ ਮੈਂ ਤੈ ਹਰ ਪਰਮ ਪਦ ਪਾਇਓ ਨਾਰਦ ਤਰੂਪ ਪ੍ਰਹਿਲਾਦ ਸੁਦਾਮਾ ਪਭ ਭਗਤ ਹਰ ਜੇ ਹਰ ਕੇ ਜੋ ਗਣ ਅੰਬਰੀਕ ਜੈ ਦੇਵ ਤ੍ਰਿਲੋਚਨ ਨਾਮਾ ਔਰ ਕਬੀਰ ਭਣੰ ਤਿੰਨ ਕੋ ਅਵਤਾਰ ਭਇਓ ਕਲ ਪਿੰਤਰ ਜਸ ਜਗਤਰ ਪਰ ਛਾਇਓ ਸ੍ਰੀ ਰਾਮ ਸ੍ਰੀ ਗੁਰੂ ਰਾਮਦਾਸ ਜਯੋ ਜੈ ਜਗ ਮਹਿ ਤੈ ਹਰ ਪਰਮ ਪਦ ਪਾਇਓ ਮਨਸਾ ਕਰ ਸਿਮਰਨ ਤੁਜੈ ਨਰ ਕਾਮ ਕ੍ਰੋਧ ਮਿਟਿਓ ਜੋ ਤਿਣ ਬਾਚਾ ਕਰ ਸਿਮਰਨ ਤੁਜੈ ਤਿਨ ਦੁੱਖ ਦਰਿਦਰ ਮਿਟਿਓ ਜੋ ਖਿਣ ਕਰਮ ਕਰ ਤੋ ਦਰਸ ਪਰਸ ਪਾਰਸ ਸਹਰ ਬਾਲੇ ਭਟ ਜਸੰਗਾਇਓ ਸ੍ਰੀ ਗੁਰੂ ਰਾਮਦਾਸ ਜਯੋ ਜੈ ਜਗ ਮੈਂ ਤੈ ਹਰ ਪਰਮ ਪਦ ਪਾਇਓ ਜੈ ਸਤਿਗੁਰ ਸਿਮਰੰਤ ਨੈਣ ਕੇ ਤਿਮਰ ਮਿਟੇ ਖਿਨ ਜੈ ਸਤਿਗੁਰ ਸਿਮਰੰਤ ਹਿਰਦੈ ਹਰ ਨਾਮ ਦਿਨੋ ਦਿਨ ਜੇ ਸਤਿਗੁਰ ਸਿਮਰੰਤ ਜੀ ਕੀ ਤਵਤ ਮਿਟਾਵੈ ਜੇ ਸਤਿਗੁਰ ਸਿਮਰੰਤ ਰਿਦ ਸਿਧ ਨਵ ਨਿਧ ਪਾਵੈ ਸੋਈ ਰਾਮਦਾਸ ਗੁਰ ਬਲ ਭਾਣ ਮਿਲ ਸੰਗਤ ਧਨ ਧਨ ਕਰੋ ਜੇ ਸਤਿਗੁਰ ਲੱਗ ਪ੍ਰਭ ਪਾਈਐ ਸੋ ਸਤਿਗੁਰ ਸਿਮਰੋ ਨਰ ਹੋ ਜਿਨ ਸ਼ਬਦ ਕਮਾਏ ਪਰਮ ਪਦ ਪਾਇਓ ਸੇਵਾ ਕਰਤ ਨਾ ਛੋਡਿਓ ਪਾਸ ਤਾਂ ਤੇ ਗਉਹਰ ਗਿਆਨ ਪ੍ਰਗਟ ਹੋ ਜਿਆਰੋ ਦੁੱਖ ਦਰਿਦਰ ਅੰਧਿਆਰ ਕੋ ਨਾਸ ਕਵ ਕੀਰਤ ਜੋ ਸੰਤ ਚਰਨ ਮੋੜ ਲਾਗੇ ਨਿਤ ਤਿੰਨ ਕਾਮ ਕਰੋ ਜਮ ਕੋ ਨਹੀਂ ਤਰਾਸ ਜਿਵੇਂ ਅੰਗਦ ਅੰਗ ਸੰਗ ਨਾਨਕ ਗੁਰ ਤਿਵ ਗੁਰ ਅਮਰਦਾਸ ਕਹਿ ਗੁਰ ਰਾਮਦਾਸ ਜਿਨ ਸਤਿਗੁਰ ਸੇ ਪਦਾਰਥ ਪਾਇਓ ਨਿਸ ਬਾਸੁਰ ਹਰ ਚਰਨ ਨਿਵਾਸ ਤਾਂ ਤੇ ਸੰਗਤ ਸਗਨ ਭਾਏ ਪਉ ਮਾਨੇ ਤੋ ਮਲੀਆਗਰ ਪ੍ਰਗਟ ਸੁਭਾਸ ਧਰੂਪ ਪ੍ਰਹਿਲਾਦ ਕਬੀਰ ਤਲੋਚਨ ਨਾਮ ਲੈਤ ਉਪਜਿਓ ਜੋ ਪ੍ਰਗਾਸ ਜੈ ਪਿਖਤ ਅਤ ਹੋਏ ਰਹਿ ਸਮਾਨ।

ਕੁਲ ਸੋਢੀ ਗੁਰੂ ਰਾਮਦਾਸ, ਤਨ ਧਰਮ ਤੁਜਾ ਅਰਜੁਨ, ਹਰ ਭਗਤਾ ਧਰਮ ਧੀਰ ਗੁਰਮਤਿ ਗੰਭੀਰ, ਪਰ ਦੁੱਖ ਵਿਸਾਰਨ ਸ਼ਬਦ ਸਾਰ, ਹਰ ਸਮ ਉਧਾਰ ਅਮੇਵ ਨਿਵਾਰਨ, ਮਹਾਂਦਾਨ ਸਤਿਗੁਰ ਗਿਆਨ, ਮਨ ਚਾਉਣ ਹੁਟੈ ਸਤਵੰਤ, ਹਰ ਨਾਮ ਮੰਤਰ ਨਵ ਨਿਤ ਨਾਨਕ ਹੁਟੈ, ਗੁਰੂ ਰਾਮਦਾਸ ਤਨ ਸਰਬਮੈ ਸਹਿ ਚੰਦੋਵਾ ਤਾਣਿਓ, ਗੁਰ ਅਰਜੁਨ ਕਲ ਉਚਰੈ ਤੈ ਰਾਜ ਜੋਗ ਰਸ ਜਾਣਿਓ, ਪੈ ਨਿਰਪੋ ਮਾਣਿਓ ਲਾਖ ਮੈਂ ਲੱਕ ਲਖਾਇਓ, ਅਗਮਾ ਗੋਚਰ ਗਤ ਗਭੀਰ ਸਤਿਗੁਰ ਪਰਚਾਇਓ, ਗੁਰ ਪਰਚੈ ਪ੍ਰਮਾਣ ਰਾਜ ਮੈਂ ਜੋ ਕਮਾਇਓ, ਧਨ ਧਨ ਗੁਰ ਧਨ ਪਰ ਸਰ ਸੋ ਪਰ ਭਰਾਇਓ, ਗੁਰਗਮ ਪ੍ਰਮਾਣ ਅਜਰ ਜਰਿਓ ਸਰ ਸੰਤੋਖ ਸਮਾਇਓ, ਗੁਰ ਅਰਜਨ ਕਲ ਉਚਰੈ ਤੈ ਸਹਿਜ ਜੋ ਨਿਜ ਪਾਇਓ, ਅਮਿਓ ਰਚਨਾ ਬਦਨ ਬਰਦਾਤ ਅਲਖ ਅਪਾਰ, ਗੁਰ ਸੂਰ ਸ਼ਬਦ ਹਉਮੈ ਨਿਵਾਰੋ, ਪੰਚਾਰ ਨਿੰਦ ਲਿਓ ਸੁਨ ਸਹਿਜ ਨਿਜ ਘਰ ਸਹਾਰੋ, ਹਰ ਨਾਮ ਲਾਗ ਜਗ ਉਦਰਿਓ ਸਤਿਗੁਰ ਦੇ ਵਸਾਇਓ, ਗੁਰ ਅਰਜਨ ਕਲ ਉਚਰੈ ਤੈ ਜਨਕੈ ਕਲਸ ਦਿਪਾਇਓ, ਸੋਰਠੇ ਗੁਰ ਅਰਜਨ ਪੁਰਖ ਪ੍ਰਮਾਣ ਪਾਰਥੋ ਚਾਲੈ ਨਾਹੀ, ਨਿਜਾ ਨਾਮ ਨਿਸ਼ਾਨ ਸਤਿਗੁਰ ਸ਼ਬਦ ਸਵਾਰਿਓ, ਭਵ ਜਲ ਸਾਇਰ ਸੇਤ ਨਾਮ ਹਰੀ ਕਾ ਮੋਹਿਥਾ, ਤੋ ਸਤਿਗੁਰ ਸੰਹੇਤ ਨਾਮ ਲਾਗ ਜਗ ਉਦਰਿਓ, ਜਗਤ ਉਧਾਰਨ ਨਾਮ ਸਤਿਗੁਰ ਤੁਟੇ ਪਾਇਓ, ਅਬ ਨਾਹੇ ਅਵਰ ਸਰ ਕਾਮ ਬ੍ਰੰਤਰ ਪੂਰੀ ਪੜੀ, ਜੋਤ ਰੂਪ ਹਰ ਆਪ ਗੁਰੂ ਨਾਨਕ ਕਹਾਇਓ, ਤਾਂ ਤੇ ਅੰਗਦ ਭਇਓ ਤਤ ਸਿਓ ਤਤ ਮਿਲਾਇਓ, ਅੰਗਦ ਕਿਰਪਾ ਧਾਰ ਅਮਰ ਸਤਿਗੁਰ ਥਿਰ ਕੀਓ, ਅਮਰਦਾਸ ਅਮਰਤ ਛਤਰ ਗੁਰ ਰਾਮੇ ਦਿਓ, ਗੁਰੂ ਰਾਮਦਾਸ ਦਰਸ਼ਨ ਪਰਸ ਕਹਿ ਮੁਥਰਾ ਅੰਮ੍ਰਿਤ ਬੈਣ, ਮੂਰਤ ਪੰਚ ਪ੍ਰਮਾਣ ਪੁਰਖ ਗੁਰ ਅਰਜਨ ਪਿਖੇ ਨੈਣ, ਸਤ ਰੂਪ ਸਤਨਾਮ ਸਤ ਸੰਤੋਖ ਧਰਿਓ ਔਰ, ਆਦਿ ਪੁਰਖ ਪ੍ਰਤੱਖ ਲਿਖਿਓ ਅਸ਼ਰ ਮਸਤਕ ਧੁਰ, ਪ੍ਰਗਟ ਜੋਤ ਜਗ ਮਗੈ ਤੇਜ ਭੂ ਮੰਡਲ ਛਾਇਓ, ਪਾਰਸ ਪਰਸ ਪਰਸ ਪਰਸ ਗੁਰ ਗੁਰੂ ਕਹਾਇਓ, ਪਨ ਮਥਰਾ ਮੂਰਤ ਸਦਾ ਥਿਰ ਲਾਏ ਚਿਤ ਸਨਮੁਖ ਰਹੋ, ਕਲ ਯੁਗ ਜਹਾਜ ਅਰਜੁਨ ਗੁਰੂ ਸਗਲ ਸ੍ਰਿਸ਼ਟ ਲਗ ਮਿਤਰੋ, ਤੇ ਜਨ ਜਾਚੋ ਜਗਤਰ ਪਰ ਜਾਨੀਅਤ ਬਾਸੁਰ ਰਹਿਣ ਬਾਸ ਜਾ ਕੋ ਹਿਤ ਨਾਮ ਸਿਉ, ਪਰਮ ਤੀਰਥ ਪਰਮੇਸ਼ਰ ਕਹਿ ਰੰਗ ਰੰਗਿਓ, ਬਾਸਨਾ ਤੇ ਬਾਹਰ ਪੈ ਦੇਖਿਅਰ ਧਾਮ ਸਿਉ, ਅਪਰੇ ਅਪਰੰਪਰ ਪੁਰਖ ਸਿਉ ਪ੍ਰੇਮ ਲਾਗਿਓ, ਬਿਨ ਭਗਵੰਤ ਰਸ ਨਾਹੀ ਔਰੇ ਕਾਮ ਸਿਉ, ਮਥੁਰਾ ਕੋ ਪ੍ਰਭ ਸਰਭ ਮੈਂ ਅਰਜੁਨ ਗੁਰੇ ਅਰ ਭਗਤ ਕਹਿ ਹੇਤ ਪਾਏ ਰਹਿਓ ਮਿਲ ਰਾਮ ਸਿਉ, ਅੰਤ ਨਾ ਪਾਵਰ ਦੇਵ ਸਭੈ ਮੁਣ ਇੰਦਰ ਮਹਾ ਸਿਵ ਜੋ ਕਰੀ, ਪੁਣ ਵੇਦ ਬਿਰੰਚ ਵਿਚਾਰ ਰਹਿਓ ਹਰ ਜਾਪ ਨਾ ਛਾਡਿਓ ਇਹ ਕਰੀ।

ਮਾਹੇ ਧਰੀ ਜਗ ਔਰ ਨਾ ਜਾਹੇ ਮਹਾਤਮ ਮੈਂ ਅਵਤਾਰ ਉਜਾਗਰ ਅਨਕਿਓ ਤਿਨਕੇ ਦੁਖੋ ਟਿਕ ਦੂਰ ਗਏ ਮਥੁਰਾ ਜਿਨ ਅੰਮ੍ਰਿਤ ਨਾਮ ਪੀਓ ਏ ਪਦਤ ਤੇ ਮਤ ਚੂਕੇ ਰੇ ਮਨ ਭੇਦ ਬਭੇਦ ਨਾ ਜਾਣ ਬੀਓ ਪਰ ਤਛ ਦੇ ਗੁਰੂ ਅਰਜਨ ਕਹਿ ਹਰ ਪੂਰਨ ਬ੍ਰਹਮ ਨਿਵਾਸ ਲਿਓ ਜਬ ਲੋ ਨਹੀਂ ਭਾਗ ਲਿਲਾਰ ਉਦੈ ਤਬ ਲੋ ਭਰਮਤੇ ਫਿਰਤੇ ਬਹੁਤਾਇਓ ਕਲ ਘੋਰ ਸਮੁੰਦਰ ਮੈਂ ਬੂੜਤ ਥੇ ਕਬਹੋਂ ਮਿਟਹਿ ਨਹੀਂ ਰੇ ਪਛਤਾਇਓ ਤਤ ਵਿਚਾਰ ਜਹ ਮਥੁਰਾ ਜਗ ਤਾਰਨ ਕਉ ਅਵਤਾਰ ਬਣਾਇਓ ਜਪਿਓ ਜਿਨ ਅਰਜਨ ਦੇਵ ਗੁਰੂ ਫਿਰ ਸੰਕਟ ਜੋਨ ਗਰਭ ਨਾ ਆਇਓ ਕਲ ਸਮੁੰਦਰ ਭਏ ਰੂਪ ਪ੍ਰਗਟ ਹਰਨਾਮ ਉਧਾਰਨ ਬਸੇ ਸੰਤ ਜਿਸ ਹਿਰਦੈ ਦੁੱਖ ਦਰਿਦਰ ਨਿਵਾਰਨ ਨਿਰਮਲ ਭੇਖ ਅਪਾਰ ਤਾਸ ਬਿਨ ਅਵਰ ਨਾ ਕੋਈ ਮਨ ਬਤ ਜਿਨ ਜਾਣਿਓ ਭਇਓ ਤੈ ਸੰਸਰ ਸੋਈ ਧਰਨ ਗਗਨ ਨਵ ਖੰਡ ਮਹਿ ਜੋਤ ਸਭ ਰੂਪੀ ਰਹਿਓ ਪਹਰ ਪਨ ਮਥੁਰਾ ਕਛ ਭੇਦ ਨਹੀਂ ਗੁਰ ਅਰਜੁਨ ਪਰ ਤਕ ਹਰ ਅਜੈ ਗੰਗ ਜਲ ਅਟਲ ਸਿੱਖ ਸੰਗਤ ਸਭ ਨਾਵੈ ਨਿਤ ਪੁਰਾਣ ਬਾਚੀਐ ਵੇਦ ਬ੍ਰਹਮਾ ਮੁਖ ਗਾਵੈ ਅਜੈ ਚਵਰ ਸਿਰ ਢੁਲੈ ਨਾਮ ਅੰਮ੍ਰਿਤ ਮੁਖ ਲੀਓ ਗੁਰ ਅਰਜਨ ਸਿਰ ਛਤਰ ਆਪ ਪਰਮੇਸ਼ਰ ਦਿਓ ਮਿਲ ਨਾਨਕ ਅੰਗਦ ਅਮਰ ਗੁਰ ਗੁਰ ਰਾਮਦਾਸ ਹਰ ਪੈ ਗਇਓ ਹਰ ਬੰਸ ਜਗਤ ਜਸ ਸੰਚਰਿਓ ਸੋ ਕਵਣ ਕਹੈ ਸ੍ਰੀ ਗੁਰ ਮਯੋ ਦੇਵਪੁਰੀ ਮੈਂ ਗਇਓ ਆਪ ਪਰਮੇਸ਼ਰ ਪਾਇਓ ਹਰ ਸਿੰਘਾਸਨ ਦਿਓ ਸ੍ਰੀ ਗੁਰ ਤੈਂ ਬਿਠਾਇਓ ਰਸ ਕੀਓ ਸੁਰਦੇਵ

0: ਦੀ ਆਏ ਸਰਵਰ ਹੰਸ ਨਾ ਜਾਣਿਆ ਕਾਗ ਕੁਪੰਖੀ ਸੰਗ ਸਗ ਸਿਉ ਐਸੀ ਪ੍ਰੀਤ ਹੈ ਬੁਝੋ ਗਿਆਨੀ ਰੰਗ ਸੰਤ ਸਭਾ ਜੈਕਾਰ ਕਰ ਗੁਰਮੁਖ ਕਰਮ ਕਮਾਓ
1: ਨਿਰਮਲ ਨਾਨਕ ਨਾ

ਜੋ ਬਣ ਜਾਂਦਾ ਨਦਰ ਨਾ ਆਵੇ, ਜਰ ਪਹੁੰਚੈ ਮਰ ਜਾਈ। ਪੁੱਤ ਗਲਤ ਮੋਹਿਤ ਹੈ, ਅੰਤ ਬੇਲੀ ਕੋ ਨਾ ਸਿਖਾਈ। ਸਤਿਗੁਰ ਸੇਵੈ

ਯਾਰ ਆਪਣੀ ਕਿਰਪਾ ਧਾਰ। ਬਿਨੇ ਸ਼ਬਦ ਹੈ ਜਗਤ ਬਰਲਿਆ, ਕਹਿਣਾ ਕਛੂ ਨਾ ਜਾਏ। ਹਰ ਰੱਖੇ ਸੇ ਉਭਰੇ ਸ਼ਬਦ ਰਹਿ ਲਿਵਲਾਏ, ਨਾਨਕ ਕਰਤਾ ਸਭ ਕੀ ਜਾਣਦਾ, ਜਿਨ ਰੱਖੀ ਬਣਤ ਬਣਾਏ।

ਮਰ ਬਿਣ ਸਜਾਏ ਖਿਨਵਾਰ, ਵਡਭਾਗ ਹੋਵੈ ਸਤਿਗੁਰ ਮਿਲੈ ਹਉ ਮੈਂ ਤਜੈ ਵਿਕਾਰ, ਹਰਨਾਮਾ ਜਪ ਸੁਖ ਪਾਇਆ ਜਨ ਨਾਨਕ ਸ਼ਬਦ ਵਿਚਾਰ, ਬਿਣ ਸਤਿਗੁਰ ਭਗਤ ਨਾ

ਕੱਥਿਆ ਤੋ ਹੈ ਜਿੱਥੇ ਹੱਥ ਨਾ ਪਾਏ। ਮਨਮੁਖ ਸੇਤੀ ਸੰਕਰੇ ਬੁਕਾਲਖ ਦਾਗ ਲਗਾਏ, ਮੁਕਾਲੇ ਤਿਨਾ ਲੋਭੀਆਂ ਜਸਨ ਜਨਮ ਗਵਾਏ। ਸਤਸੰਗਤ ਹਰ ਮੇਲ ਪ੍ਰਭ ਹਰ ਨਾਮ ਸਿਆ ਮਨ ਆਏ, ਜਨਮ ਮਰਨ ਕੀ ਮਲ ਉਤਰ ਹੈ ਜਨ ਨਾਨਕ ਹਰ ਗੁਣ ਗਾਏ।

ਨਾਨਕ ਆਪ ਉਹ ਦਰੈ ਸਭ ਕੁਟੰਬ ਤਰੈ ਪਰਿਵਾਰ ਸ਼ਬਦ ਮੂਰ ਮਰੈ ਸੋ ਮੂਆ ਜਾਪੈ ਗੁਰ ਪ੍ਰਸਾਦੀ ਹਰ ਰਸ ਧਰਾਪੈ ਹਰ ਦਰਗੈ ਗੁਰ ਸ਼ਬਦ ਸੰਜਾਪੈ ਬਿਨ ਸ਼ਬਦੈ ਮੂਆ ਹੈ ਸਭ ਕੋਏ ਮਨਮੁਖ ਮੂਆ ਆਪਣਾ ਜਨਮ ਖੋਏ ਹਰ ਨਾਮ ਨ ਚਿੱਤੈ ਅੰਤ ਦੁਖ ਰੋਏ ਨਾਨਕ ਕਰਤਾ ਕਰੇ ਸੋ ਹੋਏ ਗੁਰਮੁਖ ਬੁੱਢੇ ਕਦੇ ਨਾ ਹੀ ਜਨਾਂਤਰ ਸੁਰਤ ਗਿਆਨ ਸਦਾ ਸਦਾ ਹਰ ਗੁਣ ਰਵੈ ਅੰਤਰ ਸਹਿਜ ਧਿਆਨ ਓਏ ਸਦਾ ਆਨੰਦ ਬਿਵੇਕ ਰਹਿ ਦੁਖ ਸੁਖ ਏਕ ਸਮਾਨ ਤਿਨਾ ਨਦਰੀ ਇੱਕੋ ਆਇਆ ਸਭ ਆਤਮ ਰਾਮ ਪਛਾਣ ਮਨਮੁਖ ਬਾਲਕ ਬਿਰਧ ਸਮਾਨ ਹੈ ਜਨਾਂਤਰ ਹਰ ਸੁਰਤ ਨਾਹੀ ਵਿੱਚ ਹਉ ਮੈਂ ਕਰਮ ਕਮਾਮ ਦੇ ਸਭ ਧਰਮ ਰਾਏ ਕਹਿ ਜਾਹੀ ਗੁਰਮੁਖ ਅੱਛੇ ਨਿਰਮਲੇ ਗੁਰ ਕਹਿ ਸ਼ਬਦ ਸੁਭਾਏ ਉਹਨਾਂ ਮੈਲ ਪਤੰਗ ਨਾ ਲੱਗਈ ਜੇ ਚੱਲਣ ਸਤਿਗੁਰ ਭਾਏ ਮਨਮੁਖ ਜੂਠ ਨਾ ਉਤਰੈ।

ਜੀਵ ਦਿਆ ਨੂੰ ਮਿਲੇ ਸੋ ਜੀਵ ਦੇ ਹਰ ਜਗ ਜੀਵਨ ਉਰਤਾਰ ਨਾਨਕ ਗੁਰਮੁਖ ਸੋਹਣੇ ਤੇ ਸੱਚਾ ਦਰਬਾਰ ਹਰ ਮੰਦਰ ਹਰ ਸਾਜੇ ਹਰ ਵਸਿਆ ਜਿਸ ਨਾਲ ਗੁਰਮਤੀ ਹਰ ਪਾਇਆ ਮਾਇਆ ਮੋਹ ਪਰਜਾਲ।

ਏਵੜ ਤਨ ਹੋਰ ਕੋ ਨਹੀਂ ਪਾਈ, ਜੇਵੜ ਸੱਚਾ ਨਾਉ, ਸਦਾ ਸੱਚੇ ਕੇ ਗੁਣ ਗਾਵਾਂ ਭਾਈ, ਸਦਾ ਸੱਚਾ ਕਹਿ ਸੰਗ ਰਹਾਉ। ਪੈਨਣ ਗੁਣ ਚੰਗਿਆਈਆਂ ਭਾਈ, ਆਪਣੀ ਪਤ ਕੈ ਸਾਧ ਆਪੈ ਖਾਏ, ਤਿਸਕਾ ਕਿਆ ਸਲਾਈ ਹੈ ਭਾਈ, ਦਰਸ਼ਨ ਕਉ ਬਲ ਜਾਏ।

nice país, na turismo maya now. Ten vito hum varia pai. Ten ko sad balihar jaun se daadiyan sachiyan je gur charni lagan. ਆਨੰਦਨ ਸੇਵਨ ਗੁਰ ਆਪਣਾ ਆਨੰਦਨ ਅੰਦਰ ਹਨ ਨਾਨਕ ਸੇ ਮੋਹ ਸੋਹਣੇ ਸੱਚੇ ਦਰ ਦੇ ਸਨ ਮੁਖ ਸੱਚੇ ਸੱਚ ਦਾੜੀਆਂ ਸੱਚ ਬੋਲੈ ਸੱਚ ਕਮਾਹੇ ਸੱਚਾ ਸ਼ਬਦ ਮਨ ਵਸਿਆ ਸਤਿਗੁਰ ਮਾਏ ਸਮਾਏ ਸੱਚੀ ਰਾਸੀ ਸੱਚ ਧਨ ਉੱਤਮ ਪਦਵੀ ਪਾਹੇ ਸੱਚ ਸੁਣੈ ਸੱਚ ਮਨ ਲੈਨ ਸੱਚੀ ਕਾਰ ਕਮਾਹੇ ਸੱਚੀ ਦਰਗਹਿ ਬੈਸਣਾ ਸੱਚੇ ਮਾਏ ਸਮਾਹੇ ਨਾਨਕ ਵਿਣ ਸਤਿਗੁਰ ਸੱਚ ਨਾ ਪਾਈਐ ਮਨਮੁਖ ਭੂਲੇ ਜਾਹੇ ਬਾਬੀਹਾ ਪ੍ਰਿਓ ਪ੍ਰਿਓ ਕਰੇ ਜਲਨਿਧਿ ਪ੍ਰੇਮ ਪਿਆਰ ਗੁਰ ਮਿਲੇ ਸੀਤਲ ਜਲ ਪਾਇਆ ਸਭ ਦੁੱਖ ਨਿਵਾਰਨ ਹਾਰ ਤਿਸ ਚੁੱਕੈ ਸਹਿਜ ਉਪਜੈ ਚੁੱਕੈ ਕੂਕ ਪੁਕਾਰ ਨਾਨਕ ਗੁਰਮੁਖ ਸ਼ਾਂਤ ਹੋਏ ਨਾਮ ਰੱਖੋ ਹੋਰ ਧਾਰ ਬਾਬੀਹਾ ਤੂੰ ਸੱਚ ਚਉ ਸੱਚੇ ਸੋ ਲਿਵ ਲਾਏ ਬੋਲਿਆ ਤੇਰਾ ਥਾਈ ਪਾਵੈ ਗੁਰਮੁਖ ਹੋਏ ਅਲਾਏ ਸ਼ਬਦ ਚੀਨ ਤਿਖ ਉਤਰੈ ਮਨ ਲੈ ਰਜਾਏ ਚਾਰੇ ਕੁੰਡਾਂ ਚੋਕ ਵਰਸਦਾ ਬੂੰਦ ਪਵੈ ਸਹਿਜ ਸੁਭਾਏ ਜਲ ਹੀ ਤੇ ਸਭ ਉਪਜੈ ਬਿਨ ਜਲ ਪਿਆਸ ਨਾ ਜਾਏ ਨਾਨਕ ਹਰ ਜਲ ਜਿਨ ਪੀਆ ਤਿਸ ਭੂਖ ਨਾ ਲਾਗੈ ਆਏ ਬਾਬੀਹਾ ਤੂੰ ਸਹਿਜ ਬੋਲ ਸੱਚੈ ਸ਼ਬਦ ਸੁਭਾਏ ਸਭ ਕਿਛ ਤੇਰੇ ਨਾਲ ਹੈ ਸਤਿਗੁਰ ਦੀ ਆ ਦਿਖਾਏ ਆਪ ਪਛਾਣੈ ਪ੍ਰੀਤਮ ਮਿਲੈ ਉਠਾ ਸ਼ੈਬਰ ਲਾਏ ਚਿਮ ਚਿਮ ਅੰਮ੍ਰਿਤ ਵਰਸਦਾ ਤਿਸਨਾ ਭੁੱਖ ਸਭ ਜਾਏ ਕੂਕ ਪੁਕਾਰ ਨਾ ਹੋਵਈ ਜੋਤੀ ਜੋਤ ਮਿਲਾਏ ਨਾਨਕ ਸੁਖ ਸਵਨ ਸੁਹਾਗਣੀ ਸੱਚੈ ਨਾਮ ਸਮਾਏ ਧਰੋਂ ਖਸਮ ਭੇਜਿਆ ਸੱਚੈ ਹੁਕਮ ਪਠਾਏ ਇੰਦ ਵਰਸੈ ਦਇਆ ਕਰ ਗੂੜੀ ਸ਼ੈਬਰ ਲਾਏ ਬਾਬੀ ਹੇ ਤਨ ਮਨ ਸੁਖ ਹੋਏ ਜਾਂ ਤਤ ਬੂੰਦ ਮਹਿ ਪਾਏ ਅੰਨ ਧਨ ਬਹੁਤਾ ਉਪਜਾਏ ਧਰਤੀ ਸੋਭਾ ਪਾਏ ਅੰਦਨ ਲੋਕ ਭਗਤ ਕਰੇ ਗੁਰ ਕਹਿ ਸ਼ਬਦ ਸਮਾਏ ਆਪੇ ਸੱਚਾ ਬਖਸ਼ ਲਏ ਕਰ ਕਿਰਪਾ ਕਰੈ ਰਜਾਏ ਹਰ ਗੁਣ ਗਾਵੋ ਕਾਮਣੀ ਸੱਚੇ ਸ਼ਬਦ ਸਮਾਏ ਭੈ ਕਾ ਸਹਿ ਸ਼ਿੰਗਾਰ ਕਰਿਓ ਸੱਚ ਰਹੋ ਲਿਵ ਲਾਏ ਨਾਨਕ ਨਮ ਮਨ ਵਸੈ ਹਰ ਦਰਗਹਿ ਲਏ ਛਡਾਏ ਬਾਬੀਹਾ ਸਗਲੀ ਧਰਤੀ ਜੇ ਫਿਰੈ ਊਟ ਚੜੈ ਆਕਾਸ਼ ਸਤਿਗੁਰ ਮਿਲਿਆ ਜਲ ਪਾਈਐ ਚੁੱਕੈ ਭੂਖ ਪਿਆਸ ਜਿਉ ਪਿੰਡ ਸਭ ਤਿਸ ਕਾ ਸਭ ਕਿਛ ਤਿਸ ਕੈ ਪਾਸ ਵਿਣ ਬੋਲਿਆ ਸਭ ਕਿਛ ਜਾਣਦਾ ਕਿਸ ਆਗੈ ਕੀਚੈ ਅਰਦਾਸ ਨਾਨਕ ਘਟ ਘਟ ਏਕੋ ਵਰਤਦਾ ਸ਼ਬਦ ਕਰੀ ਪ੍ਰਗਾਸ ਨਾਨਕ ਤਿਸੈ ਬਸੰਤ ਹੈ ਜੇ ਸਤਿਗੁਰ ਸੇਵ ਸਮਾਏ ਹਰ ਉਠਾ ਮੰਤਨ ਸਭ ਪਰ ਫੜੈ ਸਭ ਜਗ ਹਰਿਆਵਲ ਹੋਏ ਸ਼ਬਦ ਸਦਾ ਬਸੰਤ ਹੈ ਜਿਤ ਤਨ ਮਨ ਹਰਿਆ ਹੋਏ ਨਾਨਕ ਨਾਮ ਨ ਵਿਸਰੈ ਜਿਨ ਸਿਰਿਆ ਸਭ ਕੋਏ ਨਾਨਕ ਤਿਨਾ ਬਸੰਤ ਹੈ ਜਿਨਾਂ ਗੁਰਮੁਖ ਵਸਿਆ ਮਨ ਸੋਏ ਹਰ ਉਠੈ ਮਨ ਤਨ ਪਰ ਫੜੈ ਸਭ ਜਗ ਹਰਿਆ ਹੋਏ ਵੱਡੜੈ ਚਾਲ ਚਲੁੰਬੜੈ ਨਾਵੜਾ ਲਈਐ ਕਿਸ ਨਾਉ ਲਈਐ ਪਰਮੇਸ਼ਰੈ ਭੰਨਣ ਘੜਨ ਸਮਰੱਥ ਹਰ ਹਠ ਭੀ ਤੂੰ ਤੂੰ ਕਰਹਿ ਬੋਲੇ ਭਲੀ ਮਾਨ ਸਾਹਿਬ ਸਦਾ ਹਦੂਰ ਹੈ ਕਿਆ ਉੱਚੀ ਕਰੇ ਪੁਕਾਰੁ ਜਿਨ ਜਗ ਤੋਂ ਪਾਏ ਹਰ ਰੰਗ ਕੀਆ ਤਿਸੈ ਵਿਟੋ ਕੁਰਬਾਨ ਆਪ ਛੋੜੈ ਤਾਂ ਸ਼ਉ ਮਿਲੈ ਸੱਚਾ ਇਹੋ ਵਿਚਾਰ ਹਉ ਮੈਂ ਫਿੱਕਾ ਬੋਲਣਾ ਬੁੱਝ ਨਾ ਸਕਾਂ ਕਾਰ ਵਾਂਤਰਣ ਤ੍ਰੇ ਪਵਨ ਤੁਜੈ ਧਿਆਏ ਦਾ ਵਾਂਦਨ ਸਦਾ ਵਿਹਾਨੂ ਬਿਨ ਸਤਿਗੁਰ ਕਿਨੈ ਨਾ ਪਾਇਆ ਕਰ ਕਰ ਥੱਕੇ ਵਿਚਾਰ ਨਦਰ ਕਰੈ ਜੇ ਆਪਣੀ ਤਾਂ ਆਪੇ ਲਹਿ ਸਵਾਰ ਨਾਨਕ ਗੁਰਮੁਖ ਜਿਨੀ ਧਿਆਇਆ ਆਏ ਸੇ ਪ੍ਰਵਾਨ ਜੋਗ ਨ ਭਗਵੀ ਕੱਪੜੀ ਜੋਗ ਨ ਮੈਲੇ ਵੇਸ ਨਾਨਕ ਘਰ ਬੈਠਿਆਂ ਜੋਗ ਪਾਈਐ ਸਤਿਗੁਰ ਕੈ ਉਪਦੇਸ਼ ਚਾਰੇ ਕੁੰਡਾਂ ਜੀ ਭਵੈ ਵੇਦ ਪੜੈ ਜੋਗ ਚਾਰ ਨਾਨਕ ਸਾਚਾ ਭੇਟੈ ਹਰ ਮਨ ਵਸੈ ਪਾਵੈ ਮੋਖ ਦੁਆਰ
ਨਾਨਕ ਹੁਕਮ ਵਰਤੈ ਖਸਮ ਕਾ ਮਤ ਭਵੀ ਫਿਰੈ ਚੱਲ ਚਿੱਤ ਮਨ ਸੋ ਕਰ ਦੋਸਤੀ ਸੋਕੇ ਪੁੱਛੈ ਮਿੱਤ ਗੁਰਮੁਖ ਸੋ ਕਰ ਦੋਸਤੀ ਸਤਿਗੁਰ ਸੋ ਲਾਏ ਚਿੱਤ ਜੰਮਨ ਮਰਨ ਕਾ ਮੂਲ ਕੱਟੀ ਐ ਤਾਂ ਸੁਖ ਹੋਵੀ ਮਿੱਤ ਭੁਲਿਆ ਆਪ ਸਮਝਾਏ ਸੀ ਜਾ ਕੋ ਨਦਰ ਕਰੇ ਨਾਨਕ ਨਦਰੀ ਬਾਹਰੀ ਕਰਨ ਭਲਾ ਕਰੇ ਸਲੋਕ ਮਹੱਲਾ ਚੌਥਾ ਏਕੋ ਅੰਕਾਰ ਸਤਿਗੁਰ ਪ੍ਰਸਾਦ ਵਡਭਾਗੀਆਂ ਸੁਹਾਗਣੀ ਜਿਨ੍ਹਾਂ ਗੁਰਮੁਖ ਮਿਲਿਆ ਹਰ ਰਾਏ ਅੰਤਰ ਜੋਤ ਪ੍ਰਗਾਸ਼ੀਆ ਨਾਨਕ ਨਾਮ ਸਮਾਏ ਵਾਹੋ ਵਾਹੋ ਸਤਿਗੁਰ ਪੁਰਖ ਹੈ ਜਿਨ ਸੱਚ ਜਾਤਾ ਸੋਏ ਜਿਤ ਮਿਲਿਆ ਤੈਕ ਉੱਤਰ ਆਏ ਤਨ ਮਨ ਸੀਤਲ ਹੋਏ ਵਾਹੋ ਵਾਹੋ ਸਤਿਗੁਰ ਸਤਿਪੁਰਖ ਹੈ ਜਿਸਨੂੰ ਸਾਮਤ ਸਭ ਕੋਏ ਵਾਹੋ ਵਾਹੋ ਸਤਿਗੁਰ ਨਿਰਵੈਰ ਹੈ ਜਿਸ ਨਿੰਦਾ ਉਸ ਤੁਲ ਹੋਏ ਵਾਹੋ ਵਾਹੋ ਸਤਿਗੁਰ ਸੁਜਾਣ ਹੈ ਜਿਸ ਅੰਤਰ ਬ੍ਰਹਮ ਵਿਚਾਰ ਵਾਹੋ ਵਾਹੋ ਸਤਿਗੁਰ ਨਿਰੰਕਾਰ ਹੈ ਜਿਸ ਅੰਤ ਨਾ ਪਾਰਾ ਵਾਰ ਵਾਹੋ ਵਾਹੋ ਸਤਿਗੁਰੂ ਹੈ ਜੇ ਸੱਚ ਦ੍ਰਿੜਾਏ ਸੋਏ ਨਾਨਕ ਸਤਿਗੁਰ ਵਾਹੋ ਵਾਹੋ ਜਿਸ ਤੇ ਨਾਮ ਪ੍ਰਾਪਤ ਹੋਏ ਹਰ ਪ੍ਰਭ ਸੱਚਾ ਸੋਏ ਲਾਹ ਗੁਰਮੁਖ ਨਾਮ ਗੋਵਿੰਦ ਆਂਦਰ ਨਾਮ ਸਾਲਾਹਣ ਹਰ ਜਪਿਆ ਮਨ ਆਨੰਦ ਵਡਭਾਗੀ ਹਰ ਪਾਇਆ ਪੂਰਨ ਪਰਮਾਨੰਦ ਜਨ ਨਾਨਕ ਨਾਮ ਸਲਾਹਿਆ ਬਹੁੜ ਨਮੰਤਨ ਭੰਗ ਮੂਸ ਪ੍ਰਿਆ ਸੋ ਨੇਹੋ ਕਿਉ ਸੱਜਣ ਮਿਲੈ ਪਿਆਰਿਆ ਹੁਣ ਢੂੰਡੇਂਦੀ ਤੈਨ ਸੱਜਣ ਸੱਚ ਸਵਾਰਿਆ ਸਤਿਗੁਰ ਮੈਂਡਾ ਮਿੱਤ ਹੈ ਜੇ ਮਿਲੇ ਤਾਂ ਇਹ ਮਨ ਵਾਰਿਆ ਦੇਂਦਾ ਮੂੰਹ ਪਿਰ ਦੱਸ ਹਰ ਸੱਜਣ ਸਿਰਜਣ ਹਾਰਿਆ ਨਾਨਕ ਹੋਂ ਪਿਰ ਭਾਲੀ ਆਪਣਾ ਸਤਿਗੁਰ ਨਾਲ ਦਿਖਾਲਿਆ ਹੋਂ ਖੜੀ ਨਿਹਾਲੀ ਪੰਧ ਮਤ ਮੂੰਹ ਸੱਜਣ ਆਵਏ ਕੋ ਆਣ ਮਿਲਾਵੇ ਅੱਜ ਮੈਂ ਪਿਰ ਮੇਲ ਮਿਲਾਵੇ ਹੋਂ ਜੀਉ ਕਰੀ ਤਿਸ ਵਿੱਟੋ ਚੌਖੰਨੀਐ ਜੋ ਮੈਂ ਪ੍ਰੀ ਦਿਖਾਵੇ ਨਾਨਕ ਹਰ ਹੋਏ ਦਿਆਲ ਤਾਂ ਗੁਰਪੂਰਾ ਮਿਲਾਵੇ ਅੰਤਰ ਜੋਤ ਹਉਮੈ ਤਨ ਮਾਇਆ ਕੂੜੀ ਆਵੈ ਜਾਏ ਸਤਿਗੁਰ ਕਾ ਫੁਰਮਾਇਆ ਮਨ ਨਾ ਸਕੀ ਦੁੱਤਰ ਤਰਿਆ ਨਾ ਜਾਏ ਨਦਰ ਕਰੇ ਜਿਸ ਆਪਣੀ ਸੋ ਚੱਲੈ ਸਤਿਗੁਰ ਪਾਏ ਸਤਿਗੁਰ ਕਾ ਦਰਸ਼ਨ ਸਫਲ ਹੈ ਜੋ ਇੱਛੈ ਸੋ ਫਲ ਪਾਏ ਜਿੰਨੀ ਸਤਿਗੁਰ ਮੰਨਿਆ ਹੋਂ ਤਿਨ ਕੇ ਲਾਗੋਂ ਪਾਏ ਨਾਨਕ ਤਾ ਕਾ ਦਾਸ ਹੈ ਜੇ ਅਣਦਨ ਰਹਿ ਲੈ ਬਣਾਏ ਜਿਨ੍ਹਾਂ ਪ੍ਰੀ ਪਿਆਰ ਬਿਨ ਦਰਸ਼ਨ ਕਿਉਂ ਤ੍ਰਿਪਤੀ ਹੈ ਨਾਨਕ ਮਿਲੇ ਸੁਭਾਏ ਗੁਰਮੁਖਿ ਮਨ ਰਹਿਸੀ ਹੈ ਜਿਨ੍ਹਾਂ ਪ੍ਰੀ ਪਿਆਰ ਕਿਉਂ ਜੀਵਨ ਪਿਰ ਬਾਹਰੇ ਜਾਉ ਸ਼ੋ ਦੇਖਣ ਆਪਣਾ ਨਾਨਕ ਥੀਵਨ ਪੀ ਹਰੇ ਜਿਨ੍ਹਾਂ ਗੁਰਮੁਖ ਅੰਦਰ ਨੇਹੋ ਤੈ ਪ੍ਰੀਤਮ ਸੱਚੈ ਲਾਇਆ ਰਾਤੀ ਅਤੈ ਡੇਹੋ ਨਾਨਕ ਪ੍ਰੇਮ ਸਮਾਇਆ ਗੁਰਮੁਖ ਸੱਚੀ ਆਸ਼ਕੀ ਜਿਤ ਪ੍ਰੀਤਮ ਸੱਚਾ ਪਾਈ ਹੈ ਆਂਦਨ ਰਹਿ ਆਨੰਦ ਨਾਨਕ ਸਹਿਜ ਸਮਾਈ ਹੈ ਸੱਚਾ ਪ੍ਰੇਮ ਪਿਆਰ ਗੁਰਪੂਰੇ ਤੇ ਪਾਈ ਹੈ ਕਬੂ ਨ ਹੋਵੈ ਭੰਗ ਨਾਨਕ ਹਰ ਗੁਣ ਗਾਈ ਹੈ ਜਿਨ੍ਹਾਂ ਅੰਦਰ ਸੱਚਾ ਨੇਹੋ ਕਿਉਂ ਜੀਵਨ ਪਿਰੀ ਵਿਹੂਣਿਆ ਗੁਰਮੁਖ ਮੇਲੇ ਆਪ ਨਾਨਕ ਚਿਰੀ ਵਿਛੁਨਿਆ ਜਿਨ ਕੋ ਪ੍ਰੇਮ ਪਿਆਰ ਤੋਂ ਆਪੇ ਲਾਇਆ ਕਰਮ ਕਰ ਨਾਨਕ ਲਿਓ ਮਿਲਾਏ ਮੈਂ ਜਾਚਕ ਦੀਜੈ ਨਾਮ ਹਰ ਗੁਰਮੁਖ ਹੱਸੈ ਗੁਰਮੁਖ ਰੋਵੈ ਜੇ ਗੁਰਮੁਖ ਕਰੇ ਸਾਈ ਭਗਤ ਹੋਵੈ ਗੁਰਮੁਖ ਹੋਵੈ ਸੋ ਕਰੇ ਵਿਚਾਰ ਗੁਰਮੁਖ ਨਾਨਕ ਪਾਵੈ ਪਾਰ ਜਿਨ੍ਹਾਂ ਅੰਦਰ ਨਾਮ ਨਿਧਾਨ ਹੈ ਗੁਰਬਾਣੀ ਵਿਚਾਰ ਤਿਨਕੇ ਮੁਖ ਸਦ ਉਜਲੇ ਤਤ ਸੱਚੈ ਦਰਬਾਰ ਤਿਨ ਬਹਿੰਦਿਆਂ ਉੱਠਦਿਆਂ ਕਦੇ ਨਾ ਵਿਸਰੈ ਜੇ ਆ ਬਖਸ਼ੇ ਕਰਤਾਰ ਨਾਨਕ ਗੁਰਮੁਖ ਮਿਲੇ ਨਾ ਵਿਛੜੈ ਜੇ ਮੇਲੇ ਸਿਰਜਣਹਾਰ ਗੁਰਪੀਰਾਂ ਕੀ ਚਾਕਰੀ ਮਾਂ ਕਰੜੀ ਸੁਖਸਾਰ ਨਦਰ ਕਰੇ ਜਿਸ ਆਪਣੀ ਤਸਲਾਏ ਹੇਤ ਪਿਆਰ ਸਤਿਗੁਰ ਕੀ ਸੇਵੈ ਲੱਗਿਆਂ ਭੌਜਲ ਤਰੈ ਸੰਸਾਰ ਮਨਚਿੰਦਿਆ ਫਲ ਪਾਏ ਸੀ ਅੰਤਰ ਵਿਵੇਕ ਬਿਚਾਉ ਨਾਨਕ ਸਤਿਗੁਰ ਮਿਲਿਆ ਪ੍ਰਭ ਪਾਈ ਏ ਸਭ ਦੁੱਖ ਨਿਵਾਰਨ ਹਾਰ ਮਨਮੁਖ ਸੇਵਾ ਜੋ ਕਰੇ ਦੂਜੈ ਪਾਏ ਚਿੱਤ ਲਾਏ ਪੁੱਤ ਕਲਤ ਕੁਟੰਬ ਹੈ ਮਾਇਆ ਮੋਹ ਵਧਾਏ ਦਰ ਗੈ ਲੇਖਾ ਮੰਗੀਐ ਕੋਈ ਅੰਤ ਨਾ ਸਕੀ ਛਡਾਏ ਬਨਨਾਵੈ ਸਭ ਦੁੱਖ ਹੈ ਦੁਖਦਾਈ ਮੋਹ ਮਾਏ ਨਾਨਕ ਗੁਰਮੁਖ ਨਦਰੀ ਆਇਆ ਮੋਹ ਮਾਇਆ ਵਿਛੜ ਸਭ ਜਾਏ ਗੁਰਮੁਖ ਹੁਕਮ ਮੰਨੇ ਸਹਿ ਕੇਰਾ ਹੁਕਮੀ ਸੁਖ ਪਾਏ ਹੁਕਮੋ ਸੇਵੇ ਹੁਕਮੇ ਆਰਾਧੇ ਹੁਕਮੇ ਸਮੇਂ ਸਮਾਏ ਹੁਕਮ ਵਰਤਨੇ ਸੁ ਸੰਜਮ ਮਨ ਚਿੰਦਿਆ ਫਲ ਪਾਏ ਸਦਾ ਸੁਆਗਨ ਜੇ ਹੁਕਮੈ ਬੁੱਝੈ ਸਤਿਗੁਰ ਸੇਵੈ ਲਿਵਲਾਏ ਨਾਨਕ ਕਿਰਪਾ ਕਰੇ ਜਨੀ ਉਪਰ ਤਨਾ ਹੁਕਮੇ ਲਏ ਮਿਲਾਏ ਮਨਮੁਖ ਹੁਕਮ ਨਾ ਬੁੱਝੇ ਬਾਪੜੀ ਨ ਤਹੋਂ ਮੈਂ ਕਰਮ ਕਮਾਏ ਵਰਤਨੇ ਸੁ ਸੰਜਮ ਪੂਜਾ ਪਾਖੰਡ ਪਰਮ ਨਾ ਜਾਏ ਅੰਤਰੋਂ ਕਸੁਧ ਮਾਇਆ ਮਿਵੇਦੇ ਜਿਉਂ ਹਸਤੀ ਸ਼ਾਰ ਉਡਾਏ ਜਿਨੋਂ ਪਾਏ ਤਸੈ ਨਾ ਚੇਤੈ ਬਿਨ ਚੇਤੇ ਕਿਉਂ ਸੁਖ ਪਾਏ ਨਾਨਕ ਪ੍ਰਪੰਚ ਕੀਆ ਤੁਰ ਕਰਤੈ ਪੂਰਬ ਲਿਖਿਆ ਕਮਾਏ ਗੁਰਮ ਪ੍ਰਤੀਤ ਪਹੀ ਮਨ ਮਾਨੇ ਆਮੰਦਨ ਸੇਵਾ ਕਰਤ ਸਮਾਏ
ਅੰਤਰ ਸਾਤ ਗੁਰ ਗੁਰੂ ਸਭ ਪੂਜੇ ਸਤਿਗੁਰ ਕਾ ਦਰਸ ਦੇਖੇ ਸਭ ਆਏ ਮੰਨੀਏ ਸਤਿਗੁਰ ਪਰਮ ਵਿਚਾਰੀ ਜਿਤ ਮਿਲਿਆ ਤਿਸਨਾ ਭੁੱਖ ਸਭ ਜਾਇ ਹੋ ਸਦਾ ਸਦਾ ਬਲਿਹਾਰੀ ਗੁਰ ਆਪਣੇ ਜੋ ਪ੍ਰਭ ਸੱਚਾ ਦੇ ਮਿਲਾਏ ਨਾਨਕ ਕਰਮ ਪਾਇਆ ਤਿਨ ਸੱਚਾ ਜੋ ਗੁਰਚਰਣੀ ਲੱਗੇ ਆਏ ਜਿਨ ਪ੍ਰਿਆ ਸੋ ਨੇਹੋ ਸੇ ਸੱਜਣ ਮੈਂ ਨਾਲ ਅੰਤਰ ਬਾਰ ਹੋਂ ਫਿਰਾਂ ਭੀ ਹਿਰਦੈ ਰੱਖਾਂ ਸੰਭਾਲ ਜਿਨ੍ਹਾਂ ਇੱਕ ਮਾਨੂੰ ਇੱਕ ਚਿੱਤ ਆਇਆ ਸਤਿਗੁਰ ਸੋ ਚੇਤ ਲਾਏ ਤਿਨ ਕੀ ਦੁੱਖ ਭੁੱਖ ਹੋਂ ਮੈਂ ਵੱਡਾ ਰੋਗ ਗਿਆ ਨਿਰਦੋਗ ਭਏ ਲਿਵ ਲਾਏ ਗੁਣ ਗਾਵੈ ਗੁਣ ਉੱਚ ਰਹੈ ਗੁਣ ਮੈਂ ਸਵੈ ਸਮਾਏ ਨਾਨਕ ਗੁਰ ਪੂਰੇ ਤੇ ਪਾਇਆ ਸਹਿਜ ਮਿਲਿਆ ਪ੍ਰਭ ਆਏ ਮਨਮੁਖ ਮਾਇਆ ਮੋਹ ਹੈ ਨਾਮ ਨ ਲੱਗੈ ਪਿਆਰ ਕੂੜ ਘੁਮਾਵੈ ਕੂੜ ਸੰਗ੍ਰਹਿ ਕੂੜ ਕਰੈ ਆਹਾਰ ਬਿਖ ਮਾਇਆ ਤਨ ਸੰਚ ਮਰੈ ਅੰਤ ਹੋਏ ਸਭ ਸ਼ਾਰ ਕਰਮ ਧਰਮ ਸੁਚ ਸੰਜਮ ਕਰਹਿ ਅੰਤਰ ਲੋਭ ਵਿਕਾਰ ਨਾਨਕ ਮਨਮੁਖ ਜੇ ਕਮਾਵੈ ਸੋ ਥਾਂਏ ਨਾ ਪਵੈ ਦਰਗਹਿ ਹੋਏ ਖੁਵਾਰ ਸਭਨਾ ਰਾਗਾਂ ਵਿੱਚ ਸੋ ਭਲਾ ਭਾਈ ਜਿਤ ਵਸਿਆ ਮਨ ਆਏ ਰਾਗਨਾਥ ਸਭ ਸੱਚ ਹੈ ਕੀਮਤ ਕਹੀ ਨਾ ਜਾਏ ਰਾਗੈ ਨਾ ਦੈ ਬਾਹਰਾਏ ਨੀ ਹੁਕਮ ਨ ਬੁਝਿਆ ਜਾਏ ਨਾਨਕ ਹੁਕਮੈ ਬੁਝੈ ਤਿਨ ਰਾਸ ਹੋਏ ਸਤਿਗੁਰ ਤੇ ਸੋਝੀ ਪਾਏ ਸਭ ਕਿਛੁ ਤਿਸ ਤੇ ਹੋਇਆ ਜਉ ਤਿਸੈ ਧੀਰ ਜਾਏ ਸਤਿਗੁਰ ਵਿੱਚ ਅੰਮ੍ਰਿਤ ਨਾਮ ਹੈ ਅੰਮ੍ਰਿਤ ਕਹਿ ਕਹਾਏ ਗੁਰਮਤੀ ਨਾਮ ਨਿਰਮਲੂ ਨਿਰਮਲ ਨਾਮ ਧਿਆਈ ਅੰਮ੍ਰਿਤ ਬਾਣੀ ਤਤ ਹੈ ਗੁਰਮੁਖ ਵਸੈ ਮਨ ਆਈ ਹਿਰਦੈ ਕਮਲ ਪੁਰ ਗਾਸਿਆ ਜੋਤੀ ਜੋਤ ਮਿਲਾਏ ਨਾਨਕ ਸਤਿਗੁਰ ਤਿਨ ਕੋ ਮਿਲਿਓ ਨ ਜਿਨ ਧੁਰ ਮਸਤਕ ਭਾਗ ਲਿਖਾਏ ਅੰਦਰ ਤਿਸਨਾ ਅੱਗ ਹੈ ਮਨਮੁਖ ਭੁੱਖ ਨਾ ਜਾਏ ਮੋਹ ਕੁਟੰਬ ਸਭ ਕੂੜ ਹੈ ਕੂੜ ਰਹੇ ਆ ਲਪਟਾਏ ਆਂਦਨ ਚਿੰਤਾ ਚਿੰਤ ਵੈ ਚਿੰਤਾ ਬਦਾ ਜਾਏ ਜਮਨ ਮਨ ਨਾ ਚੁਕਾਈ ਹੋਮੈ ਕਰਮ ਕਮਾਏ ਗੁਰ ਸ਼ਰਨਾਈ ਉਬਰੈ ਨਾਨਕ ਲਏ ਛਡਾਏ ਸਤਿਗੁਰ ਪੁਰਖ ਹਰ ਧਿਆਈ ਦਾ ਸਤਸੰਗ ਸਤਿਗੁਰ ਪਾਏ ਸਤਸੰਗਤ ਸਤਿਗੁਰ ਸੇਵ ਦੇ ਹਰ ਮੇਲੇ ਗੁਰ ਮੇਲਾਏ ਪਉ ਜਲ ਜਗਤ ਸੰਸਾਰ ਹੈ ਗੁਰ ਬੋਇਥ ਨਾਮ ਤਰਾਏ ਗੁਰ ਸਿੱਖੀ ਪਾਣਾ ਮੰਨਿਆ ਗੁਰ ਪੂਰਾ ਪਾਰ ਨਗਾਏ ਗੁਰ ਸਿੱਖਾਂ ਕੀ ਹਰ ਧੂੜ ਦੇ ਅੰ ਪਾਪੀ ਪੀ ਗਤ ਪਾਏ ਤੁਰ ਮਸਤਕ ਹਰ ਪ੍ਰਭ ਲਿਖਿਆ ਗੁਰੂ ਨਾਨਕ ਮਿਲਿਆ ਆਏ ਜਮ ਕੰਕਰ ਮਾਰ ਬਿਦਾਰਿਅਨ ਹਰ ਦਰ ਗਏ ਲਏ ਛਡਾਏ ਗੁਰ ਸਿੱਖਾਂ ਨੂੰ ਸਾਬਾਸ ਹੈ ਹਰ ਤੁੱਠਾ ਮੇਲ ਮਿਲਾਏ ਗੁਰਪੂਰੇ ਹਰ ਨਾਮ ਦੜਾਇਆ ਜਿਨ ਵਿੱਚੋਂ ਪਰਮ ਚੁਕਾਇਆ ਰਾਮ ਨਾਮ ਹਰ ਕੀਰਤ ਗਾਏ ਕਰ ਚਾਨਣ ਮੱਗ ਦਿਖਾਇਆ ਹਉ ਮੈਂ ਮਾਰੇ ਕਲਿਬ ਲਾਗੀ ਅੰਤਰ ਨਾਮ ਵਸਾਇਆ ਗੁਰਮਤੀ ਜਮ ਜੋਹੇ ਨਾ ਸਕੈ ਸੱਚੇ ਨਾਹੀਂ ਸਮਾਇਆ ਸਭ ਆਪੇ ਆਪ ਵਰਤੈ ਕਰਤਾ ਜੋ ਭਾਵੈ ਸੋ ਨਾਹੀਂ ਲਾਇਆ ਜਨ ਨਾਨਕ ਨਾਉ ਲਏ ਤਾਂ ਜੀਵੈ ਬਿਨ ਨਾਵੈ ਖਿਨ ਮਰ ਜਾਇਆ ਮਨ ਅੰਤਰ ਹਉ ਮੈਂ ਰੋਗ ਭਰਮ ਭੁੱਲੇ ਹਉ ਮੈਂ ਸਾਕ ਦੁਰਜਨਾ ਨਾਨਕ ਰੋਗ ਵਾਏ ਮਿਲ ਸਤਿਗੁਰ ਸਾਧੂ ਸੱਜਣਾ ਗੁਰਮਤੀ ਹਰ ਹਰ ਬੋਲੇ ਹਰ ਪ੍ਰੇਮ ਕਸਾਈ ਦਿਨ ਸਰਾਤ ਹਰ ਰੱਤੀ ਹਰ ਰੰਗ ਚੋਲੇ ਹਰ ਜੈਸਾ ਪੁਰਖ ਨ ਲੱਭਈ ਸਭ ਦੇਖਿਆ ਜਗਤ ਮੈਂ ਟੋਲੇ ਗੁਰ ਸਤਿਗੁਰ ਨਾਮ ਦੜਾਇਆ ਮਨ ਅੰਤ ਨ ਕਾਹੂੰ ਡੋਲੇ ਜਨ ਨਾਨਕ ਹਰ ਕਾ ਦਾਸ ਹੈ ਗੁਰ ਸਤਿਗੁਰ ਕੀ ਗੁਲ ਗੋਲੇ ਸਲੋਕ ਮਹੱਲਾ ਪੰਜਵਾਂ ਏਕ ਓੰਕਾਰ ਸਤਿਗੁਰ ਪ੍ਰਸਾਦ ਰਤੇ ਸਈ ਜੇ ਮੁਖ ਨਾ ਮੁੜਨ ਜਿਨੀ ਸੰਜਾਤਾ ਸਾਈ ਝੜ ਝੜ ਪਾਉਂਦੇ ਕੱਚੇ ਬਿਰਹੀ ਜਿਨਾ ਕਾਰਨਾ ਆਈ ਧਣੀ ਵਿਹੂਣਾ ਪਾਟ ਪਟੰਬਰ ਪਾਈ ਸੇ ਤੀ ਜਾਲੇ ਧੂੜੀ ਵਿੱਚ ਲੁੜੰਦੜੀ ਸੋ ਹਾਂ ਨਾਨਕ ਤੈ ਸ਼ਹਿ ਨਾਲੇ ਗੁਰ ਕੈ ਸ਼ਬਦ ਆਰਾਧੀਐ ਨਾਮ ਰੰਗ ਬੈਰਾਗ ਜੀਤੇ ਪੰਚ ਬੈਰਾਈਆ ਨਾਨਕ ਸਫਲ ਮਾਰੂ ਰਾਗ ਜਾਮੂ ਇੱਕ ਤਾਂ ਲੱਖ ਤਉ ਜਿੱਤੀ ਪਿੰਨਣੇ ਦਰ ਕਿੱਤੜੇ ਬਾਹਮਣ ਬਿਰਥਾ ਗਯੋ ਜਨਮ ਜਿਨ ਕੀਤੋ ਸੋ ਵਿਸਰੇ ਸੋ ਰਸ ਪੀਜੀਐ ਕਬਹੂ ਨਾ ਫੀਕਾ ਹੋਏ ਨਾਨਕ ਨਾਮ ਨਾਮ ਗੁਣ ਗਾਈਐ ਦਰਗਹਿ ਨਿਰਮਲ ਸੋਏ

ਸਤਿਕਾਰ ਸਤਿਗੁਰੂ ਪ੍ਰਸਾਦ ਆਨੰਦ ਪਾਇਆ ਮੇਰੀ ਮਾਈ ਸਤਿਗੁਰੂ ਮੈਂ ਪਾਇਆ ਸਤਿਗੁਰ ਤਾਂ ਪਾਇਆ ਸਹਿਜ ਸੇਤੀ ਮਨ ਵਜੀਆਂ ਵਾਧਾਈਆਂ ਰਾਗ ਰਤਨ ਪਰਿਵਾਰ ਪਰੀਆਂ ਸ਼ਬਦ ਗਾਵਨ ਆਈਆਂ ਸ਼ਬਦੋ ਤਾਂ ਗਾਵੋ ਹਰੀ ਕੇਰਾ ਮਨ ਜਿਨੀ ਵਸਾਇਆ ਕਹਿ ਨਾਨਕ ਆਨੰਦ ਹੋਆ ਸਤਿਗੁਰੂ ਮੈਂ ਪਾਇਆ ਹੇ ਮਨ ਮੇਰਿਆ ਤੂੰ ਸਦਾ ਰਹੂ ਹਰ ਨਾਲੇ ਹਰ ਨਾਲ ਰਹੂ ਤੂੰ ਮਨ ਮੇਰੀ ਦੁੱਖ ਸਭ ਵਿਸਾਰਨਾ ਅੰਗੀਕਾਰੂ ਕਰੀ ਤੇਰਾ ਕਾਰਜ ਸਭ ਸਵਾਰਨਾ ਸਭਨਾ ਗੱਲਾਂ ਸਮਰੱਥ ਸਵਾਮੀ ਸੋ ਕਿਉਂ ਮਨੋ ਵਿਸਾਰੀ ਕਹਿ ਨਾਨਕ ਮਨ ਮੇਰੀ ਸਦਾ ਰਹੂ ਹਰ ਨਾਲੀ ਸਾਚੀ ਸਾਹਿਬਾ ਕਿਆ ਨਾਹੀ ਘਰ ਤੇਰੈ ਘਰ ਤਾਂ ਤੇਰੈ ਸਭ ਕਿਛ ਹੈ ਜਿਸ ਦੇਹੀ ਸੋ ਪਾਵੈ ਸਦਾ ਸਤ ਸਲਾਹ ਤੇਰੀ ਨਾ ਮਨ ਵਸਾਵੈ ਨਾਮ ਜਿਨ ਕਹਿ ਮਨ ਵਸਿਆ ਵਾਜੀ ਸ਼ਬਦ ਕਨੇਰੀ ਕਹਿ ਨਾਨਕ ਸੱਚੀ ਸਾਹਿਬ ਕਿਆ ਨਾਹੀ ਘਰ ਤੇਰੈ ਸਾਚਾ ਨਾਮ ਮੇਰਾ ਆਧਾਰੂ ਸਾਚ ਨਾਮ

ਧਾਰ ਮੇਰਾ ਜਿਨ ਭੁੱਖਾਂ ਸਭ ਗਵਾਈਆਂ ਘਰ ਸ਼ਾਂਤ ਸੁਖ ਮਨਾਈ ਵਸਿਆ ਜਿਨ ਸ਼ਾਂ ਸਭ ਪੁਜਾਈਆਂ ਸਦਾ ਕੁਰਬਾਨ ਕੀਤਾ ਗੁਰ ਵਿਟਾਉ ਜਿਸ ਦੀਆਂ ਇਹ ਵਡਿਆਈਆਂ ਕਹਿ ਨਾਨਕ ਸੁਣੋ ਸੰਤੋ ਸ਼ਬਦ ਧਰੂ ਪਿਆਰੂ ਸਾਚਾ ਨਾਮ ਮੇਰਾ ਆਧਾਰੂ ਵਾਜੀ ਪੰਚ ਸ਼ਬਦ ਤਤ ਘਰ ਸੁਭਾਗੈ ਘਰ ਸੁਭਾਗੈ ਸ਼ਬਦ ਵਾਜੀ ਕਲਾ ਜਿਤ ਘਰ ਧਾਰੀਆ ਪੰਚ ਦੂਤ ਦਵਾਸ ਕੀਤੇ ਕਾਲ ਕੰਟਕ ਮਾਰਿਆ ਤੁਰ ਕਰਮ ਪਾਇਆ ਤੁਧ ਜਿਨ ਕਉ ਸੀ ਨਾਮ ਹਰਿ ਕੈ ਲਾਗੀ ਕਹਿ ਨਾਨਕ ਤੈ ਸੁਖ ਹੋਵਾ ਤਿਤ ਕਰ ਅਨਹਦ ਵਾਜੀ ਆਨੰਦ ਸੁਣੋ ਵਡਭਾਗੀਓ ਸਗਲ ਮਨੋਰਥ ਪੂਰੇ ਪਾਰ ਬ੍ਰਹਮ ਪ੍ਰਪਾਇਆ ਉਤਰੀ ਸਗਲ ਵਿਸੂਰੇ ਦੁਖ ਰੋਗ ਸੰਤਾਪ ਉਤਰੇ ਸੁਣੀ ਸੱਚੀ ਬਾਣੀ ਸੰਤ ਸਾਜਨ ਭਏ ਸਰਸੇ ਪੂਰੇ ਗੁਰ ਤੇ ਜਾਣੀ ਸੁਣਤੇ ਪੁਨੀਤ ਕਹਿਤੇ ਪਵਿੱਤ ਸਤਿਗੁਰ ਰਹਿਆ ਭਰ ਪੂਰੇ ਬਿਨਵੰਤ ਨਾ

ਤੁਮ ਹੀ ਨਾਨਕ ਦਾਸ ਤੁਮਰੇ ਗਤ ਮਿਤ ਤੁਮਹੇ ਨਾਨਕ ਦਾਸ ਬੋਲਾਂ ਜੀ ਸਤਨਾਮ ਸ੍ਰੀ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਤਿੰਨੇ ਤਾਪ ਨਿਵਾਰਨ ਹਰ ਦੁਖੰਤਾ ਸੁਖਰਾਸ ਤਾ ਕੋ ਬਿਗੰਨਾ ਕਉ ਲਾਗੇ ਜਾਕੀ ਪ੍ਰਭ ਆਗੇ ਅਰਦਾਸ ਅਰਦਾਸ ਇੱਕੋ ਓਂਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਭਗਵਤੀ ਸਹਾਇ ਵਾਰ ਸ੍ਰੀ ਭਗਵਤੀ ਪਾਤਸ਼ਾਹ ਦਸਮ ਪ੍ਰਥਮ ਗੌਤੇ ਸਿਮਰ ਕੈ ਗੁਰੂ ਨਾਨਕ ਲਈ ਧਿਆਏ ਫਿਰੰਗਤ ਗੁਰਤੇ ਅਮਰਦਾਸ ਰਾਮਦਾਸ ਹੋਏ ਸਹਾਇ ਅਰਜਨ ਹਰ ਗੋਬਿੰਦ ਨੂੰ ਸਿਮਰੋ ਸ੍ਰੀ ਹਰਾਏ ਸ੍ਰੀ ਹਰਕ੍ਰਿਸ਼ਨ ਧਿਆਈਏ ਜਿਹ ਰਿੱਠੇ ਸਭ ਦੁਖ ਜਾਏ ਤੇਗ ਬਹਾਦਰ ਸਿਮਰੇ ਕਰਨ ਆਉਂਦੇ ਆਵੇ ਤਾਂ ਇਸ ਥਾਈ ਹੋਏ ਸਹਾਇ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਸਭ ਥਾਈ ਸਦ ਸੁਖ ਪਾਸ਼ੇ ਕੀ ਜੋਤ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦਰਸ਼ਨ ਦੀਦਾਰ ਦਾ ਧਿਆਨ ਕਰਕੇ ਬੋਲਾਂ ਜੇ ਪੰਜਾਂ ਪਿਆਰਿਆਂ ਚੌਂ ਸਾਹਿਬਜ਼ਾਦਿਆਂ ਚਾਲੀ ਮੁਕਤਿਆਂ ਹੱਠੀਆਂ ਜਪੀਆਂ ਤਪੀਆਂ ਜਿਨ੍ਹਾਂ ਗੁਰਮੁਖਾਂ ਨਾਮ ਜਪਿਆ ਵੰਡ ਛਕਿਆ ਦੀਪ ਚਲਾਏ ਤੇਗ ਵਾਹੀ ਦੇਖ ਕੇ ਨਿਡ ਕੀਤਾ ਤਿਨਾਂ ਪਿਆਰਿਆਂ ਸਚਿਆਰਿਆਂ ਦੀ ਪਵਿੱਤਰ ਕਮਾਈ ਵੱਲ ਧਿਆਨ ਕਰਕੇ ਬੋਲਾਂ ਜੇ ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇ ਸਿਹ ਦਿੱਤੇ ਬੰਦ ਬੰਦ ਕਟਵਾਏ ਖੋਪਰੀਆਂ ਲੁਹਾਈਆਂ ਚਰਖੜੀਆਂ ਤੇ ਚੜਿਆਰਿਆਂ ਨਾਲ ਚੜਾਏ ਗਏ ਗੁਰਦੁਆਰਿਆਂ ਦੇ ਸੇਵਾ ਲਈ ਕੁਰਬਾਨੀ ਕੀਤੀਆਂ ਧਰਮ ਨਹੀਂ ਹਾਰਿਆ ਸਿੱਖੇ ਕੇਸਾਂ ਸਵਾਸਾਂ ਸੰਗ ਨਿਭਾਏ ਤਿਨਾਂ ਦੇ ਪਵਿੱਤਰ ਕਮਾਈ ਵੱਲ ਧਿਆਨ ਕਰਕੇ ਬੋਲਾਂ ਜੇ ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਕਰਕੇ ਬੋਲਾਂ ਜੇ ਪ੍ਰਥਮ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੇ ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਨਾਮ ਚਿਤਿਆਵ ਚਿਤਿਆਵਣ ਕਾ ਸਦਕਾ ਸਰਬ ਸੁਖ ਹੋਵੈ ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾਂ ਤਹਾਂ ਰਚਿਆ ਰਿਆ ਦੇਖ ਤੇਗ ਫਤਿਹ ਬਿਰਧ ਕੀ ਪੈਜ ਪੰਥ ਕੀ ਜੀਤ ਸ੍ਰੀ ਸਾਹਿਬ ਜੀ ਸਹਾਏ ਖਾਲਸਾ ਜੀ ਕੇ ਬੋਲ ਬਾਲੇ ਬੋਲਾਂ ਜੇ ਸਿੱਖਾਂ ਨੂੰ ਸਿੱਖੀ ਦਾਨ ਕੇਸ ਦਾਨ ਰਹਿਤ ਦਾਨ ਵਿਵੇਕ ਦਾਨ ਸਹ ਦਾਨ ਭਰੋਸਾ ਦਾਨ ਦਾਨਾ ਸਿਰਦਾਨ ਨਾਮਦਾਨ ਸ੍ਰੀ ਅੰਮ੍ਰਿਤਸਰ ਦਸ਼ਨੀ ਇਸ਼ਨਾਨ ਚੌਂਕੀਆਂ ਝੰਡੇ ਪੂੰਗੇ ਜੁਗੋ ਜੁਗ ਅਟਲ ਧਰਮ ਕਾ ਜੈਕਾਰ ਬੋਲਾਂ ਜੇ ਸਿੱਖਾਂ ਦਾ ਮਨ ਨੀਵਾ ਮਤ ਉੱਚੇ ਮਤ ਦਾ ਰਾਖਾ ਵਾਹਿਗੁਰੂ ਅਕਾਲ ਪੁਰਖ ਆਪਣੇ ਪੰਥ ਦੇ ਸਦਾ ਸਹਾਈ ਦਾ ਤਾਰ ਜੀਓ ਸ੍ਰੀ ਨਨਕਾਣਾ ਸਾਹਿਬ ਦੇ ਹੋਰ ਗੁਰਦੁਆਰਿਆਂ ਗੁਰੂ ਧਾਮਾਂ ਦੇ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਖੁੱਲ੍ਹੇ ਦਰਸ਼ਨ ਦੀਦਾਰ ਅਤੇ ਸੇਵਾ ਸੰਭਾਲਦਾ ਦਾਨ ਖਾਲਸਾ ਜੀ ਨੂੰ ਬਖਸ਼ਿਓ ਜੀ ਨਿਮਾਣਿਆਂ ਦੇ ਮਾਣ ਨਿਤਾਣਿਆਂ ਦੇ ਤਾਨ ਨਿਓਟਿਆਂ ਦੀ ਓਟ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀਓ ਆਪ ਜੀ ਨੇ ਅਪਾਰ ਬਖਸ਼ਿਸ਼ਾਂ ਰਹਿਮਤਾਂ ਕੀਤੀਆਂ ਅੰਮ੍ਰਿਤ ਵੇਲੇ ਤੋਂ ਸੰਗਤਾਂ

ਪਾਤਸ਼ਾਹ ਜੀ ਆਪ ਜੀ ਦੇ ਬਖਸ਼ੇ ਖਜ਼ਾਨੇ ਵਿੱਚੋਂ ਅੰਮ੍ਰਿਤ ਕੜਾਹ ਪ੍ਰਸ਼ਾਦ ਦੀ ਦੇਗ ਹਾਜ਼ਰ ਹੈ ਵੀ ਦਰ ਪ੍ਰਵਾਨ ਹੋਵੇ, ਦਰ ਪ੍ਰਵਾਨ ਹੋਏ ਪ੍ਰਸ਼ਾਦ ਸਾਧ ਸੰਗਤ ਵਰਤੇ ਜੋ ਛਕੇ ਸੋ ਆਪ ਜੀ ਦਾ ਹੀ ਨਾਮ ਸਤਨਾਮ ਸ੍ਰੀ ਵਾਹਿਗੁਰੂ ਜਪਿਆ। ਇਸ ਵੇਲੇ ਆਪ ਆਪਣੇ ਮੁਖਾਰਬਿਨ ਚੋਂ ਪਵਿੱਤਰ ਹੁਕਮਨਾਮੇ ਬਖਸ਼ ਕੇ ਦਾਰੀਆਂ ਸੰਗਤਾਂ ਨੂੰ ਕਿਰਤਾਰਥ ਕਰੋ, ਪਵਿੱਤਰ ਹੁਕਮਨਾਮੇ 'ਤੇ ਚੱਲਣ ਦਾ ਬਲ ਬਖਸ਼ੋ ਅਤੇ ਹਫ਼ਤਾ ਵਾਰੀ ਦਿਵਾਂਸ ਜਾਣ ਦੀ ਆਗਿਆ ਬਖਸ਼ਿਸ਼ ਕਰੋ ਜੀ। ਸਹੀ ਗੁਰਮੁਖ ਪਿਆਰਿਆਂ ਦਾ ਮੇਲਣਾ ਜਿਨ੍ਹਾਂ ਨੇ ਮਿਲਿਆ ਆਪ ਜੀ ਦਾ ਪਵਿੱਤਰ ਨਾਮ ਚਿੱਤੇ ਆਵੇ, ਨਾਨਕ ਨਾਮ ਚੜ੍ਹਦੇ ਤੇਰੇ ਭਾਣੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦੁਹਰਾ ਗਿਆ ਭਈ ਅਕਾਲ ਕੇ ਤਵੇ ਸਭ ਸੇਖਣ ਕੋ ਹੁਕਮ ਹੈ ਗੁਰੂ।

ਗੁਣ ਕਹਿ ਕਹਿ ਗਾਵਾਂ, ਤੂੰ ਸਾਹਿਬ ਗੁਣੀ ਨਿਧਾਨਾ, ਤੁਮਰੀ ਮਹਿਮਾ ਵਰਣ ਨਾ ਸਾਕੋ, ਤੂੰ ਠਾਕੁਰ ਊਚ ਭਗਵਾਨਾ। ਸੁਕੋ ਟਲ ਗੁਰ ਸੇਵੀਐ ਸਹਿਜ ਸੁਭਾਏ, ਦਰਸ਼ਨ ਪਰਸੇ ਗੁਰੂ ਕੈ, ਜਨਮ ਮਰਨ ਦੁਖ ਜਾਏ।

0: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨ ਧੰਨ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਸੁਭਾਈਮਾਨ ਸਤਸੰਗੀ ਜਨੋ, ਵੱਡੇ ਭਾਗਾਂ ਵਾਲੇ ਹੋ, ਹਫ਼ਤਾਵਾਰੀ ਦੀਵਾਨਾਂ ਵਿੱਚ ਆਪ ਹਾਜ਼ਰੀਆਂ ਭਰ ਰਹੇ ਹੋ। ਬਿਨ ਭਾਗਾਂ ਸਤ ਸੰਗ ਨਾ ਲੱਭੈ, ਬਿਨ ਸੰਗਤ ਮੈਲ ਭਰੀਜੈ ਜੀਉ। ਆਪਣੇ ਕੰਮਾਂ ਧੰਦਿਆਂ ਨੂੰ ਸੰਕੋਚਦਿਆਂ ਹੋਇਆਂ, ਗੁਰੂ ਨੂੰ ਯਾਦ ਕਰਦਿਆਂ ਗੁਰੂ ਦੀ ਹਜ਼ੂਰੀ ਅੰਦਰ ਪਹੁੰਚਿਓ। ਹੁਕਮਨਾਮਾ ਸਾਹਿਬ ਸਰਵਣ ਕੀਤਾ, ਸ਼ਹੀਦਾਂ ਦੇ ਸਿਰਤਾਜ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਰਹਿਮਤ ਕਰਦੇ। ਪਾਵਨ ਹੁਕਮਨਾਮਾ ਸਾਹਿਬ ਦੇ ਵਿੱਚ ਰਹਾਉ ਦੀਆਂ ਤੁਕਾਂ, ਮੇਰੇ ਮਨ ਜਪ ਗੁਰ ਗੋਪਾਲ ਪ੍ਰਭ ਸੋਈ। ਉੱਤਮ ਬਖਤੇ ਦੇ ਬੋਲ ਹੁੰਦੇ ਨੇ, ਗੱਲ ਆਪਣੇ ਆਪ ਨੂੰ ਕਹਿਣੀ, ਉਪਦੇਸ਼ ਚੌ ਵਰਣਾ ਕੋ ਸਾਂਝਾ। ਸਤਿਗੁਰੂ ਪਾਤਸ਼ਾਹ ਜੀ ਰਹਿਮਤ ਕਰਦੇ ਨੇ, ਕਹਿਣ ਲੱਗੇ, ਹੇ ਮੇਰੇ ਮਨ ਤੂੰ ਜਾਪ ਕਰ, ਜਾਪ ਸਿਮਰਨ ਕਰ। ਕਿਹਦਾ? ਗੁਰ ਗੋਪਾਲ ਪ੍ਰਭ ਸੋਈ, ਜਿਹੜਾ ਪ੍ਰਿਥਵੀ ਦਾ ਮਾਲਕ ਹੈ, ਪ੍ਰਭੂ ਹੈ, ਤੂੰ ਉਹਨੂੰ ਯਾਦ ਕਰ, ਉਹਨੂੰ ਚੇਤੇ ਕਰ। ਅਤੇ ਸਵਾਲ ਖੜ੍ਹਾ ਹੁੰਦਾ, ਜੇ ਯਾਦ ਕਰੀਏ ਤਾਂ ਪ੍ਰਾਪਤੀ ਕੀ ਹੋਵੇਗੀ? ਜਾ ਕੇ ਸ਼ਰਨ ਪਾਇਆ ਸੁਖ ਪਾਈ ਹੈ, ਬਹੁੜ ਦੁੱਖ ਨਾ ਹੋਈ। ਉਹਨੂੰ ਯਾਦ ਕੀਤਿਆਂ ਉਹਦੀ ਸ਼ਰਨ ਵਿੱਚ ਆਇਆ, ਕਹਿਣ ਲੱਗੇ, ਫਿਰ ਕਦੀ ਦੁੱਖ ਪ੍ਰਾਪਤ ਨਹੀਂ ਹੁੰਦਾ। ਮਨੁੱਖ ਦੁੱਖਾਂ ਦੇ ਘੇਰੇ ਵਿੱਚ ਘਿਰਿਆ, ਸੁੱਖਾਂ ਦੀ ਪ੍ਰਾਪਤੀ ਚਾਹੁੰਦਾ, ਪਰ ਕਿਸੇ ਨਾ ਕਿਸੇ ਦੀ ਸ਼ਰਨ ਲੈਂਦਾ। ਸ਼ਰਨ ਲੈਣੀ ਪੈਂਦੀ ਹੈ। ਸ਼ਰਨ ਕਿਹਦੀ ਲਈ ਜਾਂਦੀ ਹੈ? ਸ਼ਰਨ ਆਪ ਤੋਂ ਵੱਡੇ ਦੀ, ਤਕੜੇ ਦੀ, ਬਲਸ਼ਾਲੀ ਦੀ ਲਈ ਜਾਂਦੀ ਹੈ। ਸਤਿਗੁਰੂ ਪਾਤਸ਼ਾਹ ਜੀ ਰਹਿਮਤ ਕਰਦੇ ਨੇ, ਕਹਿਣ ਲੱਗੇ, ਉਹਦੀ ਸ਼ਰਨ ਲਈ ਜਿਹਦੀ ਸ਼ਰਨ ਲੈ ਕੇ ਫਿਰ ਦੁਬਾਰਾ ਕਿਸੇ ਦੀ ਸ਼ਰਨ ਲੈਣੀ ਨਾ ਪਵੇ। ਹੋ ਸਕਦਾ ਤੂੰ ਜਿਹਦੀ ਸ਼ਰਨ ਲਵੇਂ ਉਹ 'ਤੇ ਤੇਰੀ ਆਸ ਪੂਰੀ ਨਾ ਹੋਏ। ਪਾਤਸ਼ਾਹ ਜੀ ਕਹਿਣ ਲੱਗੇ, ਫਿਰ ਮਾਲਕ ਪਰਮੇਸ਼ਰ ਵਾਹਿਗੁਰੂ ਪਰਮਾਤਮਾ ਤੋਂ ਵੱਡਾ ਕੋਈ ਨਹੀਂ। ਜਾ ਕੈ ਵਸ ਖਾਨ ਸੁਲਤਾਨ, ਜਾ ਕੈ ਵਸ ਹੈ ਸਗਲ ਜਹਾਂ, ਜਾ ਕਾ ਕੀਆ ਸਭ ਕੁਛ ਹੋਏ, ਤਿਸ 'ਤੇ ਬਾਹਰ ਨਾ ਹੀ ਕੋਈ। ਤਿਸ ਕੀ ਸ਼ਰਣੀ ਪਰ ਮਨਾ, ਜਿਸ ਜੀਵੜ ਅਵਰ ਨਾ ਕੋਈ, ਜਿਸ ਸਿਮਰਤ ਸੁੱਖ ਹੋਏ, ਕਣਾ ਦੁੱਖ ਦਰਦ ਨਾ ਮੂਲੇ ਹੋਏ। ਕਹਿਣ ਲੱਗੇ, ਸੁੱਖਾਂ ਦੀ ਪ੍ਰਾਪਤੀ ਹੋਵੇਗੀ, ਦੁੱਖ ਨਹੀਂ ਨੇੜੇ ਆਏਗਾ। ਇਹ ਧੰਨ ਸਾਹਿਬ ਸ਼੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਦੇ ਬੋਲ ਨੇ। ਸ਼ਹੀਦਾਂ ਦੇ ਸਿਰਤਾਜ ਪਾਤਸ਼ਾਹ ਜੀ ਸ਼ਹੀਦ ਹੋਏ ਨੇ, ਸ਼ਹੀਦੀ ਪ੍ਰਾਪਤ ਕੀਤੀ ਹੈ। ਅਤੇ ਫਿਰ ਕਹਿਣ ਦਿੱਤਾ, ਕਹਿਣ ਲੱਗੇ, ਦੁੱਖ ਨਹੀਂ ਜ਼ਿੰਦਗੀ ਦੇ ਵਿੱਚ ਆਉਂਦਾ। ਅਤੇ ਜੇ ਮਨੁੱਖ ਸਵਾਲ ਖੜ੍ਹਾ ਕਰੇ ਵੀ ਆਪ ਤੇ ਸ਼ਹੀਦ ਹੋਏ ਨੇ, ਉਹਨਾਂ ਨੂੰ ਦੁਖੀ ਕੀਤਾ ਗਿਆ, ਤਨ ਦੇ ਤੌਰ 'ਤੇ ਦੁਖੀ ਕਰਨਾ ਕੁਝ ਹੋਰ ਗੱਲ ਹੁੰਦੀ ਹੈ, ਪਰ ਆਤਮਾ ਤੌਰ 'ਤੇ ਜਿਹੜੇ ਸੁਖੀ ਹੋ ਜਾਂਦੇ ਨੇ, ਉਹਨਾਂ ਨੂੰ ਬਾਹਰੀ ਤੌਰ 'ਤੇ ਕੋਈ ਦੁਖੀ ਕਰਨ ਦਾ ਯਤਨ ਕਰੇ, ਦੁਖੀ ਕਰ ਨਹੀਂ ਸਕਦਾ। ਸਤਿਗੁਰੂ ਪਾਤਸ਼ਾਹ ਜੀ ਦੇ ਬੋਲ ਨੇ, ਕਹਿਣ ਲੱਗੇ, ਨਾਨਕ ਭਗਤਾਂ ਸਦਾ ਵਿਗਾਸ ਸੁਣਿਆ, ਦੁੱਖ ਪਾਪ ਕਾ ਨਾਸ਼। ਸ਼ਹੀਦੀਆਂ ਪ੍ਰਾਪਤ ਕਰਕੇ ਆਰੇ ਦੇ ਥੱਲੇ ਸੀਸ ਰੱਖ ਕੇ ਵੀ ਆਪਣੇ ਆਪ ਨੂੰ ਕਿਹਾ ਵੀ, ਕਹਿਣ ਲੱਗੇ, ਖੇੜਾ ਅਤੇ ਸੁੱਖ ਉਦੋਂ ਪ੍ਰਾਪਤ ਹੁੰਦਾ ਜਦੋਂ ਪਰਮੇਸ਼ੁਰ ਵਾਹਿਗੁਰੂ ਪਰਮਾਤਮਾ ਦੀ ਯਾਦ ਹਿਰਦੇ ਅੰਦਰ, ਹਿਰਦੇ ਦੇ ਵਿੱਚ ਬਣੀ ਰਹੇ, ਸਮਾਈ ਰਹੇ। ਧੰਨ ਸ਼੍ਰੀ ਗੁਰੂ ਤੇਗ ਬਹਾਦਰ ਮਹਾਰਾਜ ਜੀ, ਉਹਨਾਂ ਵੀ ਸ਼ਹੀਦੀ ਪ੍ਰਾਪਤ ਕੀਤੀ ਹੈ। ਅੱਜ ਉਹਨਾਂ ਦੇ ਵਿਆਹ ਪੁਰਬ ਵੀ ਹੈ। ਸੋ ਸਤਿਗੁਰੂ ਪਾਤਸ਼ਾਹ ਜੀ ਦੇ ਜਿੰਨੇ ਬਚਨ ਨੇ, ਬੋਲ ਨੇ, ਸਤਿਗੁਰੂ ਪਾਤਸ਼ਾਹ ਜੀਵਨ ਨੂੰ ਜਦੋਂ ਵਾਚੀਦਾ, ਅੰਮ੍ਰਿਤਸਰ ਦੀ ਪਾਵਨ ਧਰਤੀ 'ਤੇ ਸਤਿਗੁਰੂ ਪਾਤਸ਼ਾਹ ਜੀ ਦਾ ਪ੍ਰਕਾਸ਼ ਅੰਮ੍ਰਿਤ ਵੇਲੇ, ਸਿੱਖਾਂ ਬੇਨਤੀ ਕੀਤੀ, ਧੰਨ ਗੁਰੂ ਹਰਗੋਬਿੰਦ ਮਹਾਰਾਜ ਜੀ ਨੂੰ ਆਸਾ ਜੀ ਦੇ ਵਾਰ ਦੇ ਭੋਗ ਪਏ, ਉਪਰੰਤ ਪਾਤਸ਼ਾਹ ਜੀ ਆਪ ਪਹੁੰਚੇ ਨੇ। ਬਾਲਕ ਦਾ ਸਤਿਗੁਰੂ ਪਾਤਸ਼ਾਹ ਜੀ ਨੇ ਮੱਥਾ ਚੁੰਮਿਆ ਅਤੇ ਪੈਰ ਵੀ ਚੁੰਮਿਆ, ਮੱਥੇ ਨੂੰ ਲਾਇਆ, ਸਿੱਖਾਂ ਬੇਨਤੀ ਕੀਤੀ, ਪਾਤਸ਼ਾਹ ਜੀ ਅਜਿਹਾ ਕਿਉਂ? ਕਹਿਣ ਲੱਗੇ, ਇਹ ਰੱਖਿਅਕ ਹੋਣਗੇ, ਧਰਮ ਦੇ ਰੱਖਿਅਕ ਬਣਨਗੇ, ਬਲਸ਼ਾਲੀ ਹੋਣਗੇ। ਪਾਤਸ਼ਾਹ ਜੀ ਦੇ ਬੋਲ ਬਚਨ ਸੱਚ ਹੋਏ, ਸਤਿਗੁਰੂ ਪਾਤਸ਼ਾਹ ਜੀ ਦਾ ਜੀਵਨ ਇਸੇ ਤਰ੍ਹਾਂ ਵਡੇਰਾ ਹੋ ਰਿਹਾ। ਵਿਆਹ ਹੋਇਆ, ਮਾਤ ਗੁਜਰੀ ਜੀ ਸਤਿਗੁਰੂ ਪਾਤਸ਼ਾਹ ਜੀ ਨਾਲ ਉਹਨਾਂ ਦਾ ਜਿਹੜਾ ਹੈ ਵਿਆਹ ਹੋਇਆ। ਉਸ ਤੋਂ ਬਾਅਦ ਸਤਿਗੁਰੂ ਪਾਤਸ਼ਾਹ ਜੀ ਜਿਹੜੇ ਹੈ ਉਹ ਨਿਰੰਤਰ ਜਿਹੜੇ ਹੈ ਘੱਟ ਬੋਲਦੇ ਨੇ, ਔਰ ਪਰਮੇਸ਼ੁਰ ਵਾਹਿਗੁਰੂ ਪਰਮਾਤਮਾ ਦੀ ਯਾਦ ਹਿਰਦੇ ਅੰਦਰ ਹੈ, ਸਿਮਰਨ ਕਰਦੇ ਨੇ। ਸਤਸੰਗਤ ਕਰਦੇ ਨੇ। ਸਤਿਗੁਰੂ ਪਾਤਸ਼ਾਹ ਜੀ ਦੇ ਜਿਹੜਾ ਇਤਿਹਾਸ ਆਪਾਂ ਸੁਣਦੇ ਰਹੇ ਨੇ, ਅਕਸਰ ਹੀ ਕਸ਼ਮੀਰੀ ਦੇ ਪੰਡਿਤ ਆਏ। ਸਤਿਗੁਰੂ ਪਾਤਸ਼ਾਹ ਜੀ ਸ਼ਹੀਦੀ ਲਈ ਤਿਆਰ ਹੋਏ ਨੇ, ਦਿੱਲੀ ਗਏ ਨੇ, ਆਪਣੇ ਆਪ ਨੂੰ ਕੁਰਬਾਨ ਕੀਤਾ। ਪਾਤਸ਼ਾਹ ਜੀ ਦੀ ਸਾਰੀ ਬਾਣੀ ਜਿਹੜੀ ਹੈ ਅੱਜ ਵੀ ਸਾਨੂੰ ਦਰਸਾ ਰਹੀ ਹੈ, ਜੇ ਸੁੱਖ ਮਿਲਦਾ ਤਾਂ ਗੁਰੂ ਦੀ ਸ਼ਰਨ ਵਿੱਚ ਆ ਕੇ ਮਿਲਦਾ। ਭੋਗ ਦੇ ਸਲੋਕ ਹੁਣੇ ਸਰਵਣ ਕਰਕੇ ਹਟੇ ਹਾਂ। ਪਾਤਸ਼ਾਹ ਜੀ ਦੇ ਬਚਨ ਨੇ, ਜੋ ਸੁੱਖ ਕਉ ਚਾਹੈ ਸਦਾ ਸ਼ਰਨ ਰਾਮ ਕੀ ਲੇ। ਰਮੇ ਹੋਏ ਰਾਮ ਦੀ ਸ਼ਰਨ ਲੈ ਲਈ ਜੀਵਨ ਵਿੱਚ ਸੁੱਖ ਪ੍ਰਾਪਤ ਹੋਵੇਗਾ, ਸੁੱਖ ਅਤੇ ਦੁੱਖਾਂ ਦਾ ਨਾਸ਼ ਹੋਵੇਗਾ। ਸਤਿਗੁਰੂ ਪਾਤਸ਼ਾਹ ਜੀ ਦੇ 69 ਸ਼ਬਦ, 57 ਸਲੋਕ, ਅਕਸਰ ਹੀ ਖੁਸ਼ੀ ਗਮੀ ਸਮੇਂ ਭੋਗ ਦੇ ਸਲੋਕ ਆਪਾਂ ਸਰਵਣ ਕਰਦੇ ਹਾਂ, ਸਾਨੂੰ ਜੀਵਨ ਸੇਧ ਦਿੰਦੇ ਨੇ। ਸਾਧੋ ਗੋਬਿੰਦ ਕੇ ਗੁਣ ਗਾਵੋ, ਮਾਨਸ ਜਨਮ ਅਮੋਲਕ ਪਾਇਓ, ਬਿਰਥਾ ਕਾਹੇ ਗਵਾਵੋ। ਪਾਤਸ਼ਾਹ ਜੀ ਕਹਿਣ ਲੱਗੇ, ਉਸ ਪਰਮੇਸ਼ਰ ਵਾਹਿਗੁਰੂ ਪਰਮਾਤਮਾ ਦੇ ਗੁਣ ਗਾਉਣ ਨਾਲ ਮਨੁੱਖਾ ਜਾਮਾ ਜਿਹੜਾ ਬੜਾ ਅਮੋਲਕ ਹੈ, ਕੀਮਤੀ ਹੈ। ਗੁਣ ਗਾਉਣ ਨਾਲ ਜ਼ਿੰਦਗੀ ਜਿਹੜੀ ਹੈ ਸਫਲ ਬਣਦੀ ਹੈ, ਸੁਖਦਾਇਕ ਬਣਦੀ ਹੈ। ਪਾਤਸ਼ਾਹ ਜੀ ਇੱਥੇ ਰਹਿਮਤ ਕਰਦੇ ਨੇ, ਜਾ ਕੀ ਸ਼ਰਨ ਪਿਆ ਸੁਖ ਪਾਈ ਹੈ, ਬਹੁੜ ਦੁੱਖ ਨਾ ਹੋਈ। ਉਹਦੀ ਸ਼ਰਨ ਵਿੱਚ ਪਿਆ, ਸ਼ਰਨ ਤਿੰਨ ਪ੍ਰਕਾਰ ਦੀ ਹੈ। ਇੱਕ ਤਾਂ ਉਹ ਨੇ ਜਿਹੜੀ ਉਹਦੀ ਸ਼ਰਨ ਵਿੱਚ ਆਉਂਦੇ ਨੇ ਅਤੇ ਆ ਕੇ ਫਿਰ ਚਲੇ ਜਾਂਦੇ ਨੇ, ਇੱਕ ਉਹ ਨੇ ਜਿਹੜੇ ਸ਼ਰਨ ਵਿੱਚ ਆਉਂਦੇ ਹੀ ਨਹੀਂ, ਇੱਕ ਉਹ ਨੇ ਜਿਹੜੇ ਸ਼ਰਨ ਵਿੱਚ ਆ ਜਾਂਦੇ ਨੇ ਫਿਰ ਦੁਬਾਰਾ ਕਦੀ ਵੀ ਐਸੇ ਪਰਮੇਸ਼ਰ ਵਾਹਿਗੁਰੂ ਪਰਮਾਤਮਾ ਦੀ ਸ਼ਰਨ ਵਿੱਚੋਂ ਜਾਂਦੇ ਨਹੀਂ। ਅਸੀਂ ਨਿਤ ਪੜ੍ਹਦੇ ਹਾਂ, ਧੰਨ ਗੁਰੂ ਰਾਮਦਾਸ ਮਹਾਰਾਜ ਜੀ ਰਹਿਮਤ ਕਰਦੇ ਨੇ, ਜੋ ਸਤਿਗੁਰ ਸ਼ਰਨ ਸੰਗਤ ਨਹੀਂ ਆਏ ਧ੍ਰਿਗ ਜੀਵੇ ਧ੍ਰਿਗ ਜੀਵਾਸ। ਕਹਿਣ ਲੱਗੇ ਉਹਨਾਂ ਦਾ ਜਿਉਣਾ ਧਰਕਾਰ ਹੈ ਜਿਹੜੇ ਐਸੇ ਪਰਮੇਸ਼ਰ ਵਾਹਿਗੁਰੂ ਪਰਮਾਤਮਾ ਦੀ ਸ਼ਰਨ ਵਿੱਚ ਨਹੀਂ ਆਏ। ਜਿੰਨੀ ਵੀ ਉਹਨਾਂ ਨੇ ਹੋਰ ਆਸ ਰੱਖੀ ਹੈ ਉਹਨੂੰ ਧਰਕਾਰ ਹੈ, ਲਾਹਨਤ ਹੈ। ਸਤਿਗੁਰੂ ਪਾਤਸ਼ਾਹ ਜੀ ਰਹਿਮਤ ਕਰਦੇ ਨੇ, ਉਹਦੀ ਸ਼ਰਨ ਵਿੱਚ ਪਿਆ ਸੁੱਖ ਪ੍ਰਾਪਤ ਹੁੰਦੇ ਨੇ। ਆਰੰਭ ਵਿੱਚ ਰਹਿਮਤ ਕਰਦੇ ਨੇ, ਅਵਿਨਾਸ਼ੀ ਜੀਵਨ ਕੋ ਦਾਤਾ ਸਿਮਰਤ ਸਭ ਮਲਕ ਹੋਈ। ਨਾਸ਼ ਤੋਂ ਰਹਿਤ ਪਰਮੇਸ਼ਰ ਪਰਮਾਤਮਾ ਜਿਹੜਾ ਹੈ ਜਿੰਦ ਦਾ ਦਾਤਾ, ਉਹਦਾ ਸਿਮਰਨ ਕਰਦਿਆਂ ਮੈਲ ਲੈ ਜਾਂਦੀ ਹੈ, ਦੂਰ ਹੋ ਜਾਂਦੀ ਹੈ। ਅਸੀਂ ਬਾਹਰੀ ਤੌਰ 'ਤੇ ਸਰਫ ਸੋਡੇ ਅਨੇਕਾਂ ਤਰ੍ਹਾਂ ਦੇ ਕੈਮੀਕਲ ਵਰਤਦੇ ਹਾਂ, ਆਪਣੀ ਮੈਲ ਦੂਰ ਕਰਦੇ ਹਾਂ, ਪਰ ਹਿਰਦੇ ਦੀ ਮੈਲ ਜਿਹੜੀ ਹੈ, ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀ ਸੁਖਮਨੀ ਸਾਹਿਬ ਅੰਦਰ ਕਹਿੰਦੇ ਨੇ, ਗੁਣ ਗਾਵਤ ਤੇਰੀ ਉੱਤਰ ਸਮੈਲ। ਗੁਣ ਗਾਉਂਦੇ ਆ ਅੰਦਰ ਦੀ ਮੈਲ ਜਿਹੜੀ ਹੈ ਦੂਰ ਹੁੰਦੀ ਹੈ। ਗੁਣ ਨਿਧਾਨ ਭਗਤਨ ਕੋ ਬਰਤਨ, ਬਿਰਲਾ ਭਾਵੈ ਕੋਈ। ਕਹਿਣ ਲੱਗੇ ਕੋਈ ਬਿਰਲਾ ਜਿਹੜੇ ਇਸੇ ਪਰਮੇਸ਼ਰ ਵਾਹਿਗੁਰੂ ਪਰਮਾਤਮਾ ਦੀ ਬੰਦਗੀ ਕਰਦੇ ਨੇ, ਜੁੜਦੇ ਨੇ। ਕਹਿਣ ਲੱਗੇ ਰਹਾਉ ਦਾ ਵਿਸ਼ਰਾਮ ਦੇ ਕੇ, ਵਡਭਾਗੀ ਸਾਧ ਸੰਗ ਪ੍ਰਾਪਤ, ਤਿੰਨ ਭੇਟਤ ਦੁਰਮਤ ਖੋਈ। ਵੱਡੇ ਭਾਗਾਂ ਦੁਆਰਾ ਸਤਸੰਗ ਦੀਆਂ ਘੜੀਆਂ ਪ੍ਰਾਪਤ ਹੁੰਦੀਆਂ ਨੇ, ਖੋਟੀ ਮੱਤ ਹੈ ਜਿਹੜੀ ਉਹ ਦੂਰ ਹੁੰਦੀ ਹੈ। ਤਿੰਨ ਕੀ ਧੂਰ ਨਾਨਕ ਦਾ ਸੁਬੰਸ਼ ਹੈ, ਜਿਨ ਹਰ ਨਾਮ ਹਿਰਦੈ ਪਰੋਈ। ਜਿਨ੍ਹਾਂ ਨੇ ਸ਼ਰਨ ਲੈ ਲਈ, ਜਿਨ੍ਹਾਂ ਨੇ ਹਿਰਦੇ ਵਿੱਚ ਪਰਮੇਸ਼ਰ ਵਾਹਿਗੁਰੂ ਪਰਮਾਤਮਾ ਨੂੰ ਵਸਾ ਲਿਆ, ਕਹਿੰਦੇ ਸਤਸੰਗਤ ਕਰਦੇ ਨੇ, ਉਹਨਾਂ ਦੀ ਧੂਰ 'ਤੇ ਦਾਸ ਨਾਨਕ ਸਦਾ ਹੀ ਵਾਂਛਦਾ, ਲੋਚਦਾ, ਮੰਗਦਾ। ਜਿਨ ਹਰ ਨਾਮ ਹਿਰਦੈ ਪਰੋਈ, ਜਿਨ੍ਹਾਂ ਨੇ ਹਿਰਦੇ ਵਿੱਚ ਪਰਮੇਸ਼ਰ ਵਾਹਿਗੁਰੂ ਪਰਮਾਤਮਾ ਦੇ ਨਾਮ ਨੂੰ ਆਪਣੇ ਗਲ ਵਿੱਚ ਪਰੋ ਲਿਆ, ਬੰਦਗੀ ਕਰਦੇ ਨੇ, ਸੇਵਾ ਅਤੇ ਸਿਮਰਨ ਕਰਦੇ ਨੇ, ਸਤਿਗੁਰੂ ਪਾਤਸ਼ਾਹ ਜੀ ਉਹਨਾਂ ਦੀ ਮੰਗ ਰੱਖਦੇ ਨੇ। ਅਸੀਂ ਵੀ ਅਰਦਾਸ ਕਰੀਏ, ਸਤਸੰਗ ਦੀਆਂ ਘੜੀਆਂ ਨਾਮ ਦੀ ਦਾਤ ਸਤਿਗੁਰੂ ਪਾਤਸ਼ਾਹ ਜੀ ਸਾਨੂੰ ਬਖਸ਼ਿਸ਼ ਕਰਨ, ਤਾਂ ਕਿ ਸਾਡਾ ਜਾਮਾ ਜਿਹੜਾ ਜੀਵਨ ਹੈ ਸਫਲ ਹੋਵੇ। ਸੋ ਗੁਰੂ ਪਾਤਸ਼ਾਹ ਜੀ ਰਹਿਮਤ ਕਰਨ, ਸਭਨਾਂ ਦੇ ਸਿਰ 'ਤੇ ਮੇਰਾ ਭਰਿਆ ਹੱਥ ਰੱਖਣ, ਚੜ੍ਹਦੀ ਕਲਾ ਬਖਸ਼ਿਸ਼ ਕਰਨ ਜੀ ਦਰੋਂ ਕਰੋਂ। ਆਓ ਜਿਹਨਾਂ ਪ੍ਰੇਮੀਆਂ ਵੱਲੋਂ ਤਨ ਮਨ ਧੰਨ ਦੁਆਰਾ ਸੇਵਾਵਾਂ ਕੀਤੀਆਂ ਗਈਆਂ, ਜਿਹਨਾਂ ਨੇ ਨਾਮ ਇਸ ਪ੍ਰਕਾਰ, ਭਾਈ ਮਨਿੰਦਰ ਸਿੰਘ ਜੀ ਚੜ੍ਹਦੀ ਕਲਾ ਲਈ 10 ਪਾਉਂਡ ਭੇਜਦੇ ਨੇ, ਬੀਬੀ ਕੁਲਵਿੰਦਰ ਕੌਰ ਦੇ ਪਰਿਵਾਰ ਵੱਲੋਂ ਲੰਗਰ ਵਾਸਤੇ 10 ਪਾਉਂਡ, ਗੁਪਤ ਪਰਿਵਾਰ ਵੱਲੋਂ ਇੰਡੀਆ ਦੀ ਯਾਤਰਾ ਸਫਲ ਹੋਵੇ 11 ਪਾਉਂਡ ਅਰਦਾਸ ਬੇਨਤੀ ਕਰਵਾਉਂਦੇ ਨੇ। ਸਰਦਾਰ ਕਰਮਜੀਤ ਸਿੰਘ ਚੜ੍ਹਦੀ ਕਲਾ ਲਈ 5 ਪਾਉਂਡ, ਬੱਚੀ ਬ੍ਰਹਮਜੋਤ ਕੌਰ ਵੱਲੋਂ 5 ਪਾਉਂਡ, ਬੱਚੀ ਗੁਰਪ੍ਰੀਤ ਕੌਰ ਚੜ੍ਹਦੀ ਕਲਾ ਲਈ 2.5 ਪਾਉਂਡ, ਬੀਬੀ ਹਰਜੀਤ ਕੌਰ ਪਰਿਵਾਰ ਵੱਲੋਂ ਚੜ੍ਹਦੀ ਕਲਾ ਲਈ 5 ਪਾਉਂਡ, ਬੀਬੀ ਸੁਰਿੰਦਰ ਕੌਰ ਚੜ੍ਹਦੀ ਕਲਾ ਲਈ 5 ਪਾਉਂਡ ਭੇਜਦੇ ਨੇ। ਸਭਨਾਂ ਪਰਿਵਾਰਾਂ ਦੇ ਨਾਮ ਸਤਿਗੁਰੂ ਪਾਤਸ਼ਾਹ ਜੀ ਆਪ ਜਾਣਦੇ ਨੇ, ਸਭਨਾਂ ਦੀਆਂ ਸ਼ੁਭ ਭਾਵਨਾਵਾਂ ਪੂਰੀਆਂ ਕਰਨ, ਦਰੋਂ ਕਰੋਂ ਚੜ੍ਹਦੀ ਕਲਾ ਨਾਮ ਦੀ ਦਾਤ ਸਤਿਗੁਰੂ ਪਾਤਸ਼ਾਹ ਜੀ ਬਖਸ਼ਿਸ਼ ਕਰਨ ਜੀ, ਭੁੱਲ ਚੁੱਕ ਦੀ ਖਿਮਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿ ਨੇ ਆਪਾਂ ਸਾਰਿਆਂ ਨੂੰ ਦੇਰੇ ਪੁੱਤਾ ਵਕਤੀ ਆ ਉਦਮ ਬਖਸ਼ਿਆ। ਐਤਵਾਰ ਦੋਨਾਂ 'ਚ ਆਪਾਂ ਹਾਜ਼ਰ ਭਰ ਰਹੇ ਹੈਗੇ ਹਾਂ, ਸਹਿਜ ਪਾਠ ਦੇ ਭੋਗ ਭੰਤੀ ਚੜ੍ਹਦੀ ਕਲਾ ਲਈ ਪਾਏ ਗਏ। ਆਪਾਂ ਸਾਰਿਆਂ ਰਲ ਮਿਲ ਕੇ ਗੁਰਬਾਣੀ ਸਰਵਣ ਕੀਤੀ ਆ, ਸਾਰੇ ਅਰਦਾਸ ਕਰਿਓ ਆਪਣੇ ਲਈ ਵੀ ਸਾਡੇ ਲਈ ਵੀ, ਗੁਰਬਾਣੀ ਸਾਡੇ ਹਿਰਦੇ 'ਚ ਵਸੇ, ਸਾਡਾ ਉੱਦਾਂ ਦਾ ਜੀਵਨ ਹੋ ਜਾਏ ਅਤੇ ਸਾਡਾ ਜੀਵਨ ਵੀ ਸਾ ਆਪਣਾ ਸਾਰਿਆਂ ਦਾ ਸਫਲਾ ਹੋਵੇ। ਪਾਉਂਦੀ ਚੜ੍ਹਦੀ ਕਲੈਤੀ ਮੈਂ ਹਰੇਕ ਗੁਰੂ ਘਰ 'ਚ ਪਾਠ ਹੋ ਰਿਹਾ ਲੰਬੇ ਚਿਰ ਤੋਂ, ਪਰ ਪਤਾ ਨਹੀਂ ਸਾਡੀ ਸਤਿਗੁਰੂ ਅਰਦਾਸ ਸੁਣ ਨਹੀਂ ਰਹੇ, ਜਿਹੜੂ ਸਾਡੇ 'ਚ ਘਾਟਾ। ਆਪਾਂ ਸਾਰਿਆਂ ਨੇ ਪਤਾ ਕਿੰਨੇ ਛੋਟੇ ਛੋਟੇ ਗਰੁੱਪ ਬਣ ਗਏ ਇੰਡੀਆ ਵਿੱਚ ਵੀ, ਕਿੱਥੇ ਤਾਂ ਆਪਾਂ ਖਾਲਸਾ ਰਾਜ ਦੀ ਸਾਡੇ ਨੌਜਵਾਨਾਂ ਨੇ ਸਾਡੇ ਬਜ਼ੁਰਗਾਂ ਨੇ ਸ਼ਹੀਦੀਆਂ ਦਿੱਤੀਆਂ, ਅਤੇ ਸਾਡੇ ਨਿੱਕੇ ਨਿੱਕੇ ਗਰੁੱਪ ਜਿਹੇ ਬਣ ਗਏ ਅਕਾਲੀਆਂ ਦੇ 800-100, ਉਹਨੇ ਲੀਡ ਕਰਨਾ ਸੀ ਪੰਥ ਨੂੰ, ਅਤੇ ਬੜਾ ਕੁਛ ਵੀ ਦੀਦਾ ਹੀ ਨਹੀਂ ਗਾ ਬਈ ਗੱਲ ਗਾਂਹ ਤੁਰੂਗੀ ਕਿ ਨਹੀਂ ਤੁਰੂਗੀ। ਆਸ ਤਾਂ ਸਾਰੇ ਕਰਦੇ ਹੈਗੇ ਆ ਬਈ ਆਪਾਂ ਵੀ ਅਰਦਾਸ ਕਰਦੇ ਹਾਂ, ਸਤਿਗੁਰੂ ਸਾਰਿਆਂ ਨੂੰ ਸਮਤ ਬਖਸ਼ੇ, ਅਸੀਂ ਇਕੱਠੇ ਹੋ ਕੇ ਰਲ ਕੇ ਸਾਰੇ ਅਤੇ ਪੰਥ ਲਈ ਆਪਣਾ ਯੋਗਦਾਨ ਪਾਈਏ। ਕੁਛ ਨੌਜਵਾਨ ਬਹੁਤ ਪਾ ਰਹੇ ਆ, ਬਹੁਤਾ ਹਿੱਸਾ ਨਹੀਂ ਪਾ ਰਿਹਾ, ਸਾਰਿਆਂ ਦੇ ਵਿੱਚ ਇੱਕੋ ਹੀ ਆ ਵੀ ਹਾਏ ਬਸ ਮੈਂ ਹੀ ਲੀਡ ਕਰਨਾ, ਮੈਂ ਹੀ ਲੀਡ ਕਰਨਾ, ਅਤੇ ਪਰ ਮੂਹਰੇ ਮੈਂ ਹੀ ਚਾਹੀਦਾ ਹੈਗਾ। ਅਸੀਂ ਤਾਂ ਜਦੋਂ ਤੋਂ ਤੁਰੇ ਹਾਂ ਕਦੀ ਨਹੀਂ ਸੋਚਿਆ ਵੀ ਅਸੀਂ ਅੱਗੇ ਆਉਣਾ, ਸਾਰੇ ਥਾਂ ਕੋਸ਼ਿਸ਼ ਕੀਤੀ ਆ ਵੀ ਚੰਗੇ ਗੁਰਸਿੱਖਾਂ ਨੂੰ ਮੂਹਰੇ ਲੈ ਕੇ ਆਈਏ, ਅਤੇ ਕਿਸੇ ਸੰਸਥਾ ਦੇ ਵਿੱਚ ਮੈਂ ਕਦੀ ਮੁਖੀ ਨਹੀਂ ਬਣਾਇਆ। ਸੰਸਥਾ ਮੈਂ ਬਹੁਤ ਬਣਾਈਆਂ, ਮੈਂ ਮੁਖੀ ਨਹੀਂ ਕਦੀ ਬਣਿਆ। ਚਾਹੇ ਕਾਰ ਸੇਵਾ ਕਮੇਟੀ ਬਣਾਈ ਆ, ਮੈਂ ਹੀ ਬਣਾਈ ਸੀ ਪਾਸਤਾਂ ਜਿਹੜੇ ਗੁਰਦੁਆਰੇ ਸੁਆਮ ਆਪਾਂ ਕਰਾ ਰਹੇ ਹੈਗੇ ਹਾਂ, ਪਰ ਮੈਂ ਨਹੀਂ ਵਿੱਚ ਆਇਆ ਸੀ। ਉਹਨੇ ਮੈਂ ਲੋਮਲੀ ਬਾਅਦ ਨਹੀਂ ਤੂੰ ਖਜਾਨਚੀ ਬਣ ਜਾ, PRO ਬਣ ਜਾ। ਅਤੇ ਇੱਥੇ ਵੀ ਸੰਸਥਾਵਾਂ ਬਹੁਤ ਸਾਰੀਆਂ ਬਣਾਈਆਂ ਹੈਗੀਆਂ ਆਪਾਂ, ਉਹਨਾਂ ਦੇ ਵਿੱਚ ਕਦੀ ਵੀ ਮੂਹਰੇ ਆਉਣ ਦੀ ਕੋਸ਼ਿਸ਼ ਨਹੀਂ ਕੀਤੀ ਆ। ਗੁਰਦੁਆਰਾ ਸਾਹਿਬ ਵੀ ਮੈਂ ਤਾਂ ਕਮੇਟੀ 'ਚ ਆਉਂਦਾ ਹੀ ਨਹੀਂ ਸੀ, ਲੀਡ ਵਿਸ਼ਕ ਮੈਂ ਹੀ ਕੀਤਾ ਸੀ ਸਭ ਕੁਛ, ਮੇਰੀ ਸੀਗੀ ਭਾਵਨਾ ਵੀ ਬੱਚੇ ਸੰਭਾਲਣੇ ਆ, ਕੋਈ ਹੋਇਆ ਸਥਾਨ ਬਣਾਈਏ ਜਿੱਥੇ ਬੱਚੇ ਨੂੰ ਖੁੱਲ੍ਹਾ ਸਮਾਂ ਮਿਲੇ ਕੀਰਤਨ ਕਰਨ ਦੇ ਲਈ। ਅਤੇ ਆਹ ਜਿਹੜਾ ਗੁਰੂ ਦੋ, ਮੈਂ ਇਹ ਤੋਂ ਪਹਿਲਾਂ ਵੀ ਦੋ ਬਿਲਡਿੰਗਾਂ ਲਈਆਂ ਸੀਗੀਆਂ, ਅਤੇ ਉਹ ਮੈਨੂੰ ਇੱਕ ਦੋ ਬੰਦੇ ਕਹਿੰਦੇ ਇੱਥੇ ਠੀਕ ਨਹੀਂ, ਆਇਆ ਵੀ ਠੀਕ ਨਹੀਂ, ਫਿਰ ਤੀਜੀ ਜਿਹੜੀ ਸੀ ਉਹ ਕਹਿੰਦੇ ਸਾਰੇ ਚਲੋ ਆਹ ਠੀਕ ਆ, ਅਤੇ ਫਿਰ ਆਪਾਂ ਬਣਾਈ ਸੀਗੀ। ਅਤੇ ਆਪਾਂ ਰਲ ਮਿਲ ਕੇ ਸਾਰੇ ਨਾ ਸਤਿ ਨੇ ਤਾਂ ਕਾਫੀ ਬਖਸ਼ਿਸ਼ ਕੀਤੀ ਹੈਗੀ ਆ, ਤੁਹਾਡੇ ਸਾਹਮਣੇ ਬੱਚੇ ਕਿੰਨੇ ਤਿਆਰ ਹੋਏ ਹੈਗੇ ਆ, ਕੁਛ ਬੱਚੇ ਆਉਂਦੇ ਨਹੀਂ ਗੇ ਹੈਗੇ, ਵੱਡੇ ਹੋ ਗਏ ਆ, ਉਹਨਾਂ ਨੂੰ ਬੇਨਤੀ ਆ ਵੀ ਹਾਜ਼ਰੀ ਭਰਿਆ ਕਰੋ। ਆਪਾਂ ਜੀਵਨ ਸਫਲਾ ਕਰਨਾ ਆ, ਛੋਟੀ ਛੋਟੀਆਂ ਕਈ ਵਾਰੀ ਗੱਲਾਂ 'ਤੇ ਨਾਰਾਜ਼ਗੀ ਹੋ ਜਾਂਦੀ ਆ, ਆਪਾਂ ਗੁਰਦੁਆਰੇ ਨਾਲ ਪੰਥ ਦੇ ਨਾਲ ਆਪਾਂ ਜੀਵਨ ਸਫਲਾ ਕਰਨਾ, ਅਤੇ ਸਦਾ ਹੀ ਆਪਾਂ ਯੋਗਦਾਨ ਪਾਉਣੇ ਹੈਗੇ ਆ। ਧੰਨਵਾਦ ਹੈਗੇ ਨੇ ਹੁਣੀ ਸਾਰਿਆਂ ਦਾ, ਸੇਵਾਦਾਰਾਂ ਦਾ। ਅਗਲੇ ਹਫ਼ਤੇ ਪ੍ਰੋਗਰਾਮ 'ਚ ਤਾਂ ਲਿਖੇ ਹੈਗੇ ਆ, ਆਪਣੇ ਪਾਸ ਗਿਆਨੀ ਦਰਬਾਰਾ ਸਿੰਘ ਵੀ ਆਏ ਬੈਠੇ, ਜਸਵਿੰਦਰ ਸਿੰਘ ਜੀ, ਗੁਰਪ੍ਰੀਤ ਸਿੰਘ ਜੀ, ਮਿੰਦਰ ਕੱਲ੍ਹ ਕਹਿੰਦੇ ਸੀ ਅੱਜ ਲਾਸਟ ਦੀਵਾਨ ਹੈ ਤੁਹਾਡਾ ਜੀ, ਅਤੇ ਬੜਾ ਇਹਨਾਂ ਨੇ ਸਮਾਂ ਥੋੜ੍ਹੇ ਰਹੇ ਫਿਰ 5-6 ਮਹੀਨੇ, ਪਰ ਸਾਰੀਆਂ ਸੰਗਤਾਂ ਦਿਲ ਜਿੱਤ ਲਿਆ। ਸਤਿਗੁਰੂ ਇਹੋ ਜਿਹਾ ਸਾਨੂੰ ਸਾਰੇ ਗੁਰਸਿੱਖਾਂ ਨੂੰ ਬਣਾਵੇ ਵੀ ਸਤਿਗੁਰੂ ਸਾਨੂੰ ਉੱਦਮ ਬਖਸ਼ੇ, ਜਾਂ ਗੁਰਦੁਆਰਾ ਸਾਹਿਬ ਆਏ ਹਾਂ ਜਾਂ ਪੰਥ 'ਚ ਆਏ, ਆਪਾਂ ਸੇਵਾ ਕਰੇ ਰਲ ਕੇ। ਅਤੇ ਮੈਂ ਬਾਕੀ ਪ੍ਰਬੰਧਕਾਂ ਨੂੰ ਕਹੂੰਗਾ ਵੀ ਆਉਣ ਵਾਲੇ ਸਮੇਂ 'ਚ ਆਪਾਂ ਫਿਰ ਇਹਨਾਂ ਨੂੰ ਵੀ ਫੇ ਵੀ ਆਪਾਂ ਇਹਨਾਂ ਨੂੰ ਸੱਦਣਾ ਹੈਗਾ, ਅਤੇ ਇਹੋ ਜਿਹੇ ਗੁਰਸਿੱਖਾਂ ਦੀ ਆਪਾਂ ਲੋੜ ਆ। ਬੜੀ ਸਤਿ ਵੀ ਬਖਸ਼ਿਸ਼ ਆ, ਬਹੁਤ ਸੋਹਣਾ ਕੀਰਤਨ ਕਰਦੇ ਹੈਗੇ ਆ, ਪਹਾੜੀ ਬੜੇ ਪਿਆਰ ਨਾਲ ਕਰਦੇ ਹੈਗੇ ਆ। ਅਤੇ ਇਹਨਾਂ ਤੋਂ ਜਸਵਿੰਦਰ ਸਿੰਘ, ਗੁਰਪ੍ਰੀਤ ਸਿੰਘ ਦਾ ਜਥਾ, ਅਤੇ ਬਾਅਦ ਦਰਬਾਰਾ ਸਿੰਘ ਵੀ ਆਪਣੇ ਹੈੱਡ ਗ੍ਰੰਥੀ ਸਾਹਿਬ ਜਿਹੜੇ ਪਹਿਲਾਂ ਲੰਬਾ ਚੈ ਰਹੇ ਹੈਗੇ, ਉਹ ਵੀ ਹਾਜ਼ਰੀ ਪਹੁੰਚ ਚੁੱਕੇ ਹੈਗੇ ਆ। ਅਤੇ ਅਮਰੀਕ ਸਿੰਘ ਜੀ, ਅਮਨ ਸਿੰਘ, ਕਰਮਦੀਪ, ਗੁਰਜੋਤ ਸਿੰਘ, ਅਤੇ ਹੋਰ ਵੀ ਜਿਹੜੇ ਸਿੰਘ ਹੋਣਗੇ, ਜਿਹੜੇ ਬਾਕੀ ਨਹੀਂ ਆਉਂਦੇ ਹੈਗੇ, ਉਹਨਾਂ ਨੂੰ ਬੇਨਤੀ ਹੈ ਵੀ ਹਾਜ਼ਰੀ ਭਰਿਆ ਕਰੋ ਜ਼ਰੂਰ, ਰਲ ਮਿਲ ਕੇ ਆਪਾਂ ਸਾਰਿਆਂ ਨੇ ਲਾਹਾ ਲੈਣਾ ਹੈਗਾ। ਕੋਈ ਇੱਥੇ ਇੱਦਾਂ ਪ੍ਰਬੰਧ ਵਿੱਚ ਕੋਈ ਇੱਦਾਂ ਦੀ ਗੱਲ ਨਹੀਂ ਗੀ ਹੈਗੀ ਵੀ ਆਪਾਂ ਆਉਣਾ ਨਹੀਂ ਗਾ, ਛੋਟੀਆਂ ਛੋਟੀਆਂ ਗੱਲਾਂ 'ਤੇ ਗੁੱਸੇ ਵੀ ਨਹੀਂ ਹੋਈਦਾ ਹੁੰਦਾ। ਆਪਾਂ ਐਂਡ 'ਤੇ ਸਾਡੇ ਸੀਨੀਅਰ ਗੁਰਸਿੱਖਾਂ ਨੇ ਸ਼ਹੀਦੀਆਂ ਵੀ ਦੇ ਦਿੱਤੀਆਂ ਪੰਥ ਦੇ ਲਈ, ਅਤੇ ਅਸੀਂ ਬਈ ਥੋੜ੍ਹੇ ਗੁਰਦੁਆਰੇ ਨੇ ਰੋਸ ਰੱਖ ਕੇ ਜੀਵਨ ਹੀ ਸਫਲਾ ਹੋਣਾ ਹੈਗਾ। ਅਤੇ ਇੱਕ ਆਪਣੇ ਅਨਾਊਂਸਮੈਂਟ ਹੈਗੀ ਆ ਆਪਣੇ, ਚਲੋ ਵੱਡੇ ਬਹੁਤੇ ਸਿੰਘ ਤਾਂ ਆਪਾਂ ਨਹੀਂ ਪੈਦਾ ਕਰ ਸਕੇ ਲੀਡਰਸ਼ਿਪ 'ਚ, ਪਰ 2 ਸਿੰਘ ਸਾਡੇ ਗਏ ਹੈਗੇ ਆ। ਇੱਕ ਤਾਂ ਆਪਣੇ ਜੀਤਾ ਸਿੰਘ ਜੀ, ਜਿਨ੍ਹਾਂ ਦੇ ਪਿਤਾ ਜੀ ਆ ਪਿਛਲੇ ਹਫ਼ਤੇ ਚੜ੍ਹਾਈ ਕਰ ਗਏ ਹੈਗੇ ਆ, ਅਤੇ ਅਜੇ ਉਮਰ ਵੀ ਇੰਨੀ ਜ਼ਿਆਦਾ ਨਹੀਂ ਸੀ ਉਹਨਾਂ ਦੀ, ਅਤੇ ਉਹਨਾਂ ਦੇ ਜਿਹੜੇ ਹੈਗੇ ਆ ਆਪਣੇ ਲਿਖਿਆ ਹੈਗਾ ਸੰਸਕਾਰ ਜਿਹੜੇ ਹੈਗੇ ਆ ਸ਼ੁੱਕਰਵਾਰ ਨੂੰ ਹੈਗੇ ਆ, ਮਾਰਕੀਟ ਨੂੰ ਪਾਰਕ ਵਿਖੇ ਹੋਣੇ ਹੈਗੇ ਆ, ਅਤੇ 3:30 ਵਜੇ ਇੱਥੇ ਸੰਸਕਾਰ, 2:30 ਵਜੇ ਉਹਨਾਂ ਦਾ ਸਰੀਰ ਜਿਹੜਾ ਆਪਣਾ ਗੁਰਦੁਆਰਾ ਸਾਹਿਬ ਆਉਣਾ ਹੈਗਾ, ਸਾਢੇ ਤਿੰਨ ਵਜੇ ਸੰਸਕਾਰ ਮਾਰਕੀਟ ਪਾਰਕ ਵਿੱਚ ਆ। ਹੁਣ ਆਪਾਂ ਉੱਧਰ ਘੱਟ ਜਾਂਦੇ ਹਾਂ ਅਤੇ ਇਹ ਡਰਵੀ ਦੇ ਐਸ਼ਵਨ ਵਾਲੀ ਸਾਈਡ 'ਤੇ ਹੈਗੇ ਆ ਅਤੇ ਪਹਿਲਾਂ ਇੱਥੇ ਹੀ ਜ਼ਿਆਦਾ ਵਰਦੇ ਹੁੰਦੇ, ਹੁਣ ਇੱਧਰਲੇ ਪਾਸੇ ਵਰਤਣ ਲੱਗ ਪਏ ਆਪਾਂ ਲੈਸਟ ਵਾਲੀ ਸਾਈਡ ਵੱਲ ਨੂੰ। ਅਤੇ ਉਦੋਂ ਬਾਅਦ ਫਿਰ ਗੁਰਦੁਆਰਾ ਸਾਹਿਬ ਸਹਿਜ ਪਾਠ ਦੇ ਭੋਗ ਪਾਏ ਜਾਣੇ ਹੈਗੇ ਅਤੇ ਉਪਰੰਤ ਕੀਰਤਨ ਹੋਣਾ ਹੈਗਾ। ਇਹ ਆਪਣੇ ਅਜੀਤ ਸਿੰਘ ਗੀਤਾ ਜੋ ਸਿੱਖ ਪ੍ਰਜਾਸਲ ਲਈ ਕੰਮ ਕਰਦੇ ਉਹਨਾਂ ਦੇ ਪਿਤਾ ਜੀ ਸੀਗੇ, ਬਲਿਹਾਰ ਸਿੰਘ ਜੀ ਨਾਂ ਸੀਗਾ ਜੀ, ਉਮਰ ਵੀ ਇੰਨੀ ਜ਼ਿਆਦਾ ਨਹੀਂ ਸੀਗੀ। ਅਤੇ ਚਲੋ ਆਪਾਂ ਅਰਦਾਸ ਕਰਦੇ ਸਤਿਗੁਰਾਂ ਨੂੰ ਆਪਣੇ ਚਰਨਾਂ ਦਾ ਵਾਸ ਰੱਖ ਜੀ। ਚਲੋ ਦੋ ਕੁ ਨੌਜਵਾਨ ਆਪਣੇ ਨੈਸ਼ਨਲ ਉੱਤੇ ਅਤੇ ਇੰਟਰਨੈਸ਼ਨਲ ਪੱਧਰ 'ਤੇ ਲੀਡਰਸ਼ਿਪ ਜ਼ਰੂਰ ਆਏ ਹੈਗੇ ਆ। ਅਤੇ ਇੱਕ ਤਾਂ ਅਜੀਤ ਸਿੰਘ ਜੀਤਾ ਵੀ ਮੀਡੀਆ ਵਿੱਚ ਵੀ ਹੈਗਾ ਅਤੇ ਸਿੱਖ ਪ੍ਰਜਾਸ ਦੇ ਲਈ ਇਹ ਤੀਬਨ ਸਾਰੇ ਥਾਂ ਹਾਜ਼ਰੀਆਂ ਭਰਦਾ ਹੈਗਾ। ਅਤੇ ਥੋੜ੍ਹੇ ਚਿਰ 'ਚ ਉਹਨੇ ਆਪਣੀ ਥਾਂ ਪੰਥ 'ਚ ਬਣਾ ਲਈ ਹੈਗੀ ਆ। ਦੂਜਾ ਆਪਣੇ ਮਨਪ੍ਰੀਤ ਸਿੰਘ ਜੀ ਆ ਅਤੇ ਉਹਨਾਂ ਨੇ ਵੀ ਤਕੜੇ ਬੁਲਾਰੇ ਆ, ਦਸਾਂ ਬਾਰਾਂ ਕੁ ਸਾਲਾਂ ਦੇ ਵਿੱਚ ਉਹ ਵੀ ਇੰਟਰਨੈਸ਼ ਪੱਧਰ ਦੇ ਉੱਤੇ, ਉਹਨਾਂ ਦਾ ਨਾਂ ਇਸ ਵੇਲੇ ਕਨੇਡਾ ਅਮਰੀਕਾ 'ਚ ਨਿਊਜ਼ੀਲੈਂਡ ਆਸਟ੍ਰੇਲੀਆ ਤੱਕ ਵੀ ਉਹਨਾਂ ਦੀ ਡਿਮਾਂਡ ਹੁੰਦੀ ਹੈਗੀ ਆ। ਅੰਦਰ ਦ੍ਰਿੜਤਾ ਹੈਗੀ ਆ, ਗੁਰਮਤ ਹੈਗੀ ਆ। ਸਤਿਗੁਰਾਂ ਨੌਜਵਾਨ ਹੋਰ ਚੜ੍ਹਦੀਆਂ ਗੱਲਾਂ ਬਖਸ਼ੇ। ਮੈਂ ਤਾਂ ਅਸੀਂ ਬਾਕੀ ਨੌਜਵਾਨ ਵੀ ਚਾਹੁੰਦੇ ਹਾਂ ਅਸੀਂ ਵੀ ਇਹ ਵੀ ਲੀਡਰਸ਼ਿਪ ਚਾਹੁਣ ਮੂਹਰੇ, ਅਜੇ ਉੱਦਾਂ ਜੰਗ ਆ ਅਜੇ। ਅਤੇ ਵਿਕਾਰ ਸੇਵਾ ਕਮੇਟੀ ਕੁਛ ਨੌਜਵਾਨ ਆਪਣੇ ਕਾਫੀ ਸਾਥ ਦੇ ਰਹੇ ਪਾਕਿਸਤਾਨ ਦੇ ਵਿੱਚ, ਅਤੇ ਉਹ ਵੀ ਉਹਲੇ ਵੀ ਅਸੀਂ ਚਾਹੁੰਦੇ ਹੁੰਦੇ ਹਾਂ ਦਰਬਾਰਾ ਸਿੰਘ ਜਿਹੜੀ ਵੀ ਤੁਸੀਂ ਵੀ ਸਾਲ 'ਚ ਇੱਕ ਵਾਰੀ ਗੇੜਾ ਪੱਕਾ ਰੱਖੋ। ਹੁਣ ਹੋਰ ਵੀ ਥੋੜ੍ਹੇ ਨੌਜਵਾਨ ਸਾਥ ਦਿਓ, ਇੰਨੀ ਆਪਾਂ ਉੱਥੇ ਮਿਹਨਤ ਕੀਤੀ ਹੈਗੀ ਆ, ਸਭ ਤੋਂ ਇੰਨਾ ਤੁਹਾਨੂੰ ਬਖਸ਼ਿਸ਼ ਕੀਤੀ ਹੈਗੀ ਆ ਵੀ ਜਿਹੜੇ ਕੰਮ ਸ਼੍ਰੋਮਣੀ ਕਮੇਟੀ ਨੇ ਕਰਨੇ ਸੀ ਉਹ ਆਪਾਂ ਇੰਗਲੈਂਡ ਵਾਲੇ ਨੇ ਕਹਿ ਲਓ ਜਾਂ ਸਿੰਘ ਸਭਾ ਡਰਬੀ ਨੇ ਲੀਡ ਕੀਤੇ ਆ। ਸਰਾਵਾਂ ਬਣਾਈਆਂ, ਲੰਗਰ ਹਾਲ ਬਣਾਏ, ਮਤਲਬ ਬਣਾਏ, ਲੜਾਈਆਂ ਝਗੜਿਆਂ ਦੇ ਵੀ ਖਤਰੇ ਸੀ, ਮਰਨ ਦੇ ਵੀ ਖਤਰੇ ਸੀ ਉੱਥੇ ਵੀ ਕਦੋਂ ਗੋਲੀ ਚੱਲਣੀ ਹੈਗੀ ਆ। ਅਤੇ ਇਹ ਗੱਲ ਬਰਾਂਤੀ ਹੋਣੀ ਉਦੋਂ ਓਪਨਿੰਗ 'ਤੇ ਗਏ ਸਿੰਘ ਸਾਹਿਬਾ ਸੀ, ਉੱਥੇ ਨਾਲ ਥੱਲੇ ਮੇਰੇ ਕੋਲ ਫੋਟੋ ਲੱਗੀ ਵੀ ਆਪਣੇ ਥੱਲੇ ਦੇ ਹਾਲ ਦੇ ਵਿੱਚ, ਅਤੇ ਸਾਰੇ ਤਖ਼ਤਾਂ ਆਪਣੇ ਜਥੇਦਾਰ ਗਏ ਸੀਗੇ ਉੱਥੇ। ਉਹਨਾਂ ਦੀ ਵਾਰਡਿੰਗ ਮੀਡੀਆ ਨੂੰ ਕਿਹਾ ਸੀ ਵੀ ਇਕੱਲੇ ਕਹਿੰਦਾ ਤੁਹਾਡੀ ਸੰਸਥਾ ਜਿਹੜੀ ਆ ਇਹ ਈ ਇਹ ਗੁਰਦੁਆਰਾ ਬਣਾ ਸਕਦੀ ਸੀ, ਹੋਰ ਪੰਥ ਦੀ ਸੰਸਥਾ ਕੋਈ ਇਹ ਸਿੰਘ ਸਭਾ ਗੁਰਦੁਆਰਾ ਨਹੀਂ ਬਣਾ ਸਕਦੀ। ਦੁਕਾਨਾਂ ਖੁੱਲ੍ਹੀਆਂ ਸੀ, ਬਣੀਆਂ ਸੀ ਉੱਥੇ ਢੋਣੀਆਂ, ਦੂਜੇ ਕੰਟਰੀ ਵਿੱਚ ਥਾਂ ਵੀ ਡਿਸਪਿਊਟਡ ਸੀਗਾ ਉਹ ਲੰਬੇ ਚਿਰ ਤੋਂ ਪਹਿਲਾਂ ਵੀ ਉੱਥੇ 47 ਤੋਂ ਪਹਿਲਾਂ ਵੀ ਉਸ ਥਾਂ ਦੇ ਉੱਤੇ ਦੋਨਾਂ ਪਾਸਿਆਂ ਦਾ ਨੁਕਸਾਨ ਹੋ ਚੁੱਕਾ ਸੀ, ਜੇਲ੍ਹਾਂ 'ਚ ਵੀ ਸਿੰਘ ਜਾ ਚੁੱਕੇ ਸੀ। ਉਹ ਲਈ ਸੇਵਾ ਜਿਹੜੀ ਆ ਤੁਸੀਂ ਸਾਰਿਆਂ ਰਲ ਮਿਲ ਕੇ ਲੀਡ ਕੀਤੀ ਹੈਗੀ, ਉਹ ਸੰਭਾਲਣੀਆਂ ਵੀ ਜਗ੍ਹਾ ਆਪਾਂ ਹੈਗੀਆਂ। ਅਤੇ ਵੱਡੀਆਂ ਸੇਵਾਵਾਂ ਜੋ ਸ਼੍ਰੋਮਣੀ ਕਮੇਟੀ ਨਹੀਂ ਕਰ ਸਕੀ ਸੀ ਤੁਸੀਂ ਸਾਰਿਆਂ ਨੇ ਕੀਤੀਆਂ। ਸ਼੍ਰੋਮਣੀ ਕਮੇਟੀ ਤਾਂ ਬਸ ਉਹ ਜਾਂਦੇ ਹੁੰਦੇ ਇੱਕ ਦੋ ਘੇ ਦੇ ਪੀਪਲ ਜਾਂਦੇ ਹੁੰਦੇ ਸੀ, ਮਾਂ ਸਰੂਪ ਜਾਂਦੇ ਹੁੰਦੇ ਸੀ, ਇੱਕ ਦੋ ਥਾਂ ਖੰਡ ਪਾਠ ਦੇ ਭੋਗ ਪਾ ਕੇ ਅਤੇ ਪੈਸੇ ਚੱਕ ਕੇ ਘਰ ਨੂੰ ਆ ਜਾਂਦੇ ਹੁੰਦੇ ਸੀ। ਕੋਈ ਵੀ ਇੱਕ ਵੀ ਪੈਨੀ ਜਾਂ ਇੱਕ ਵੀ ਰੁਪਈਆ ਜਾਂ ਇੱਕ ਵੀ ਪੌਂਡ ਨਹੀਂ ਉਹਨੇ ਖਰਚਿਆ ਪ੍ਰਾਸਤਾਂ ਦੇ ਗੁਰਦਿਆਂ ਦੇ ਉੱਤੇ। ਇਹ ਸਤਿਗੁਰ ਨੇ ਆਪਾਂ ਨੂੰ ਮਾਣ ਬਖਸ਼ੀ, ਆਪਾਂ ਨੂੰ ਸੇਵਾ ਬਖਸ਼ੀ ਹੈਗੀ ਆ। ਅਤੇ ਗਾਂਹ ਵੀ ਸੇਵਾਦਾਰ ਚਾਹੀਦੇ ਆ। ਅਵਤਾਰ ਸਿੰਘ ਸਿਗੜਾ ਹੋਣੀ ਥੋੜ੍ਹੇ ਹੁਣ ਸਿਆਣੇ ਹੋ ਗਏ ਹੈਗੇ ਆ। ਬਲਵੀਰ ਸਿੰਘ ਹੁਣੀ ਆਪਣੇ ਜਿਹੜੇ ਗੇਟ ਪਰ ਉੱਧਰ ਦੇ ਮੁੱਖ ਸੇਵਾਦਾਰ ਆ ਉਹ ਵੀ ਹੁਣ ਸਿਆਣੇ ਹੈਗੇ, ਉਹ ਵੀ ਹੁਣ ਪਾਕਿਸਤਾਨ ਘੱਟ ਜਾਂਦੇ ਹੈਗੇ ਆ। ਯੋਗਾ ਸੋਹਣੀ ਜਾਂਦੇ ਰਹਿੰਦੇ, ਕੁਛ ਡਰ ਵੀ ਦੇ ਨੌਜਵਾਨ ਜਾਂਦੇ ਹੈਗੇ ਆ। ਥੋੜ੍ਹੇ ਹੋਰ ਵੀ ਨੌਜਵਾਨ ਜੁੜੋ ਜਿਹੜੀਆਂ ਸੇਵਾਵਾਂ ਆਪਾਂ ਉੱਥੇ ਕੀਤੀਆਂ ਹੈਗੀਆਂ, ਸੰਭਾਲਣ ਵੀ ਹੈਗੀਆਂ ਨਾ, ਇਹ ਨਹੀਂ ਵੀ ਬਣਾਤੀ ਤਾਂ ਸੰਭਾਲਣੇ ਨਹੀਂ। ਗਾਂਹ ਵੀ ਆਪਾਂ ਹੋਰ ਵੀ ਗੁਰੂ ਘਰਾਂ ਦੀਆਂ ਸੇਵਾਵਾਂ, ਹੋਰ ਵੀ ਜਿਹੜੀਆਂ ਸੰਸਥਾ ਸੇਵਾਵਾਂ ਕਰ ਰਹੀਆਂ ਨਾ ਉਹ ਵੀ ਆਪਣੇ ਥਰੂ ਹੀ ਜਾਣੀਆਂ। ਸ਼ਾਇਦ ਤੁਹਾਨੂੰ ਨਹੀਂ ਪਤਾ ਹੈਗਾ ਕਿਸੇ ਨੇ ਵੀ ਇੰਡੀਆ ਸੇਵਾ ਵੀ ਲੈਣੀ ਆ ਨਾ, ਅਤੇ ਉਹ ਆਪਣੀ ਟੀਮ ਕੋਲ ਹੀ ਸੋਹਣੇ ਲਿੰਕ ਆ ਇਹਨਾਂ ਥਰੂ ਹੀ ਹੁੰਦੀਆਂ ਹੈਗੀਆਂ। ਕਰੋ ਅੱਜ ਬੈਠੋ ਜੀ, ਆ ਜਾਓ, ਮੈਂ ਪਤਾ ਸਮਾਂ ਲੈ ਲਿਆ ਤੁਹਾਡਾ, ਆ ਜਾਓ ਅਤੇ ਆਓ ਆਪਾਂ ਰਲ ਮਿਲ ਕੇ ਸਾਰਿਆਂ ਨੇ ਜਿਵੇਂ ਸਫਲਾ ਕਰਨਾ, ਸਾਡੀਆਂ ਵੀ ਗੱਲ ਤੁਹਾਨੂੰ ਦੱਸਦੇ ਰਿਹਾ ਕਰੋ। ਸਟੇਜ ਦੇ ਟਾਈਮ ਲੈ ਕੋਈ ਸਾਡੀਆਂ ਗਲਤੀਆਂ ਕੱਢਦਿਆ ਕਰੋ, ਸਾਨੂੰ ਇੱਦਾਂ ਦੀ ਗੱਲ ਨਹੀਂ ਕੋਈ ਵੀ ਇਹ ਵੀ ਆਪਾਂ ਇੱਦਾਂ ਨਹੀਂ ਸੋਚਣਾ ਹੈਗਾ, ਦੱਸਿਆ ਕਰੋ ਨਹੀਂ ਆਹ ਚੀਜ਼ਾਂ ਕਰਨ ਦੀ ਲੋੜ ਆ, ਆਹ ਨਹੀਂ ਤੁਸੀਂ ਕਰ ਰਹੇ, ਅਤੇ ਉੱਦਾਂ ਵੀ ਤੁਸੀਂ ਦੱਸ ਦਿਆ ਕਰੋ। ਕਮੇਟੀ ਦੇ ਮੈਂਬਰ ਕਿਸੇ ਨੂੰ ਵੀ ਦੱਸ ਸਕਦੇ ਹੈਗੇ ਆ, ਬਾਕੀ ਮੈਂਬਰਾਂ ਨੂੰ ਮੈਨੂੰ ਵੀ ਦੱਸ ਸਕਦੇ ਹੈਗੇ ਆ। ਅਗਲੇ ਹਫ਼ਤੇ ਆਪਣੇ ਸਿੱਖ ਚੈਨਲ 'ਤੇ ਲਾਈਵ ਪ੍ਰੋਗਰਾਮ ਆਉਂਦਾ ਕੁਐਸਚਨ ਆਨਸਰ, ਅਤੇ ਉਹ ਮੰਗਲਵਾਰ ਨੂੰ ਹੈਗਾ, ਅਤੇ ਗੁਰਦੁਆਰਾ ਸਾਹਿਬ ਵੱਲੋਂ ਸੇਵਾ ਹੁੰਦੀ ਹੈ ਇਹਦੀ, ਲੰਬੇ ਚਿਰ ਤੋਂ ਕਰ ਰਹੇ ਹੈਗੇ ਆਪਾਂ। ਅਤੇ ਸ਼ੁੱਕਰਵਾਰ ਨੂੰ ਖੰਡ ਪਾਠ ਆਰੰਭ ਹੋਣੇ ਹੈਗੇ ਆ ਬੀਬੀ ਨਿਰਮਲ ਕੌਰ ਦੇ ਪਰਿਵਾਰ ਵੱਲੋਂ। ਅਤੇ ਹੈ ਇੱਥੇ ਨਿਰਮਲ ਕੌਰ ਲਿਖਿਆ ਹੈ, ਅੱਛਾ ਅੱਛਾ ਠੀਕ ਹੈ। ਕਿਰਪਾਲ ਕੌਰ, ਕਿਰਪਾਲ ਕੌਰ, ਕਿਰਪਾਲ ਕੌਰ ਲਿਆ ਮੇਰੇ ਖਿਆਲ, ਥੋੜ੍ਹੇ ਕਹਿੰਦੇ ਮੈਨੂੰ ਦੱਸਿਆ ਗਿਆ ਨਹੀਂ ਹੋਣੀ। ਕਿਰਪਾਲ ਕੌਰ ਦੇ ਪਰਿਵਾਰ ਵੱਲੋਂ ਖੰਡ ਪਾਠ ਆਰੰਭ ਹੋਣੇ, ਇੱਥੇ ਥੋੜ੍ਹਾ ਨਿਰਮਲ ਕੌਰ ਲਿਖ ਹੋ ਗਿਆ ਮੇਰੇ ਖਿਆਲ, ਟਾਈਪ ਕਰਨ ਵੇਲੇ ਗਲਤੀ ਹੋ ਗਈ ਹੋਣੀ ਹੈਗੀ ਆ। ਅਤੇ ਸ਼ਨਿਚਰਵਾਰ ਨੂੰ ਦੋ ਸੰਧੇ ਪਾਠ ਹੈਗੇ ਆ, ਬੀਬੀ ਰਣਜੀਤ ਕੌਰ ਪਰਿਵਾਰ ਵੱਲੋਂ ਅਤੇ ਕਸ਼ਮੀਰ ਸਿੰਘ ਦੇ ਪਰਿਵਾਰ ਵੱਲੋਂ ਸੰਧੇ ਪਾਠ ਹੈਗੇ ਆ। ਸ਼ਾਮ ਨੂੰ ਬੱਚਿਆਂ ਵੱਲੋਂ ਕੀਰਤਨ ਹੈਗਾ, ਅਤੇ ਐਤਵਾਰ ਨੂੰ ਅਖੰਡ ਪਾਠ ਦੇ ਭੋਗ ਪਾਏ ਜਾਣੇ ਹੈਗੇ ਆ ਅਤੇ ਬੱਚੀ ਜਸ਼ਨਦੀਪ ਕੌਰ ਦੇ ਆਨੰਦ ਕਾਰਜ ਵੀ ਹਾਲ ਨੰਬਰ 2 'ਚ ਹੋਣੇ ਹੈਗੇ ਆ। ਧੰਨਵਾਦ ਹੈ ਤੁਹਾਡੇ ਸਾਰਿਆਂ ਦਾ। ਆਪਾਂ ਰਲ ਮਿਲ ਕੇ ਸੇਵਾਵਾਂ ਕਰਨੀਆਂ ਹੈਗੀਆਂ। ਨੌਜਵਾਨਾਂ ਨੂੰ ਬੇਨਤੀ ਹੈ ਵੱਧ ਚੜ੍ਹ ਕੇ ਆਇਆ ਕਰੋ, ਬਹੁਤਾ ਨਹੀਂ ਹੁੰਦਾ ਕੀਰਤਨ ਉੱਪਰ ਕਰਨਾ ਥੱਲੇ ਕਰਨਾ, ਇਹ ਕੋਈ ਇਸ਼ੂ ਹੈ ਨਹੀਂਗਾ। ਅਤੇ ਆਪਾਂ ਨਿਸ਼ਾਨਾ ਸਾਡਾ ਇੱਕੋ ਹੀ ਆ ਵੀ ਜੀਵਨ ਸਫਲਾ ਕਰਨਾ, ਅਤੇ ਪੰਥ ਚੜ੍ਹਦੀ ਕਲਾ ਲਈ ਜਦ ਤੱਕ ਵੀ ਸਾਹ ਹੈਗੇ ਆ ਆਪਾਂ ਉੱਦਮ ਕਰਦੇ, ਸਤਿਗੁਰ ਸਾਹਿਬ ਉੱਦਮ ਕਰਵਾਉਂਦੇ ਰਹੇ ਅਤੇ ਆਪਾਂ ਸੇਵਾਵਾਂ ਕਰਨੀਆਂ ਹੈਗੀਆਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

0: ਅਮਰੀਕ ਸਿੰਘ ਡਾਕੂਮੈਂਟ ਅੱਡ ਗਈ।
1: ਵਾਹਿਗੁਰੂ ਜੀ ਕਾ ਖਾਲਸਾ, ਉਹ ਵਾਹਿਗੁਰੂ ਜੀ ਕੀ ਫਤਿਹ। ਸਤਿਗੁਰ ਬੜੀ ਬਖਸ਼ਿਸ਼ ਕੀਤੀ ਆ, ਆਪਾਂ ਰਲ ਮਿਲ ਕੇ ਸਾਰਿਆਂ ਨੇ ਕੀਰਤਨ ਸਾਹਿਬ ਕੀਤਾ ਹੈਗਾ। ਪਾਤਸ਼ਾਹ ਭਾਈ ਗੁਰਪ੍ਰੀਤ ਸਿੰਘ ਜੀ ਉਸ ਸਮੇਂ ਤੋਂ ਆਪਣੇ ਪਾਸ ਇਹ ਇਹਨਾਂ ਨੇ ਸੇਵਾਵਾਂ ਆਪਾਂ ਨੂੰ ਦਿੱਤੀਆਂ ਹੈਗੀਆਂ। ਸੰਗਤਾਂ ਨੇ ਬੜਾ ਲਾਹਾ ਲਿਆ ਹੈਗਾ। ਅੱਜ ਉਹਨਾਂ ਦਾ ਇਹਨਾਂ ਨੇ ਇੰਡੀਅਨ ਵਾਪਸ ਚਲ ਜਾਣਾ ਹੈਗਾ, ਕੱਲ੍ਹ ਨੂੰ ਜਾਣਾ ਜਾਂ ਸ਼ਾਮ ਨੂੰ ਜਾਣਾ ਹੈਗਾ। ਅਤੇ ਸੰਗਤਾਂ ਦੇ ਇਹਨਾਂ ਨੇ ਦਿਲ ਦਿੱਤਾ ਹੈਗਾ। ਗਿਆਨੀ ਕੁਲਵਿੰਦਰ ਸਿੰਘ ਉਹਨਾਂ ਦੀ ਬੜਾ ਸੇਵਾ ਸੀ ਵੱਡੀ ਉਹਨਾਂ ਦੀ ਵੀ, ਇਹਨੇ ਵੀ ਥੋੜ੍ਹੇ ਚਿਰ 'ਚ ਹੀ ਆਪਣਾ ਸੰਗਤਾਂ 'ਚ ਆਪਣਾ ਸਤਿਕਾਰ ਵਧਾਇਆ। ਸਤਿ ਦੀ ਬੜੀ ਬਖਸ਼ਿਸ਼ ਹੈ ਇਹਦੇ ਉੱਤੇ, ਲੰਬੇ ਚਿਰ ਤੋਂ ਸੇਵਾ ਕਰਦੇ ਨਿਸ਼ਕਾਮ ਤੌਰ 'ਤੇ ਕੀਰਤਨ ਦੀ। ਅਤੇ ਆਪਾਂ ਇਹਨਾਂ ਨੂੰ ਅੱਜ ਵਧਾਈ ਦੇਣੀ ਹੈਗੀ ਆ। ਸਰੂਪਾ ਲਖਵੀਰ ਸਿੰਘ ਜੀ ਆ ਜਾਓ, ਤੁਸੀਂ ਦੇ ਦਿਓ ਜੀ, ਆ ਜਾਓ ਆ ਜਾਓ ਗਿਆਨੀ, ਤੁਸੀਂ ਨਾਲ ਆ ਜਾਓ, ਸਾਰੇ ਖੜ ਸਕਦੇ, ਬਾਕੀ ਸੰਗਤ ਵੀ ਖੜ ਸਕਦੇ ਨਾਲ ਇਹਨਾਂ ਦੇ। ਇਹ ਤੁਸੀਂ ਸੰਗਤ 'ਚ ਵੀ ਖੜਦੇ, ਇੱਕ ਮੈਂ ਬੇਨਤੀ ਸੰਗਤ ਤੋਂ ਯਾਦ ਲੈ ਲਈਏ, ਕਈ ਵਾਰੀ

ਰਣਜੀਤ ਸਿੰਘ ਚਲੋ ਫੋਟੋਗ੍ਰਾਫ ਤਾਂ ਹੁਣ ਆ ਗਿਆ, ਨਰਿੰਦਰ ਸਿੰਘ ਵੀ ਆ ਗਿਆ ਸਾਡੇ ਆਲੀ।

ਧੰਨਵਾਦ ਆ ਗੁਰਪ੍ਰੀਤ ਸਿੰਘ ਹੁਣਾਂ ਦਾ ਜਿਹੜੇ ਸੁਭਾਅ ਇਹਨੇ ਦਿੱਤੀਆਂ ਹੈਗੀਆਂ। ਆਪਾਂ ਰਲ ਮਿਲ ਕੇ ਸਾਰਿਆਂ ਨੇ ਕੋਸ਼ਿਸ਼ ਕਰੀਏ ਇਹੋ ਜਿਹੀਆਂ ਸ਼ਖਸੀਅਤਾਂ ਤੋਂ ਆਪਾਂ ਸੇਧ ਲਈਏ, ਆਪਣਾ ਵੀ ਜੀਵਨ ਇੱਦਾਂ ਦਾ ਬਣ ਜਾਏ, ਆਪਾਂ ਵੀ ਬਣੀ ਇੰਨੀ ਕੰਠ ਹੋਵੇ, ਆਪਾਂ ਵੀ ਸੁਭਾਅ ਨਿਭਾ ਸਕੀਏ ਹੈਗੇ। ਮੈਂ ਕੁਲਵਿੰਦਰ ਸਿੰਘ ਦੀ ਗੱਲ ਮਾੜੀ 'ਚ ਕੀਤੀ ਸੀਗੀ ਵੀ ਇੱਕ ਵਾਰੀ ਇੱਥੇ ਆਨੰਦਕਾਰ ਸੀ ਕਿਸੇ ਦਾ ਅਤੇ ਆਸਟ੍ਰੇਲੀਆ ਤੋਂ ਕੁਛ ਬੰਦੇ ਆਏ ਸੀਗੇ, ਉਹਨਾਂ ਦੇ ਜਿੱਦਾਂ ਆਪਣੇ ਆਉਂਦੇ ਹੈਗੇ ਆ, ਅਤੇ ਬੰਦਾ ਸਹਿਜਧਾਰੀ ਸੀਗਾ ਉਹ ਆਸਟ੍ਰੇਲੀਆ ਤੋਂ ਆਇਆ। ਮੇਰਾ ਕਹਿੰਦਾ ਪਰਿਵਾਰ ਜੀ ਕੁਲਵਿੰਦਰ ਸਿੰਘ ਦੇ ਵੇਚ ਦਿਓ ਸਾਨੂੰ, ਕਹਿੰਦਾ 2 ਲੱਖ 3 ਲੱਖ 4 ਲੱਖ। ਮੈਂ ਕਿਹਾ ਫੁੱਟਬਾਲ ਪੀਰੀਅਰ ਥੋੜ੍ਹਾ ਵਾ ਜਿਹੜਾ ਤੁਸੀਂ ਵੀ ਖਰੀਦ ਲਓਗੇ ਇਹਨੂੰ, ਅਤੇ ਮੈਂ ਪਹਿਲੀ ਵਾਰੀ ਦੇਖਿਆ ਕਿਸੇ ਵੀ ਗਿਆਨੀ ਦੀ ਇੰਨੀ ਉਹ। ਕਹਿੰਦਾ ਨਹੀਂ ਜੀ ਪੈਸੇ ਦੀ ਪਰਵਾਹ ਨਾ ਕਰੋ, ਪਰ ਸਾਨੂੰ ਇਹ ਆਸਟ੍ਰੇਲੀਆ ਪਹੁੰਚਣਾ ਚਾਹੀਦਾ ਸਾਡੇ ਕੋਲ, ਅਸੀਂ ਬਾਕੀ ਤਨਖਾਹ ਨਾਲ ਆਪੇ ਗੱਲ ਕਰਾਂਗੇ, ਬਸ ਤੁਸੀਂ ਪੈਸੇ ਲੈ ਲਓ ਸਿੰਘ ਸਾਹਿਬ ਵਾਲੇ ਵੀ ਕਿੰਨੇ ਨੂੰ ਵੇਚਣਾ ਇਹ। ਅਤੇ ਇਹਨਾਂ ਵਿੱਚ ਵੀ ਗੁਣ ਹੈਗੇ ਆ, ਹੋਰ ਵੀ ਸਰਜੀਤ ਸਾਹਮਣੇ ਆਪਣੇ ਹਾਜ਼ਰੀ ਭਰਦੇ ਰਹੇ, ਹੋਰ ਵੀ ਚੰਗੇ ਗੁਰਮ ਪਿਆਰੇ ਆ, ਉਹਨਾਂ ਨੇ ਵੀ ਸੇਵਾਵਾਂ ਬਹੁਤ ਕੀਤੀਆਂ ਹੈਗੀਆਂ। ਰਲ ਮਿਲ ਕੇ ਆਪਾਂ ਸਾਰਿਆਂ ਨਾਲ ਜੀਵਨ ਸਫਲਾ ਕਰਨ ਇੱਕੋ ਨਿਸ਼ਾਨ ਆਪਣਾ, ਅਤੇ ਪੰਨ ਦੀ ਚੜ੍ਹਦੀ ਸੇਵਾਵਾਂ ਕਰਨੀਆਂ, ਹੋਰ ਤਾਂ ਆਪਣਾ ਕੋਈ ਨਿਸ਼ਾਨਾ ਹੀ ਹੈ ਨਹੀਂ ਆਪਾਂ। ਅਤੇ ਧੰਨਵਾਦ ਇਹਨਾਂ ਦਾ, ਆਓ ਆਪਾਂ ਮੁੜ ਕੇ ਕੀਰਤਨ ਨਾਲ ਜੁੜੀਏ, ਅਤੇ ਆਉਣ ਵਾਲੇ ਸਮੇਂ ਦੇ ਵਿੱਚ ਤੁਸੀਂ ਸੰਗਤ ਨੇ ਹੁਣ ਜਕਾਰਾ ਛੱਡਤਾ ਹੈਗਾ, ਫਿਰ ਆਪਾਂ ਨੇ ਸੇਵਾਵਾਂ ਲਵਾਂਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਪਾਤਸ਼ਾਹ ਇਸ ਸ਼ਬਦ 'ਚ ਦੱਸ ਰਹੇ ਸੀ ਜਿਨ੍ਹਾਂ ਨੂੰ ਵਾਹਿਗੁਰੂ ਜੀ ਮਿਲ ਲੈਂਦੇ ਆ। ਪੂਰੇਵਾਲ ਜੀ ਨੇ ਸੰਗਤ ਕੋਲੋਂ ਨਾ ਜਕਾਰਾ ਲਵਾਇਆ, ਪਰ ਜਕਾਰੇ ਨਾਲੋਂ ਜ਼ਿਆਦਾ ਨਾ ਸੰਗਤ ਦੀ ਅਸੀਸ ਕੰਮ ਜ਼ਿਆਦਾ ਕਰਦੀ ਆ। ਇਹ ਜਿਹੜੀ ਜਗ੍ਹਾ ਦੇ ਉੱਤੇ ਆਪ ਜੀ ਗ੍ਰੰਥੀਆਂ ਨੂੰ ਬਿਠਾ ਦਿੰਦੇ ਆ ਨਾ, ਇਹ ਗੁਰੂ ਜੀ ਅਤੇ ਸੰਗਤ ਦਾ ਆਸਾਨ ਆ। ਮੈਂ ਭਾਈ ਗੁਰਪ੍ਰੀਤ ਸਿੰਘ ਜੀ ਦੇ ਪਿਤਾ ਜੀ ਦੇ ਦਰਸ਼ਨ ਕੀਤੇ ਆ, ਨਾਮ ਰੰਗੜੀ ਰੂਹ ਉਹ ਰੱਤੜੀ ਰੂਹ ਰੱਤੀ ਹੋਈ ਰੂਹ ਦੇ ਦਰਸ਼ਨ ਕੀਤੇ ਨਾ ਜੀ। ਪੰਜਾਂ ਪੈਰਾਂ 'ਚ ਵੀ ਸੇਵਾ ਕਰਦੇ ਰਹੇ ਬਾਪੂ ਜੀ, ਅਤੇ ਉਹਨਾਂ ਨੇ ਜਿੱਦਾਂ ਬੱਚਿਆਂ ਦੀ ਪਾਲਣ ਪੋਸ਼ਣ ਕੀਤੀ ਆ ਉਹ ਆਪਾਂ ਨੂੰ ਇਹਨਾਂ ਦੇ ਪਿਆਰ ਨੇ ਦੱਸਿਆ ਨਾ। ਥੋੜ੍ਹਾ ਚਿਰ ਰਹੇ ਆ, ਪਰ ਜਿੱਦਾਂ ਜੀਵਨ 'ਚ ਵਿਚਰੇ ਆ, ਜਿੱਦਾਂ ਸੰਗਤ 'ਚ ਵਿਚਰੇ ਆ। ਅਤੇ ਭਾਈ ਲਖਵੀਰ ਸਿੰਘ ਕਹਿੰਦੇ ਹੁੰਦੇ ਆ ਵੀ ਅਮਰੀਕ ਸਿੰਘ ਮਹਾਰਾਜ ਦੀ ਇਸ ਸਥਾਨ 'ਤੇ ਇੰਨੀ ਬਖਸ਼ਿਸ਼ ਆ ਨਾ ਵੀ ਪਤਾ ਨਹੀਂ ਉਹ ਕਿੱਥੋਂ ਕਿੱਥੋਂ ਹੀਰੇ ਚੱਕ ਕੇ ਲਿਆ ਕੇ ਆਪਣੀ ਧੁਰ ਝੋਲੀ 'ਚ ਪਾ ਦਿੰਦੇ ਹੁੰਦੇ ਆ। ਸੰਗਤ ਦੀ ਅਸੀਸ ਬਹੁਤ ਕੰਮ ਕਰਦੀ ਆ ਜੀ। ਜੇ ਇਸ ਗ੍ਰੰਥੀ ਸਿੰਘ ਨੂੰ ਸੰਗਤ ਅਸੀਸ ਬਖਸ਼ ਦੇਵੇ ਕਿ ਸੱਚੇ ਪਾਤਸ਼ਾਹ ਇਹਨੂੰ ਚੜ੍ਹਦੀਆਂ ਗੱਲਾਂ ਬਖਸ਼ਿਸ਼ ਕਰੋ, ਇਹਦੇ ਗਲ 'ਚ ਰਸ ਆ, ਇਹਦਾ ਜੀਵਨ ਬਣਾ ਦਿਓ, ਅਤੇ ਸੱਚੇ ਪਾਤਸ਼ਾਹ ਸੰਗਤ ਦੀ ਗੱਲ ਨਹੀਂ ਮੋੜਦੇ। ਆਪ ਜੀ ਨੇ ਜਿਹੜੀ ਅਸੀਸ ਦੇਣੀ ਆ ਇਹ ਦਿਓ ਕਿ ਸੱਚੇ ਪਾਤਸ਼ਾਹ ਜੀ ਇਸ ਤਰ੍ਹਾਂ ਦੇ ਗੁਰਮੁਖ ਪਿਆਰੇ ਸਾਡੇ ਕੋਲੋਂ ਮੁੜ ਮੁੜ ਭੇਜੋ ਪਾਤਸ਼ਾਹ ਜੀ, ਸਾਨੂੰ ਇੱਦਾਂ ਦੇ ਗੁਰਮੁਖ ਪਿਆਰਿਆਂ ਦੀ ਸੰਗਤ ਬਖਸ਼ੋ, ਸਾਨੂੰ ਕੀਰਤਨ ਦੇ ਨਾਲ ਜੋੜਨ। ਜਹ ਜਾਈਏ ਤਾਂ ਸੁਹੇਲੇ ਕਰ ਕਿਰਪਾ ਪ੍ਰਭ ਮੇਲੇ, ਨਾਰਾਇਣ ਪ੍ਰਾਣ ਆਧਾਰਾ ਹਮ ਸੰਤ ਜਨਾਰੇ ਨਾਰਾ। ਕਿੱਡੀ ਪਿਆਰੀ ਗੱਲ ਕਹਿ ਰਿਹਾ ਮਹਾਰਾਜ। ਜਿਹੜੇ ਗ੍ਰੰਥੀ ਸਿੰਘ ਨੂੰ ਸੰਤ ਜਨਾਂ ਦੀ ਰੇਣ ਪ੍ਰਾਪਤ ਹੋ ਜਾਂਦੀ ਆ, ਜਿਹੜਾ ਸੰਗਤ ਦੀ ਧੂੜ ਬਣਿਆ ਰਹਿੰਦਾ ਆ, ਸੰਗਤ ਸਿਰ 'ਤੇ ਬਿਠਾ ਲੈਂਦੀ ਆ, ਅਤੇ ਜਿਹੜਾ ਸਿਰ 'ਤੇ ਬੈਠਣ ਦੀ ਕੋਸ਼ਿਸ਼ ਕਰੇ ਮਹਾਰਾਜ, ਜਲ 'ਤੇ ਥਲ ਕਰ, ਥਲ 'ਤੇ ਕੂਹਾਂ, ਕੂਪ 'ਤੇ ਮੇਰ ਕਰਾਵੇ, ਧਰਤੀ 'ਤੇ ਆਕਾਸ਼ ਚੜ੍ਹਾਵੇ, ਚੜ੍ਹੇ ਆਕਾਸ਼ ਗਿਰਾਵੇ। ਮਹਾਰਾਜ ਕਹਿੰਦੇ ਆ ਉਹਦੇ ਲਈ ਕੁਛ ਨਹੀਂ ਨਾਮੁਮਕਿਨ ਬੰਦਿਆ, ਤੂੰ ਧੂੜ ਬਣ ਜਾ। ਜੇ ਨਿਮਰਤਾ 'ਚ ਰਹਿ ਕੇ ਸੇਵਾ ਕਰਨ ਲੱਗ ਪਿਆ ਤਾਂ ਸੰਗਤ ਬੜੀ ਬਖਸ਼ਿਸ਼ ਕਰਦੀ ਆ ਜੀ, ਸੰਗਤ ਬੜੀ ਬਖਸ਼ਿਸ਼ ਕਰਦੀ ਆ। ਭਾਈ ਜਸਵਿੰਦਰ ਸਿੰਘ ਹੈਗੇ ਆ, ਭਾਈ ਸਾਹਿਬ ਹੈਗੇ ਆ ਨਾ, ਅੰਕਲ ਜੀ ਕਹਿ ਰਹੇ ਸੀਗੇ, ਕਹਿੰਦੇ ਕਿ ਅਮਰੀਕ ਸਿੰਘ ਦਿਸ ਇਜ਼ ਅ ਬੈਸਟ ਟਾਈਮ ਇਨ ਗ੍ਰੰਥੀ ਸਿੰਘ ਕਿ ਆਈ ਨੈਵਰ ਕਮਾਂਡ ਐਨੀਥਿੰਗ। ਮੈਂ ਕਦੀ ਇਹਨਾਂ ਨੂੰ ਕੁਛ ਨਹੀਂ ਕਹਿੰਦਾ, ਇਹਨਾਂ ਨੂੰ ਆਪ ਪਤਾ ਪ੍ਰੋਗਰਾਮ ਕਿੱਦਾਂ ਹੁੰਦੇ ਆ ਅਤੇ ਕਿੱਦਾਂ ਕਰਨੇ ਆ, ਮੈਨੂੰ ਕੋਈ ਟੈਨਸ਼ਨ ਦੀ ਲੋੜ ਨਹੀਂ ਪੈਂਦੀ। ਸੰਗਤ ਦਾ ਪਿਆਰ ਆ। ਆਪ ਜੀ ਨੇ ਜ਼ਰੂਰ ਭਾਈ ਗੁਰਪ੍ਰੀਤ ਸਿੰਘ ਲਈ ਅਰਦਾਸ ਕਰਨੀ, ਪਿਤਾ ਜੀ ਉਹ ਆਪ ਜੀ ਹੋਰ ਇਹਨਾਂ ਨੂੰ ਨਾਮ ਬਾਣੀ ਦੇ ਨਾਲ ਜੋੜ ਕੇ ਰੱਖੋ, ਪਿਤਾ ਜੀ ਹੋਰ ਇਹਨਾਂ ਨੂੰ ਅਸੀਸ ਬਖਸ਼ੋ, ਅਤੇ ਇਹ ਸੱਚੇ ਪਾਤਸ਼ਾਹ ਗੁਰਬਾਣੀ ਦੇ ਨਾਲ ਸਾਡੀ ਸੇਵਾ ਕਰ ਸਕਣ, ਗੁਰੂ ਜੀ ਦੀ ਅਸੀਸ ਦੇ ਨਾਲ ਆਪ ਜੀ ਦੀ ਸੇਵਾ ਕਰ ਸਕੀਏ, ਆਪ ਜੀ ਦੇ ਚਰਨ ਪਰ ਸਕਣ ਸੰਗਤ ਦੇ। ਇਹ ਜਦੋਂ ਸੰਗਤ ਅਸੀਸ ਲੈ ਕੇ ਬੇਨਤੀ ਕਰੂਗੀ ਨਾ, ਫਿਰ ਸੱਚੇ ਪਾਤਸ਼ਾਹ ਜੀ ਹੋਰ ਭਾਗ ਲਾਉਂਦੇ ਆ। ਜਦੋਂ ਕਿਸੇ ਦਾ ਕੀਰਤਨ ਚੰਗਾ ਲੱਗੇ, ਜਦੋਂ ਕਿਸੇ ਨੂੰ ਅਸੀਸ ਦੇਣ ਲਈ ਨਾ, ਉਹਨੂੰ ਇਹ ਨਾ ਕਰੋ ਕਰੋ ਤੂੰ ਬਹੁਤ ਸੋਹਣਾ ਕੀਰਤਨ ਕੀਤਾ, ਤੂੰ ਬਹੁਤ ਸੋਹਣੀ ਗੱਲ ਕੀਤੀ, ਬਸ ਅੱਖਾਂ ਬੰਦ ਕਰਕੇ ਮਹਾਰਾਜ ਨੂੰ ਕਿਹਾ ਕਰੋ ਮਹਾਰਾਜ ਜੀ ਇਹਦੇ ਥਰੂ ਆਪ ਜੀ ਬੋਲੇ ਆ, ਕਿਰਪਾ ਕਰੋ ਸੱਚੇ ਪਾਤਸ਼ਾਹ ਜੀ ਇਸ ਗੁਰੂ ਦੇ ਲਾਲ ਉਹਨੂੰ ਜੀਵਨ ਬਖਸ਼ ਦਿਓ। ਬਸ ਜਿਹੜੀ ਇਹ ਅਸੀਸ ਆ ਨਾ, ਇਹ ਲੱਖਾਂ ਕਰੋੜਾਂ ਦੀ ਅਸੀਸ ਆ, ਕਿਉਂਕਿ ਅੱਜ ਕੱਲ੍ਹ ਜੋ ਕੀਰਤਨ ਦਾ ਮਾਹੌਲ ਚੱਲ ਰਿਹਾ ਨਾ, ਉਹ ਆ ਹੁਣ ਯੂਟਿਊਬ ਦੇ ਸ਼ਾਰਟ ਹੋ ਗਏ, ਹੋਰ ਸ਼ਾਰਟ ਹੋ ਗਏ, ਇਹਦੇ ਵਿੱਚ ਅਸੀਂ ਐਕਟਰ ਬਣਨ ਲੱਗ ਪਏ ਹਾਂ। ਸਾਡੇ ਲਈ ਇਹ ਜਿਹੜੀ ਆਪਾਂ ਭਲੋ ਭਲੋ ਰੇ ਕੀਰਤਨੀਆਂ, ਰਾਮ ਰਮਾ ਰਾਮਾ ਗੁਣ ਗਾਓ, ਛੋੜ ਮਾਇਆ ਕੇ ਧੰਦ ਸੁਆਓ, ਉਹਨਾਂ ਨੇ ਮਾਇਆ ਦੇ ਧੰਦ ਸੁਆਓ ਛੱਡਣੇ ਸੀ, ਉਹਨਾਂ ਨੇ ਮਾਇਆ ਦੇ ਧੰਦ ਸੁਆਓ ਆਪਣੇ ਗਲ 'ਚ ਪਾ ਲਿਆ। ਇੱਕ ਨਵੀਂ ਇੱਥੇ UK ਦਾ ਨਿਰਵੈਰ ਜਥਾ ਆ, ਉਹਨੇ ਉਹ ਨਵਾਂ ਗਾਣਾ ਜਿਹਾ ਗਾਇਆ, ਉਹ ਬੜਾ ਫੇਮਸ ਹੋ ਗਿਆ, ਅਤੇ ਉਹ ਚਰਚਾ ਦਾ ਵਿਸ਼ਾ ਬਣ ਗਿਆ ਵੀ ਇਹ ਮਹਾਰਾਜ ਦੀ ਹਜ਼ੂਰੀ ਬੈਠ ਕੇ ਕੀ ਕਰੀ ਜਾਂਦੇ ਆ, ਉੱਥੇ ਫੁੱਲ ਜਿਹਾ ਸਿੱਟੀ ਜਾਂਦੇ ਆ, ਅਤੇ ਕਿੱਧਰ ਨੂੰ ਤੁਰ ਪਏ ਆਪਾਂ। ਕੌਂਸਟੈਂਟਸ ਨੂੰ, ਕੀਰਤਨ ਨੂੰ ਕੌਂਸਟੈਂਟਸ ਬਣਾ ਕੇ ਕੀ ਕਰਾਂਗੇ ਆਪਾਂ। ਮਹਾਰਾਜ ਦੀ ਦਇਆ ਮੇਰ ਦੇ ਪਾਤਰ ਬਣਨਾ ਆ, ਅਤੇ ਸ਼ਬਦ ਅੰਦਰ ਲੈ ਕੇ ਜਾਣਾ ਪੈਣਾ। ਮੈਂ ਜਿਹੜੀ ਗੱਲ ਕਰ ਰਿਹਾ ਸੀ ਨਾ ਜੀ, ਗੁਰਪ੍ਰੀਤ ਸਿੰਘ ਨੇ ਆਪਣੇ ਬਾਪੂ ਜੀ ਦੀ ਸੰਗਤ ਮਾਣੀ, ਗੁਰਸਿੱਖਾਂ ਦੀ ਸੰਗਤ ਮਾਣੀ, ਉਹਦੇ ਵਿੱਚੋਂ ਇਹ ਚੀਜ਼ ਸਿੱਖੀ ਵੀ ਸੰਗਤ ਦੀ ਸੇਵਾ ਕਿੱਦਾਂ ਕਰਨੀ ਆ, ਇਸ ਚੀਜ਼ ਸਿੱਖੀ। ਮੈਂ ਆਪ ਆਪਣੀ ਅੱਖਾਂ ਨਾਲ ਜਿਹੜੀ ਚੀਜ਼ ਦੇਖੀ ਮੈਂ ਉਹ ਕਹਿ ਰਿਹਾ ਨਾ ਜੀ। ਜਿਹੜੇ ਪੰਜਾਂ ਦੀ ਸੇਵਾ ਕਰਦੇ ਨਾ ਗੁਰਮੁਖ ਪਿਆਰੇ, ਉਹ ਭਾਂਡਿਆਂ ਦੀ ਸੇਵਾ, ਜੋੜਿਆਂ ਦੀ ਸੇਵਾ ਕਰਦੇ ਦੇਖਦੇ ਹਾਂ ਅਸੀਂ। ਕਦੀ ਆਪ ਜੀ ਪੰਜ ਪਿਆਰਿਆਂ ਦੀ
ਧਾਬਿਆਂ 'ਤੇ ਸਿੰਘ ਬੈਠਾ ਹੋਵੇ ਪੇਸ਼ੀਆਂ ਦੇ ਵੇਲੇ ਹੋਣ ਅਤੇ ਉਹ ਮੁੜ ਕੇ ਜੂੜੇ ਝਾੜਨ ਦੀ ਸੇਵਾ ਕਰਦਾ ਹੋਵੇ, ਮੈਂ ਆਪਣੀ ਅੱਖੀਂ ਦੇਖੀ ਹੋਈ ਗੱਲ ਹੈ ਜੀ। ਲੰਗਰਾਂ ਦੇ ਵਿੱਚ ਲੰਗਰ ਛਕਾਉਣਾ ਬਾਅਦ ਦੇ ਵਿੱਚ ਆਪਣੀ ਅੱਖੀਂ ਦੇਖੀ ਹੋਈ ਗੱਲ ਆ। ਹਮ ਸੰਤ ਜਨਾਰੇ ਨਾਰਾ ਮਹਾਰਾਜ ਨੇ ਇੰਨੀ ਪਿਆਰੀ ਬਖਸ਼ਿਸ਼ ਕੀਤੀ ਆ। ਜਦੋਂ ਸੰਗਤ ਅਸੀਸ ਕਰਦੀ ਹੈ ਨਾ, ਮੈਂ ਉਹੀ ਗੱਲ ਕਹਿ ਰਿਹਾ ਕਿ ਸੰਗਤ ਜਿਹੜੀ ਹੈ ਨਾ, ਮਹਾਰਾਜ ਨੇ ਕਿਹਾ ਸੀ ਗਿਆਨੀ ਹੋਏ ਸੋ ਚਿਤੰਨ ਹੋਏ ਅਗਿਆਨੀ ਅੰਧ ਕਮਾਵੇ। ਜੇ ਤਾਂ ਅਸੀਂ ਗਲਤ ਫੀਡ ਕਰਨ ਲੱਗ ਪਏ ਕੀਰਤਨੀਆਂ ਨੂੰ, ਉਹਨਾਂ ਨੂੰ ਐਕਟਰ ਬਣਾ ਕੇ ਰੱਖ ਦਿੱਤਾ, ਇਹ ਸੰਗਤ ਦਾ ਹੀ ਕਸੂਰ ਹੋਣਾ ਫਿਰ। ਅਤੇ ਜੇ ਸੰਗਤ ਨੇ ਰੀਅਲਾਈਜ਼ ਕਰਾਇਆ ਵੀ ਨਹੀਂ ਭਾਈ ਜੀਵਨ ਇੱਦਾਂ ਹੁੰਦਾ, ਸੰਗਤ ਦੇ ਵਿੱਚੋਂ ਦੱਸਣ ਵਾਲੇ ਹੋਣ, ਫਿਰ ਸੰਗਤ ਉਹਦਾ ਜੀਵਨ ਬਣਾ ਦਿੰਦੀ ਆ। ਆਪ ਜੀ ਨੇ ਅਸੀਸ ਬਖਸ਼ਣੀ ਸੱਚੇ ਪਾਤਸ਼ਾਹ ਜੀ, ਕਿਰਪਾ ਕਰੋ।

ਬਾਬਾ ਜੀ ਮੈਨੂੰ ਇਹ ਇੱਕ ਮੰਗ ਦੇ ਦਿਓ ਕਿ ਮੈਂ ਇਹ ਸੱਚੀ ਸੰਗਤ ਗਾਵਾਂ ਦੇ ਵਿੱਚ ਵਸਾਂ ਪਾਤਸ਼ਾਹ। ਅਤੇ ਇੱਕ ਲਾਈਨ ਵਿੱਚ ਆਈ ਸੀ, ਇੰਦਰੀ ਤਾਤ ਸਬਲ ਕਹੀਏ ਤੈ। ਜਿਹੜੇ ਫਾਈਵ ਸੈਂਸ ਸਾਨੂੰ ਮਹਾਰਾਜ ਨੇ ਦਿੱਤੀਆਂ ਨਾ, ਇਹ ਬੜੀਆਂ ਭਾਰੀ ਸਬਲ ਵਾਲੀਆਂ ਆ, ਬਲ ਵਾਲੀਆਂ, ਇਹਨਾਂ 'ਚ ਜ਼ੋਰ ਬਹੁਤ ਆ ਜੀ। ਇਹ ਨਹੀਂ ਦੇਖਦੀਆਂ ਇਹ ਗ੍ਰੰਥੀ ਹੈ ਕੌਣ ਆ, ਇਹ ਮਾਇਆ 'ਚ ਲਪੇਟ ਲੈਂਦੀਆਂ। ਇੰਦਰੀ ਕਿਸ 'ਤੇ ਹੋਈ? ਬ੍ਰਹਮਾ 'ਤੇ ਨਹੀਂ ਹੋਈ, ਵਿਸ਼ਨ ਮਹੇਸ਼ ਕਿਸੇ ਕੋਲੋਂ ਨਹੀਂ ਰੱਖੀਆਂ ਗਈਆਂ, ਸਾਰੇ ਦੇਵ 'ਤੇ ਦਾਗੀ। ਪਿਤਾ ਜੀ ਆਪ ਜੀ ਕਿਰਪਾ ਕਰੋ, ਸੱਚੇ ਪਾਤਸ਼ਾਹ ਜੀਓ, ਇਹ ਸੰਗਤ ਦੇ ਵਿੱਚ ਆ ਕੇ ਇਹਨੂੰ ਠੱਲ ਪੈ ਜਾਂਦੀ ਆ। ਪਾਤਸ਼ਾਹ ਜਿਹਦੇ 'ਤੇ ਸੰਗਤ ਕਿਰਪਾ ਕਰ ਦੇਵੇ, ਜਿਹਦੇ 'ਚ ਆਪ ਜੀ ਕਿਰਪਾ ਕਰ ਦਿਓ। ਹੁਣੇ ਜੇ ਇੱਕ ਨਿਊਜ਼ ਆਈ ਹੈ ਨਾ ਜੀ, ਇੱਕ ਬਹੁਤ ਵੱਡਾ ਬਾਬਾ ਆ, ਪੀਲੇ ਕੱਪੜੇ ਪਾਉਂਦੇ ਆ, ਅਤੇ ਉਹਨਾਂ ਦੇ ਬੰਦੇ ਨੇ ਖੁਦਕੁਸ਼ੀ ਕਰ ਲਈ ਉੱਪਰੋਂ। ਕਿਉਂ? ਇੰਦਰੀ ਕੰਟਰੋਲ 'ਚ ਨਹੀਂ। ਕਮਾਲ ਦੀ ਗੱਲ ਆ, ਸਾਡੇ ਸਿੱਖ ਜਾ ਕੇ ਉਸ ਬਾਬੇ ਦੇ ਪੈਰੀ ਪੈ ਕੇ ਕਹਿ ਰਹੇ ਸੀ ਕਿ ਬਾਬਾ ਜੀ ਮਨ ਨਹੀਂ ਟਿਕਦਾ, ਸਾਡੇ 'ਤੇ ਕਿਰਪਾ ਕਰ ਦਿਓ। ਅੰਮ੍ਰਿਤਧਾਰੀ ਸਿੰਘ, ਬਾਣੇ ਵਾਲਾ ਸਿੰਘ, ਉਹਦੇ ਪੈਰੀ ਪੈ ਕੇ ਕਹਿੰਦਾ ਸੀ ਪੀਲੇ ਕੱਪੜਿਆਂ ਵਾਲੇ ਬਾਬਾ ਜੀ ਦੇ, ਬਾਬਾ ਜੀ ਮੇਰਾ ਮਨ ਨਹੀਂ ਟਿਕਦਾ, ਮੇਰੇ 'ਤੇ ਕਿਰਪਾ ਕਰ ਦਿਓ। ਅਤੇ ਉਸ ਬਾਬਾ ਜੀ ਦਾ ਚੇਲਾ ਚੌਥੀ ਮੰਜ਼ਿਲ ਤੋਂ ਥੱਲੇ ਡਿੱਗ ਕੇ ਉਹਨੇ ਆਪਣੇ ਪ੍ਰਾਣ ਤਿਆਗ ਤੇ, ਇੰਦਰੀ ਕੰਟਰੋਲ 'ਚ ਨਹੀਂ ਆ ਰਹੀ। ਇੰਦਰੀ ਤਾਤ ਸਬਲ ਕਹੀਏ ਤੈ, ਇੰਦਰੀ ਕਿਸ 'ਤੇ ਹੋਈ? ਮਹਾਰਾਜ ਨੇ ਕਿਰਪਾ ਕੀਤੀ ਆਪਣੇ 'ਤੇ, ਆਪਾਂ ਨੂੰ ਪੰਜ ਪਿਆਰਿਆਂ ਦੇ ਰੂਪ ਦੇ ਵਿੱਚ ਦੇਹੀ ਵੀ ਮਿਲ ਗਈ, ਅਤੇ ਸ਼ਬਦ ਰੂਪ ਦੇ ਵਿੱਚ ਤੁਰਕੀ ਬਾਣੀ ਆਈ, ਤਿੰਨ ਸਗਲੀ ਚਿੰਤ ਮਿਟਾਈ ਵੀ ਮਿਲ ਗਈ, ਦੋਨੋਂ ਇੱਕੋ ਜਗ੍ਹਾ 'ਤੇ ਮਿਲ ਗਏ। ਅਤੇ ਜੇ ਹੁਣ ਵੀ ਇਹਨਾਂ ਨੂੰ ਛੱਡ ਕੇ ਕਿਸੇ ਹੋਰ ਦੇ ਡੇਰੇ 'ਤੇ ਜਾ ਕੇ ਮੰਗ ਕਰਨੀ ਆ ਨਾ, ਤਾਂ ਮਹਾਰਾਜ ਕਹਿੰਦੇ ਆ ਇੱਕ ਗੱਲ ਯਾਦ ਰੱਖੀ, ਹੁੰਦੇ ਪ੍ਰਤੱਖ ਗੁਰੂ ਜੋ ਵਿਛੜੇ, ਤਿੰਨ ਕੋ ਦਰ ਢੋਈ ਨਾ ਹੈ, ਉਹਨੂੰ ਹੋਰ ਕਿਸੇ ਦਰ 'ਤੇ ਢੋਈ ਨਹੀਂ ਮਿਲਣੇ। ਪਿਆਰ ਲੈਣ ਵਾਲਾ ਚਾਹੀਦਾ ਜੀ, ਸੰਗਤ ਬਹੁਤ ਪਿਆਰ ਕਰਨ ਵਾਲੀ ਹੁੰਦੀ ਆ। ਅਤੇ ਪਿਆਰ ਲੈਣ ਦੇ ਲਈ ਪਵੋ ਚਰਨਾ ਤਲ ਉੱਪਰ ਆਵੋ, ਐਸੀ ਸੇਵ ਕਮਾਓ ਆਪਸ ਦੇ ਉੱਪਰ ਸਭ ਜਾਣੋ, ਤਹੁ ਦਰਗਹਿ ਸੁਖ ਪਾਵੋ ਸੰਤੋ, ਐਸੀ ਕਥੋ ਕਹਾਣੀ। ਸੁਰ ਪਵਿੱਤਰ ਨਰਦੇ ਪਵਿੱਤਰਾ, ਖਿਨ ਬੋਲੋ ਗੁਰਮੁਖ ਬਾਣੀ, ਇਹ ਗੁਰੂ ਜੀ ਜੀ ਦੀ ਮੁਖ ਵਾਲੀ ਬਾਣੀ ਬੋਲਣੀ ਆ, ਇਹ ਗੁਰੂ ਜੀ ਵਾਲੀ ਬਾਣੀ ਬੋਲਣੀ, ਕੱਚੀ ਬਾਣੀ ਨਹੀਂ। ਗਾਣੇ ਗਾ ਗਾ ਕੇ ਰੀਲਾਂ ਬਣਾ ਲਓ ਬਣਾ ਲਓ। ਮਹਾਰਾਜ ਕਹਿੰਦੇ ਉਹ ਜਪਜੀ ਸਾਹਿਬ ਦਾ ਪਾਠ ਫੇਕਾ ਦੇ ਲਈ ਕਰਦੇ ਸੀ, ਜੇ ਜੁਗਚਾਰੇ ਆਰਜਾ ਹੋਰ ਦਸੂਣੀ ਹੋਏ, ਨਵਾਂ ਖੰਡਾਂ ਵਿੱਚ ਜਾਣੀਆਂ ਨਾਲ ਚੱਲੇ ਸਭ ਕੋਏ, ਉਹ ਯੋਗੀ ਨਾਲ ਚਲਾਉਂਦੇ ਸੀ, ਅੱਜ ਉਹ ਗ੍ਰੰਥੀ ਗਾਣੇ ਗਾ ਗਾ ਕੇ ਨਾਲ ਚਲਾਈ ਫਿਰਦੇ ਆ। ਕਿਉਂ? ਕਿਉਂਕਿ ਉਹ ਬੰਦਿਆਂ ਨੂੰ ਕੰਨ ਰਸ ਸੋਹਣਾ ਲੱਗਦਾ, ਉਹ ਗਾਣੇ ਦੀ ਟੋਨ 'ਤੇ ਗਾਇਆ ਆ, ਉਹ ਬਹੁਤ ਸੋਹਣਾ ਲੱਗਾ, ਉਹ ਸਾਰੇ ਰੀਲਾਂ ਬਣਾਉਂਦੇ, ਅੱਛਾ ਹਰ ਕੋਈ ਫੋਨ ਕੱਢ ਕੇ ਲੱਗਾ ਆ, ਇੰਨੇ ਕੈਮਰੇ ਲਾ ਕੇ ਆਪਾਂ ਕਿੱਥੇ ਨੂੰ ਤੁਰ ਪੈ ਜੀ। ਦਰਬਾਰ ਸਾਹਿਬ ਦੇ ਵਿੱਚ ਕੀਰਤਨ ਹੁੰਦਾ ਹੋਵੇ, ਉਹ ਪਾਣੀ ਚਾਰਜ ਹੋਇਆ, ਉਹ ਜਲ ਚਾਰਜ ਹੋਇਆ, ਪੌੜੀ ਦੀ ਪਹਿਲੇ ਡੰਡੇ 'ਤੇ ਪੈਰ ਰੱਖ ਕੇ ਗੋਰਾ ਵੀ ਕਹਿੰਦਾ, ਕਹਿੰਦਾ ਇੱਥੇ ਕੋਈ ਇਲੈਕਟ੍ਰਿਕ ਸ਼ੌਕ ਲੱਗ ਰਿਹਾ। ਸੱਚਖੰਡ ਦਰਸ਼ਨ ਕਿਤਾਬ ਪੜ੍ਹ ਕੇ ਦੇਖਿਓ, ਸਰੂਪ ਸਿੰਘ ਲੱਗਦੀ ਬਹੁਤ ਵਾਰੀ ਛਾਪੀ ਆ ਪੰਜਾਬ ਟਾਈਮ ਦੇ ਵਿੱਚ, ਪੜ੍ਹ ਕੇ ਦੇਖਿਓ ਉਸ ਸੰਗਤ ਦਰਸ਼ਨ ਸੱਚਖੰਡ ਦਰਸ਼ਨ ਕਿਤਾਬ ਜੀ, ਉਹਦੇ ਵਿੱਚ ਬਾਬਾ ਸਰੂਪ ਸਿੰਘ ਅਲੱਗ ਜੀ ਨਾ ਇੰਨੇ ਸੋਹਣੇ ਰਾਈਟਰ ਆ, ਬਹੁਤ ਵਧੀਆ ਵਧੀਆ ਗੱਲਾਂ ਉਹਨਾਂ ਨੇ ਲਿਖੀਆਂ, ਅਤੇ ਆਪਾਂ ਉਸੇ ਸ਼ਬਦ ਨਾਲ ਉਹ ਗੁਆਚ ਕੇ ਕਿਤੇ ਹੋਰ ਜੁੜ ਗਏ ਹਾਂ। ਮਹਾਰਾਜ ਕਿਰਪਾ ਕਰਨ, ਆਪਾਂ ਨੂੰ ਸੱਚੇ ਨਾਮ ਦੀ ਭੁੱਖ ਲੱਗੇ। ਅਤੇ ਜਿਹੜੀ ਮੈਂ ਅਰਦਾਸ ਆਪ ਜੀ ਨੂੰ ਕਰਨ ਲਈ ਕਹੀ ਸੀ, ਬਾਬਾ ਦੇ ਵਸਾਂ ਸੱਚ ਗਾਵਾਂ। ਗੁਰਪ੍ਰੀਤ ਸਿੰਘ ਜੀ ਪੰਜਾਬ ਚੱਲੇ ਆ, ਮਹਾਰਾਜ ਕਿਰਪਾ ਕਰੇ, ਆਪ ਜੀ ਨੇ ਅਸੀਸ ਬਖਸ਼ੀ ਆ, ਦੁਬਾਰਾ ਮੁੜ ਕੇ ਆਪਣੀ ਸੇਵਾ 'ਚ ਆਉਣਗੇ। ਭਾਈ ਜਸਵਿੰਦਰ ਸਿੰਘ ਜੀ ਹੈਗੇ ਆ, ਇਹ ਮਹਾਰਾਜ ਕਿਰਪਾ ਕਰਨ ਵੀ ਲੰਬੇ ਸਮੇਂ ਤੱਕ ਸੇਵਾ ਦੇ ਵਿੱਚ ਰਹਿਣ। ਬਾਬਾ ਪਿਆਰਾ ਸਿੰਘ ਜੀ ਆ, ਦੇਖੋ ਕਿੰਨੇ ਸਾਲਾਂ ਤੋਂ ਆਪਾਂ ਨੂੰ ਬਾਣੀ ਸੁਣਾ ਰਹੇ ਆ, ਔਰ ਬੱਚਿਆਂ ਦਾ ਪਿਆਰ ਬਾਬਾ ਪਿਆਰਾ ਸਿੰਘ ਨਾਲ ਇੱਦਾਂ ਦਾ ਜਿੱਦਾਂ ਦਾਦੇ ਵਾਲਾ ਹੁੰਦਾ, ਉਹ ਕੋਈ ਆਉਂਦਾ ਆ ਅਤੇ ਉਹ ਬਾਬਾ ਜੀ ਨੂੰ ਇੱਦਾਂ ਹੀ ਇਹ ਫੈਮਿਲੀ ਫੀਲ ਕਰਦੇ, ਜਦੋਂ ਨਹੀਂ ਹੁੰਦੇ ਤਾਂ ਫਿਰ ਆਪਾਂ ਮਹਿਸੂਸ ਕਰਦੇ ਹਾਂ ਵੀ ਘਰ ਦਾ ਬਜ਼ੁਰਗ ਕਿਤੇ ਬਾਹਰ ਗਿਆ। ਇਹ ਪਿਆਰ ਆ ਨਾ ਜੀ, ਇਹ ਪਿਆਰ ਆ, ਸੰਗਤ ਦਾ ਪਿਆਰ ਆ, ਗੁਰੂ ਸਾਹਿਬ ਜੀ ਦਾ ਅਥਾਹ ਕਿਰਪਾ ਆ ਮਹਾਰਾਜ ਦੀ, ਅਤੇ ਆਪ ਜੀ ਕਿਰਪਾ ਕਰਿਓ, ਸੰਗਤ ਅਰਦਾਸ ਕਰਿਆ ਕਰੇ, ਹੀਰੋ ਨਹੀਂ ਬਣਾਉਣੇ ਪੈਂ। ਫਿਰ ਉਹੀ ਕਹਿ ਰਿਹਾ, ਸਾਨੂੰ ਇਨਸਾਨ ਹੀ ਰਹਿਣ ਦਿਆ ਕਰੋ, ਸਾਨੂੰ ਰੱਬ ਨਾ ਬਣਾਓ, ਅਸੀਂ ਉਹ ਇੰਦਰੀ ਧਾਤ ਸਬਲ ਕਹੀਏ ਤਾਂ ਇੰਦਰੀ ਕਿਸ 'ਤੇ ਹੋਈ।
इंद्रियां दा पुतला जिहड़ा हुंदा ना जी, इहदे ते माण नहीं करना। धूड़ बन के महाराज की सेवा करिए, समा के संगत कन्न फड़ के दसे भाई आ गलती है, इहनू इदां नहीं इदां सुधारो। ओ संगत वधिया आ, ओह संगत रब रूपा जिहड़ी औगण रख लवे ते गुण देवे। ते गुरु जी भी यही करदे आ। महाराज कृपा करन जी। वाहिगुरू जी का खालसा, वाहिगुरू जी की फतेह। अमनदीप सिंह। Thank you.

उचेतेऊच सकल समग्री तुमरे सुतर

ਬੋਲਾਂ ਜੀ ਸਤਨਾਮ ਸ੍ਰੀ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਤਿੰਨੇ ਤਾਪ ਨਿਵਾਰਨ ਨਿਹਾਰਾ ਦੁਖੰਤਾ ਸੁਖਰਾਸ ਤਾਕੋ ਵਿਗੰਨਾ ਕੋ ਲਾਗੇ ਜਾ ਕੇ ਪ੍ਰਭ ਆਗੇ ਅਰਦਾਸ ਅਰਦਾਸ ਇੱਕ ਓਂਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਭਗਵਤੀ ਜੀ ਸਹਾਏ ਵਾਰ ਸ੍ਰੀ ਭਗਵਤੀ ਪਾਤਸ਼ਾਹ ਦੇ ਸਿਮਰ ਪ੍ਰਥਮ ਗੌਤੇ ਸਿਮਰ ਕਾਇ ਗੁਰੂ ਨਾਨਕ ਲਈ ਧਿਆਏ ਫਿਰ ਅੰਗਦ ਗੁਰ ਤੇ ਅਮਰਦਾਸ ਰਾਮ ਦੱਸੋ ਹੋਈ ਸਾਇਰ ਜਨ ਹਰ ਗੋਬਿੰਦਨੋ ਸਿਮਰੋ ਸ੍ਰੀ ਹਰਿ ਆਏ ਸ੍ਰੀ ਹਰਿ ਕ੍ਰਿਸ਼ਨ ਧਿਆਈਏ ਜਿਸ ਰਿੱਠੇ ਸਭ ਦੁਖ ਜਾਏ ਤੇਗ ਬਹਾਦਰ ਸਿਮਰੇ ਕਰਨ ਆਉਣ ਦੇ ਆਵੇ ਤਾਂ ਸਭ ਥਾਂ ਈਸਾ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਸਭ ਥਾਂ ਈਸਾ ਦਸਵੇਂ ਪਾਤਸ਼ਾਹ ਕੀ ਜੋਤ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦਰਸ਼ਨ ਦਾਰ ਦਾ ਧਿਆਨ ਕਰਕੇ ਬੋਲਣਾ ਜੇ ਪੰਜਾਂ ਪਿਆਰਿਆਂ ਚੌਂ ਸਾਹਿਬਜ਼ਾਦਿਆਂ ਚਾਲੀ ਮੁਕਤਿਆਂ ਹੱਠੀਆਂ ਜਪੀਆਂ ਤਪੀਆਂ ਜਿਨ੍ਹਾਂ ਗੁਰਮੁਖਾਂ ਨਾਮ ਜਪਿਆ ਵਣ ਸਕਿਆ ਦੇਖ ਚਲਾਈ ਤੇ ਵਾਹਿ ਦੇ ਕੰਡਟ ਕੀਤਾ ਤਿਨਾ ਪਿਆਰਿਆਂ ਸਚਾਰਿਆਂ ਦੀ ਪੂਤਰ ਕਮਾਈ ਵੱਲ ਧਿਆਨ ਕਰਕੇ ਬੋਲਣਾ ਜੇ ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹਿੱਸੇ ਦਿੱਤੇ ਬੰਦ ਬੰਦ ਕਟਵਾਏ ਖੋਪਰੀਆਂ

ਹਈਆਂ ਚਰਖੜੀਆਂ ਤੇ ਚੜਿਆਰਿਆਂ ਨਾਲ ਚੜਾਏ ਗਏ। ਗੁਰਦੁਆਰਿਆਂ ਦੇ ਸੇਵਾ ਲਈ ਕੁਰਬਾਨੀਆਂ ਕੀਤੀਆਂ, ਧਰਮ ਨਹੀਂ ਹਾਰਿਆ, ਸਿੱਖੀ ਕੇਸਾਂ ਸਵਾਸਾਂ ਸੰਗ ਨਿਭਾਏ, ਤਿਨਾਂ ਦੇ ਪੋਤਰ ਕਮਾਈ ਵੱਲ ਧਿਆਨ ਤਰਕੇ ਬੋਲਣਾ ਜੇ। ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਤਰਕੇ ਬੋਲਣਾ ਜੇ। ਪ੍ਰਥਮ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੇ। ਸਰਬੱਤ ਖਾਲਸਾ ਜੀ ਕੋ ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ। ਨਾਮ ਜਿਤਿਆਵ ਜਿਤਿਆਵ ਨੂੰ ਕਾ ਸਦਕਾ ਸਰਬ ਸੁਖ ਹੋਵੇ। ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾਂ ਤਹਾਂ ਰਚਿਆ ਰਿਹਾ। ਦੇਖ ਦੇਖ ਫਤਿਹ ਬਿਰਧ ਕੀ ਪੈਜ ਪੰਥ ਕੀ ਜੀ ਸ੍ਰੀ ਸਾਹਿਬ ਜੀ ਸਹਾਏ। ਖਾਲਸਾ ਜੀ ਕੇ ਬੋਲ ਬਾਲੇ ਬੋਲਣਾ ਜੇ। ਸਿੱਖਾਂ ਨੂੰ ਸਿੱਖੀ ਦਾਨ, ਕੇਸ ਦਾਨ, ਰਹਿਤ ਦਾਨ, ਵਿਵੇਕ ਦਾਨ, ਸਹ ਦਾਨ, ਭਰੋਸਾ ਦਾਨ, ਦਾਨਾ ਸਿਰ ਦਾਨ, ਨਾਮ ਦਾਨ, ਸ੍ਰੀ ਅੰਮ੍ਰਿਤਸਰੀ ਦਰਸ਼ਨ, ਇਸ਼ਨਾਨ, ਚੌਂਕੀਆਂ, ਝੰਡੇ, ਬੂੰਗੇ, ਜੁਗੋ ਜੁਗ ਅਟਲ ਧਰਮ ਕਾ ਜੈਕਾਰ ਬੋਲਣਾ ਜੇ। ਸਿੱਖਾਂ ਦਾ ਮਨ ਨੀਵਾਂ, ਮਤ ਉੱਚੀ, ਮਤ ਦਾ ਰਾਖਾ, ਵਾਹਿਗੁਰੂ ਅਕਾਲ ਪੁਰਖ ਆਪਣੇ ਪੰਥ ਦੇ ਸਦਾ ਸਹਾਈ ਦਾ ਤਾਰ ਜੀਓ। ਸ੍ਰੀ ਨਨਕਾਣਾ ਸਾਹਿਬ ਚੋਰ ਗੁਰਦੁਆਰਿਆਂ, ਗੁਰਧਾਮਾਂ ਦੇ ਜਿਨ੍ਹਾਂ ਤੋਂ ਪੰਥ ਨੂੰ ਛੋੜਿਆ ਗਿਆ, ਖੁੱਲ੍ਹੇ ਦਰਸ਼ਨ ਦੀਦਾਰ ਅਤੇ ਸੇਵਾ ਸੰਭਾਲ ਦਾ ਦਾਨ ਖਾਲਸਾ ਜੀ ਨੂੰ ਬਖਸ਼ੋ ਜੀ। ਨਿਮਾਣਿਆਂ ਦੀ ਮਾਣ, ਨਿਤਾਣਿਆਂ ਦੇ ਤਾਨ, ਨਿਉਟਿਆਂ ਦੀ ਓਟ, ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਆਪ ਜੀ ਦੀ ਬਖਸ਼ਿਸ਼ ਰਹਿਮਤ ਸਦਕਾ ਸਤਿਗੁਰ ਸੇ ਪਾਸ਼ੇ ਅੰਮ੍ਰਿਤ ਵੇਲੇ ਤੋਂ ਆਪ ਜੀ ਦੇ ਹਜ਼ੂਰੀ ਅੰਦਰ ਹਫ਼ਤਾ ਵਾਰੀ ਦੀਵਾਨ ਸਜਾ ਕੇ ਸਜੇ ਦੀਵਾਨ ਚ ਗੁਰਸਾਹਿਬ ਚੌਂਕੀ ਜੀ ਕੀ ਅਰਦਾਸ ਹੈ ਜੀ ਕਿ ਸਿੱਖ ਪੜ੍ਹਦੇ ਸੁਣਦੇ ਸਰਬੱਤ ਲਾਹੇਵੰਦ ਹੋਣ। ਬਾਣੀ ਪੜ੍ਹਦੇ ਹਾਂ, ਅਨੇਕ ਪ੍ਰਕਾਰ ਦੀਆਂ ਗਲਤੀਆਂ ਭੁੱਲਾਂ ਹੋ ਗਈਆਂ ਹੋਣਗੀਆਂ, ਅਣਜਾਣ ਤੋਂ ਜਾਣ ਕੇ ਮਾਫ਼ ਕਰਨਾ ਕੋ ਵਾਸਤੇ ਸੁੱਤੇ ਸਪਸ਼ਟ ਬਾਣੀ ਪੜ੍ਹਨ ਦਾ ਬਲ ਬਖਸ਼ਣਾ। ਪੜ੍ਹੇ ਸੁਣੀ ਬਾਣੀ ਦਾ ਭਾਵ, ਆਈ ਸੰਗਤ ਦੇ ਹਿਰਦੇ ਵਿਖੇ ਸੁਣ, ਆਈ ਸੰਗਤ ਦੀ ਹਾਜ਼ਰੀ ਕਦਮ ਲੇਖੇ ਲਾਉਣੀ, ਤਿਲ ਫੁੱਲ ਭੇਟਾ ਪ੍ਰਵਾਨ ਕਰਨੀ, ਪਰਿਵਾਰਾਂ ਵਿਖੇ ਸੁੱਖ ਸ਼ਾਂਤੀ ਖੁਸ਼ੀਆਂ ਖੇੜੇ, ਨਾਮ ਦਾਨ ਦੀ ਦਾਤ ਬਖਸ਼ਣੀ, ਗੁਰਸਿੱਖੀ ਜੀਵਨ ਦੀ ਦਾਤ ਬਖਸ਼ਣੀ, ਅੰਗ ਸੰਗ ਉੱਕੇ ਸਹਾਇਤਾ ਕਰਨੀ, ਚੜ੍ਹਦੀਆਂ ਕਲਾ ਦੀ ਦਾਤ ਬਖਸ਼ਣੀ, ਹਰ ਮੈਦਾਨ ਫਤਿਹ ਬਖਸ਼ਣੀ, ਗਰੀਬ ਨੂੰ ਅੱਜ ਸਤਿਗੁਰ ਸੇ ਪਾਸ਼ੇ ਆਪ ਜੀ ਦੇ ਬਖਸ਼ੇ ਖਜ਼ਾਨੇ ਵਿੱਚ ਅੰਮ੍ਰਿਤ ਕੜਾ ਪ੍ਰਸ਼ਾਦ ਦੀ ਦੇਗ ਹਾਜ਼ਰ ਵੀ ਦਰ ਪ੍ਰਵਾਨ ਹੋਏ, ਦਰ ਪ੍ਰਵਾਨ ਹੋਇਆ ਪ੍ਰਸ਼ਾਦ ਅਵਿਸ਼ਾਸ ਸਿੰਘ ਵਰਤੇ ਜੋ ਛਕੇ ਸੋ ਆਪ ਜੀ ਦਾ ਹੀ ਨਾਮ ਸਤਨਾਮ ਸ੍ਰੀ ਵਾਹਿਗੁਰੂ ਜਪਿਆ ਸੁਲੇ ਆਪ ਆਪਣੇ ਮੁਖਾਰਬਿੰਦ ਚੋਂ ਪਵਿੱਤਰ ਹੁਕਮਨਾਮੇ ਬਖਸ਼ ਕੇ ਦਾਰੀਆਂ ਸੰਗਤਾਂ ਨੂੰ ਕਿਰਤਾਰਥ ਤੋਂ ਪਵਿੱਤਰ ਹੁਕਮਨਾਮੇ ਤੋਂ ਚੱਲਣ ਦਾ ਬਲ ਬਖਸ਼ੇ, ਦੁਆਨਾਂ ਦੀ ਸਮਾਪਤੀ ਹੈ ਜੀ। ਅੱਖਰ ਵਾਧਾ ਘਾਟਾ ਭੁੱਲ ਚੁੱਕ ਮਾਫ਼ ਕਰਨੇ, ਸਰਬੱਤ ਦੇ ਕਾਜ ਰਾਸ ਕਰਨੇ, ਸਹੀ ਗੁਰੂ ਪਿਆਰਿਆਂ ਦਾ ਮਿਲਣਾ, ਜਿਨ੍ਹਾਂ ਨੇ ਮਿਲਿਆ ਵਿਦਾ ਪੁੱਤਰ ਨਾਮ ਚਿੱਤੇ ਆਵੇ, ਨਾਨਕ ਨਾਮ ਚੜ੍ਹਦੇ ਤੇਰੇ ਭਾਣੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦੁਹਰਾ ਗਿਆ ਭਈ ਅਕਾਲ ਕੇ ਤਵੇ ਸਭ ਸਿੱਖਣ ਕੋ ਹੁਕਮ ਹੈ। ਗੁਰੂ ਗ੍ਰੰਥ ਜੀ ਮਾਨਿਓ ਪ੍ਰਗਟ ਗੁਰਾਂ ਕੇ, ਜੋ ਪ੍ਰਭ ਕੋ ਮਿਲ ਬੋ ਚਾਹੈ, ਖੋਜ ਰਾਜ ਕਰੇਗਾ ਖਾਲਸਾ ਕੇ, ਖੁਆਰ ਹੋਏ ਸਾ ਮਿਲਾਂਗੇ ਬਚੇ।

ਕਰਮ ਕਰ ਇੱਕ ਓਂਕਾਰ ਸਤਿਗੁਰ ਪ੍ਰਸਾਦ ਬੰਦਨਾ ਹਰ ਬੰਦਨਾ ਗੁਣ ਗਾਵੋ ਗੋਪਾਲ ਰਾਏ ਰਹਾਉ ਵੱਡੇ ਭਾਗ ਭੇਟੇ ਗੁਰਦੇਵਾ ਕੋਟ ਪਰਾਧ ਮਿਟੇ ਹਰ ਸੇਵਾ ਚਰਨ ਕਮਲ ਜਾਕਾ ਮਨ ਰਾਪੈ ਸੋਗ ਅਗਨ ਤਿਸ ਜਨ ਨਾ ਵਿਆਪੈ ਸਾਗਰ ਤਰਿਆ ਸਾਧੂ ਸੰਗੇ ਨਿਰਪੋ ਨਾਮ ਜਪੋ ਹਰ ਰੰਗੇ ਪਰ ਧਨ ਦੋਖ ਕਿਛ ਪਾਪ ਨ ਫੇੜੇ ਜਮ ਜੰਦਾਰ ਨ ਆਵੇ ਨੇੜੇ ਤ੍ਰਿਸ਼ਨਾ ਅਗਨ ਪ੍ਰਭ ਆਪ ਬਜਾਈ ਨਾਨਕ ਉਧਰੈ ਪ੍ਰਭ ਸਰਨ ਆਈ ਤ੍ਰਿਸ਼ਨਾ ਅਗਨ ਪ੍ਰਭ ਆਪ ਬਜਾਈ ਨਾਨਕ ਉਧਰੈ ਪ੍ਰਭ ਸਰਨ ਆਈ ਸਤਨਾਮ

ਆਪੇ ਧਰਤੀ ਸਾਜਿਨ ਪਿਆਰੇ ਪਿੱਛੇ ਟੰਕ ਚੜਾਇਆ ਮੇਰੇ ਮਨ ਹਰ ਹਰ ਧਿਆਏ ਸੁਖ ਪਾਇਆ।

ਆਪੇ ਹੁਕਮ ਵਰਤਦਾ ਪਿਆਰਾ, ਜਲ ਮਾਟੀ ਬੰਦ ਰਖਾਇਆ, ਆਪੇ ਹੀ ਭਉ ਪਾਇੰਦਾ ਪੈਰਾ, ਬਨ ਬੱਕਰੀ ਸੀ ਹੜਾਇਆ, ਆਪੇ ਕਾਸ਼ਟ ਆਪ ਹੈ ਪਿਆਰਾ, ਵਿੱਚ ਕਾਸ਼ਟ ਅਗਨ ਰੱਖ

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੋਠ ਮਹੱਲਾ ਚੌਥਾ। ਆਪੇ ਕੰਡਾ ਆਪ ਤਰਾ ਜੀ ਪ੍ਰਭ, ਆਪੇ ਤੋਲ ਤਲਾਇਆ, ਆਪੇ ਸੋ ਆਪੇ ਵਣਜਾਰਾ, ਆਪੇ ਵਣਜ ਕਰਾਇਆ, ਆਪੇ ਧਰਤੀ ਸਾਜਨ ਪਿਆਰੇ, ਪਿੱਛੇ ਟੰਕ ਚੜਾਇਆ, ਮੇਰੇ ਮਨ ਹਰ ਹਰ ਧਿਆਏ ਸੁਖ ਪਾਇਆ, ਹਰ ਹਰ ਨਾਮ ਨਿਧਾਨ ਹੈ ਪਿਆਰਾ, ਗੁਰ ਪੂਰੇ ਮੀਠਾ ਲਾਇਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਨਾਨਕ ਖੇਤ ਨਾ ਛਿਜੈ ਪੌੜੀ। ਆਰਾਧ ਸੱਚਾ ਸੋਏ ਸਭ ਕਿਛ ਜਿਸ ਪਾਸ, ਦੋਹਾਂ ਸਿਰਿਆ ਖਸਮ ਆਪ ਖਿਨਮੈ ਕਰੇ ਰਾਸ। ਤਿਆਗ ਹੋ ਸਗਲੋ ਪਾਪ ਤਿਸ ਕੀ ਉਟ ਗਹੋ, ਪਾਉ ਸ਼ਰਣਾਈ ਭਜ ਸੁਖੀ ਹੂੰ ਸੁਖ ਲਾਹੋ। ਕਰਮ ਧਰਮ ਤਤ ਗਿਆਨ ਸੰਤਾ ਸੰਗ ਹੋਏ, ਜਪੀਐ ਅੰਮ੍ਰਿਤ ਨਾਮ ਬਿਗਨ ਨਾ ਲੱਗੈ ਕੋਏ। ਜਿਸਨੂੰ ਆਪ ਦਿਆਲ ਤਿਸ ਮਨ ਉਠਿਆ, ਪਾਇਨ ਸਭ ਨਿਧਾਨ ਸਾਹਿਬ ਤੁਠਿਆ। ਸਲੋਕ ਮਹੱਲਾ ਪੰਜਵਾਂ। ਲੱਦਮ ਲੱਭਣ ਹਾਰ ਕਰਮ ਕਰਨ ਦੋ ਮਾ ਪੀਰੀ, ਇੱਕੋ ਸਿਰਜਣਹਾਰ ਨਾਨਕ ਵਿਆਹ ਨਾ ਪਸੀਐ। ਮਹੱਲਾ ਪੰਜਵਾਂ। ਪਾਪਣਿਆ ਪਛਾੜ ਬਾਣ ਸਚਾਵਾ ਸਨ ਕੈ, ਗੁਰਮੰਤਰੜਾ ਚਿਤਾਰ ਨਾਨਕ ਦੁੱਖ ਨਾ ਥੀ ਵਈ ਪੌੜੀ। ਵਾਹ ਵਾਹ ਸੱਚ ਵਾਹ ਵਾਹ ਸਿਰਜਣਹਾਰ ਪਾਇਣ ਠਾਂਡ ਆਪ, ਜੀ ਜੰਤ ਮਿਹਰਵਾਨ ਤਿਸਨੂੰ ਸਦਾ ਜਾਪ, ਦਇਆ ਧਾਰੀ ਸਮਰੱਥ ਚੁੱਕੇ ਬਿਲ ਬਿਲਾਪ, ਨੱਠੇ ਤਾਪ ਦੁੱਖ ਰੋਗ ਪੂਰੇ ਗੁਰ ਪ੍ਰਤਾਪ, ਕੀਰਤਨ ਆਪਣੀ ਰੱਖ ਗਰੀਬ ਨਿ ਥਾ ਗਰੀਬ ਨਿਵਾਜ ਥਾਪ, ਆਪੇ ਲਏ ਛਡਾਏ ਬੰਧਨ ਸਗਲ ਕਾਪ। ਤਿਸ਼ਨ ਬੁਝੀ ਆਸ ਪੁਨੀ ਮਨ ਸੰਤੋਖ ਤਰਾਪ, ਵੱਡੀ ਹੂੰ ਵੱਡਾ ਅਪਾਰ ਖਸਮ ਜਿਸ ਲੇਪ ਨ ਪੁਨ ਪਾਪ। ਸਲੋਕ ਮਹੱਲਾ ਪੰਜਵਾਂ। ਜਾ ਕੋ ਭਏ ਕਿਰਪਾਲ ਪ੍ਰਭੁ ਹਰ ਹਰ ਸੇ ਜਪਾਤ, ਨਾਨਕ ਪ੍ਰੀਤਮ ਲੱਗੀ ਤਿੰਨ ਰਾਮ, ਨਾਨਕ ਪ੍ਰੀਤ ਲੱਗੀ ਤਿੰਨ ਰਾਮ ਸਿਉਂ, ਪੇਟਤ ਸਾਧ ਸੰਗਾਤ। ਮਹੱਲਾ ਪੰਜਵਾਂ। ਰਾਮ ਰਮੋ ਵਡ ਭਾਗੀਓ ਜਲ ਥਲ ਮਹੀਅਲ ਸੋਏ, ਨਾਨਕ ਨਾਮ ਆਰਾਧੀਐ ਬਿਗਨ ਨ ਲਾਗੈ ਕੋਏ। ਪੌੜੀ। ਭਗਤਾਂ ਕਾ ਬੋਲਿਆ ਪ੍ਰਵਾਨ ਹੈ, ਦਰਗਹਿ ਪਾਵੈ ਥਾਏ, ਭਗਤ ਤੇਰੀ ਟੇਕ ਰਤੇ ਸੱਚ ਨਾਏ।

ਲਿਹਾਰ ਮਹੱਲਾ ਪੰਜਵਾਂ ਖਾਂਦਿਆਂ ਖਾਂਦਿਆਂ ਮੂੰਹ ਕੱਠਾ ਪਹਿਨਦਿਆਂ ਸਭ ਅੰਗ ਨਾਨਕ ਤ੍ਰਿਗ ਤਿਨਾਂ ਦਾ ਜੀਵਿਆ ਜਿਨ ਸੱਚ ਨਾ ਲੱਗੋ ਰੰਗ ਪੌੜੀ ਜਿਉਂ ਜਿਉਂ ਤੇਰਾ ਹੁਕਮ ਤਿਵੈ ਤਿਵ ਹੋਵਣਾ ਜੈ ਜੈ ਰੱਖੈ ਆਪ ਤੈ ਜਾਏ ਖੜੋਵਣਾ ਨਾਮ ਤੇ ਰਹਿ ਕੇ ਰੰਗ ਦੁਰਮਤ ਧੋਵਣਾ ਜਪ ਜਪ ਤੁਧ ਨਿਰੰਕਾਰ ਭਰਮ ਪਉ ਖੋਵਣਾ ਜੋ ਤੇਰਾ ਰੰਗ ਰਤੇ ਸੇ ਜੋ ਨਾ ਜੋਵਣਾ ਅੰਤਰ ਬਾਹਰ ਇੱਕ ਨੈਣ ਅਲੋਵਣਾ ਜਿਨੀ ਪਛਾਤਾ ਸੱਚ ਜਿਨੀ ਪਛਾਤਾ ਹੁਕਮ ਤਿਨ ਕਦੇ ਨਾ ਰੋਵਣਾ ਨਾਉ ਨਾਨਕ ਬਖਸ਼ੀਸ਼ ਮਨ ਮਾਹੇ ਪਰੋਵਣਾ ਸਲੋਕ ਮਹੱਲਾ ਪੰਜਵਾਂ ਜੀਵਦਿਆਂ ਨਾ ਚੇਤਿਓ ਮੁਆ

ਵਾਕ ਮਹੱਲਾ ਪੰਜਵਾਂ ਜੀਵਦਿਆਂ ਹਰ ਚੇਤਿਆਂ ਮਰਨਦਿਆਂ ਹਰ ਰੰਗ ਜਨਮ ਪਦਾਰਥ ਤਾਰਿਆ ਨਾਨਕ ਸਾਧੂ ਸੰਗ ਪੌੜੀ ਆਦਿ ਜੁਗਾਦਿ ਆਪ ਰੱਖਣ ਵਾਲਿਆ ਸੱਚ ਨਾਮ ਕਰਤਾਰ ਸੱਚ ਪਸਾਰਿਆ ਊਣਾ ਨਾਹੀ ਊਣਾ ਕਹੀ ਨਾ ਹੋਏ ਘਟੇ ਘਟ ਸਾਰਿਆ ਮਿਹਰਵਾਨ ਸਮਰੱਥ ਆਪੇ ਹੀ ਘਾਲਿਆ ਜਿਨ ਮਨ ਉਠਾਇਆ ਆਪ ਸੇ ਸਦਾ ਸੁਖਾਲਿਆ ਆਪੇ ਰਚਨ ਰਚਾਏ ਆਪ ਹੀ